ਪਹਿਲਾ ਕਹਿ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗੁਰਭਾਸ ਉਰਗ ਤਪ ਅੰਤਰ ਕਰੀ ਬਣ ਜਾ ਰਿਹਾ ਮਿੱਤਰਾ ਖਸਮ ਕੀਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣ ਉਰਗ ਧਿਆਨ ਜਗ ਲਾਗਾ ਨਾਮ ਰਜਾਦ ਆਇਆ ਕਲ ਪੀਤਰ ਬਹੁੜ ਜਾਸੀ ਨਾਂਗਾ ਜੈਸੀ ਕਲਮ ਬੋੜੀ ਹੈ ਮਾਸਕ ਜੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲਾ ਕਹਿ ਰਹੇ ਹੁਕਮ ਪਿਆ ਗੁਰਭਾਸ ਦੂਜੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਨੂੰ ਹੱਥੋਂ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਮ ਜਸਦਾ ਕਰਕਾਨ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁੱਤ ਮੇਰਾ ਚੇਤਾ ਚੇਤ ਮੂੜ ਮਨ ਮੇਰੀ ਅੰਤ ਨਹੀਂ ਕੱਚ ਤੇਰਾ ਜਿਨ ਰਚ ਰਚਿਆ ਤਿਸੈ ਨਾ ਜਾਣੇ ਮਨ ਭੀਸਰ ਕਰ ਧਿਆਨ ਕਹੋ ਨਾਨਕ ਪ੍ਰਾਣੀ ਦੂਜਾ ਪਹਿਰੇ ਮਿੱਤਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਧਨ ਜੋਗਨ ਸੁਣ ਸਿੱਖ ਹਰ ਕਾ ਨਾਮ ਚੇਤ ਹੀ ਬਣ ਜਾ ਰਿਹਾ ਮਿੱਤਰਾ ਬੱਧਾ ਸੁਤੈਂਦਿਤ ਹਰ ਕਾ ਨਾਮ ਨ ਚੇਤੈ ਪ੍ਰਾਣੀ ਵਿਪੁਲ ਭਇਆ ਸੰਗ ਮਾਇਆ ਧਨ ਸਵਰਤਾ ਜੋਗਨ ਮੱਥਾ ਹਿਲਾ ਜਨਮ ਗਵਾਇਆ ਧਰਮ ਸੇ ਦੀਵਾ ਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੋ ਨਾਨਕ ਤੀਜੇ ਪ੍ਰਾਣ ਪਹਿਰੇ ਪ੍ਰਾਣੀ ਧਨ ਜੋਗਨ ਸੁਣ ਚਿਤ ਚੌਥੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰਦਨ ਹੋਆ ਦੁਆਲੇ ਤਿੰਨ ਮੈਂ ਭਇਆ ਪੁਰਾਇਆ ਸਾਈ ਵਸ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ ਕਹੋ ਨਾਨਕ ਬ੍ਰਾਣੀ ਚੌਥਾ ਪਹਿਰੇ ਲਾਵੀ ਲੁੜਿਆ ਕੇ ਤੋ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੋਧਾ ਚੇਤ ਕੀਰਤੀ ਹੈ ਕੇ ਲਾਈਏ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਕ ਹਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਕਤ ਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਦਿਨ ਮੁਕਤ ਨਾ ਹੋਈ ਬੂਬੀ ਦੂਜਾ ਹੇਤ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੇ ਜੂਟਾਂਗ ਹਰ ਚੇਤ ਦੂਜਾ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਘਰ ਜੋਗਨ ਮੈਂ ਮਤ ਵਹਿ ਨਿਤਕਾਮ ਲਿਆ ਪੈ ਬਣ ਜਾ ਰਿਹਾ ਮਿੱਤਰਾ ਅੰਧਲੇ ਨਾਮ ਨ ਚਿੱਤ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣੇ ਰਾਸ ਦਸ ਨੀਚੇ ਗਿਆਨ ਧਿਆਨ ਗੁਣ ਸੰਜਮ ਨਾਹੀ ਦਨ ਮਰਾਂਗੇ ਝੂਠੇ ਤੀਰ ਸਵਾਰ ਸੋਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਈ ਭਗਤ ਨੇ ਸਾਰਾ ਦੁਬਦਾ ਗਿਆ ਪੈ ਦੂਜਾ ਤੀਜਾ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੰਸ ਸਰ ਹੰਸ ਲਥੜੇ ਆਈ ਤਾਂ ਜੋਗਨ ਕਟੇ ਗਰੂਆ ਜਣੇ ਬਣ ਜਾ ਰਿਹਾ ਮਿੱਤਰਾ ਆਗ ਕਟੇ ਦਿਨੀ ਆਈ ਅੰਤ ਕਾਲ ਪਛਤਾਸੀ ਅੰਧ ਲੈ ਜਾ ਜਮ ਪਕੜ ਚਲਾਇਆ ਸਭ ਕੁਛ ਆਪਣਾ ਕਰ ਰਾਖੇ ਕਰ ਰਾਖੇ ਆ ਸਿਨ ਮੈਂ ਭਇਆ ਪਰਾਇਆ ਬੁੱਧ ਵਿਚਰਜੀ ਗਈ ਸਿਆਣਪ ਕਰ ਅਵਗੁਣ ਪਛਤਾਈ ਕਹੋ ਨਾਨਕ ਪ੍ਰਾਣੀ ਤੀਜਾ ਪਹਿਰੇ ਪ੍ਰਭ ਚੇਤੋਂ ਲਵਲਾਈ ਚੌਥੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਬਿਰਧ ਭਇਆ ਤਨ ਕੀਨ ਅੱਖੀ ਅੰਧ ਨਾਹੀਂ ਜੀ ਸਹੀ ਬਣ ਜਾ ਰਿਹਾ ਮਿੱਤਰਾ ਕੰਨੀ ਸੁਣੈ ਨਾ ਗੈਣ ਅੱਖੀ ਅੰਧ ਜੀਵ ਰਸ ਨਾਹੀਂ ਰਹੇ ਪਕਾਰੂ ਕਾਣਾ ਗੁਣ ਅੰਤਰ ਨਾਹੀਂ ਚੌਂਕ ਪਾਵੇ ਮਨ ਮੁਕਰਾ ਬਣ ਜਾਣਾ ਖੜ ਪੱਕੀ ਕੋੜ ਭੱਜੈ ਬਿਨਸੈ ਆਈ ਚੱਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਮੂੜ ਕੇ ਆਇਆ ਤਿੰਨ ਸਾਹਿਆ ਬਣ ਜਾ ਰਿਹਾ ਮਿੱਤਰਾ ਜਰਜਰ ਵਾਣਾ ਕੰਨ ਇੱਥੋਂ ਰੱਤੀ ਚੱਲਣਾ ਸਮਾਣਿਆ ਬਣ ਜਾ ਰਿਹਾ ਮਿੱਤਰਾ ਅਗਮਣ ਫੜਕਣ ਬੰਨ ਗੁਣ ਸੰਜਮ ਜਾਵੇ ਝੂਠ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਦੋ ਨਸਾ ਕਹੇ ਭਾਈ ਭਗਤ ਪੈ ਕਰਨਾ ਪਤ ਸੇਤੀ ਜਾਵੇ ਸਹਿ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਜੀ ਕਹੇ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲਾ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਹਰ ਪਾਇਆ ਉਧਰ ਮਝਾਰ ਹਰ ਧਿਆਵੇ ਹਰ ਉਚਰੇ ਬਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਕੁਮਾਰ ਹਰ ਹਰ ਨਾਮ ਜਪਿਆ ਰਾ ਦੇਵ ਵਿੱਚ ਅਗਨੀ ਆ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖਲਾਗਾ ਸਰਸੇ ਪਿਤਾ ਮਾਤ ਹੀ ਰਿਹਾ ਜਿਸ ਕੀ ਵਸ ਦਿਸ ਕੇ ਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੇ ਹਰ ਜਪੀਏ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਈ ਮੇਰਾ ਮੇਰਾ ਕਰ ਪਾਲੀਏ ਬਣ ਜਾ ਰਿਹਾ ਮਿੱਤਰਾ ਲੈ ਮਾਤ ਪਿਤਾ ਗਲ ਲਾਈ ਲਾਵੇ ਮਾਤ ਪਿਤਾ ਸਦਾ ਗਲ ਤੇ ਮਨ ਜਾਣੇ

ਕਉ ਨਾਨਕ ਦੂਜੇ ਠਹਿਰ ਪ੍ਰਾਣੀ ਜੇ ਜਾਈ ਮਿਲੇ ਹਰ ਨਾਲ ਚੌਥੇ ਪਹਿਰੇ ਬਣਜਾਣਕ ਬਣਜਾਰਾ ਮਿੱਤਰਾ ਹਰ ਚੱਲਣ ਵੇਲਾ ਆਦਿ ਆਦੀ ਕਰ ਸੇਵੋ ਪੂਰਾ ਸਤਿਗੁਰੂ ਬਣਜਾਰਾ ਮਿੱਤਰਾ ਸਭ ਚੱਲੀ ਰਹਿਣ ਵਿਹਾਨ ਦੀ ਹਰ ਸੇਵੋ ਕਿਨ ਕਿਨ ਝਲ ਮੂਲ ਨਾ ਕਰੇ ਹੋ ਜਿਸ ਆਖਿਰ ਯੁਗ ਯੁਗ ਹੋ ਬਹੁ ਹਰ ਸੇਤੀ ਸਦ ਮਾਣ ਹੋ ਰਣੀਆਂ ਜਨਮ ਮਰਨ ਦੁੱਖ ਖੋ ਬਹੁ ਗੁਰ ਸਤਿਗੁਰ ਸੁਆਮੀ ਭੇਦ ਨਾ ਜਾਣੋ ਜਿਤ ਮਿਲ ਹਾਰ ਭਗਤ ਸੁਖਾਂਦੀ ਕਉ ਨਾਨਕ ਪ੍ਰਾਣੀ ਚੌਥਾ ਪਹਿਰੇ ਸਬਲੋ ਰਹਿਣ ਭਗਤਾਂ ਦੀ ਸ੍ਰੀ ਆਗ ਮਹਲਾ ਪੰਜਵਾਂ ਪਹਿਲਾ ਪਹਿਰੇ ਰਹਿਣਕ ਬਣਜਾਰਿਆ ਮਿੱਤਰਾ ਕਰ ਪਾਇਤਾ ਉਜਰੇ ਮਾਹੀ ਦਸੀ ਮਾਸੀ ਮਾਨ ਸੁਖੀਆ ਬਣਜਾਰਿਆ ਮਿੱਤਰਾ ਕਾਰ ਮੁਹਲਤ ਕਰਮ ਕਮਾਹੀ ਮੁਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲੇਖ ਤੁਰ ਪਾਇਆ ਮਾਤ ਪਿਤਾ ਭਾਈ ਸੁਖ ਬਨਤਾ ਤਿੰਨ ਭੀਤਰ ਪਈ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਜੇ ਇਸ ਜਨ ਪੈ ਵਸ ਕਿਸ ਨਾਹੀ ਕਉ ਨਾਨਕ ਪ੍ਰਾਣੀ ਕਰ ਪਹਿਲੇ ਪਹਿਰੇ ਕਰ ਪਾਇਤਾ ਉਜਰੇ ਮਾਹੀ ਦੂਜਾ ਪਹਿਰੇ ਰਹਿਣਕ ਬਣਜਾਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇਈ ਬੁਰਾ ਭਲਾ ਨਾ ਪਛਾਣੀ ਬਣਜਾਰਿਆ ਮਿੱਤਰਾ ਮਨ ਮਤਾ ਹੰਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰੂ ਕਬੂ ਨਾ ਸੇਵਿਆ ਸਿਰ ਉਠਾਂਡੇ ਜਮ ਜੰਦਾਰਾ ਧਰਮ ਰਾਈ ਜਮ ਪਦਰ ਸਬਰੀ ਸਭ ਕਿਆ ਜਵਾਬ ਕਰੀ ਕਉ ਨਾਨਕ ਦੂਜਾ ਪਹਿਰੇ ਪ੍ਰਾਣੀ ਭਰ ਜੋਬਨ ਲਹਿਰੀ ਦੇਈ ਤੀਜੇ ਪਹਿਰੇ ਰਹਿਣਕ ਬਣਜਾਰਿਆ ਮਿੱਤਰਾ ਦੁੱਖ ਸੰਚੈ ਅੰਧ ਅਗਿਆ ਨੂੰ ਪੁੱਤਰ ਪੁਲੱਤਰ ਮੋਹ ਪਲਟੇ ਲਪਟਿਆ ਬਣਜਾਰਿਆ ਮਿੱਤਰਾ ਅੰਤਰ ਲਹਿਰ ਲੁਭਾਨ ਅੰਤਰ ਲਹਿਰ ਲੁਭਾਨ ਪ੍ਰਾਣੀ ਸੋ ਪ੍ਰਭ ਚੇਤਨਾ ਆਵੇ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੇ ਜੈ ਜਨ ਹਾਰ ਵਿਸਾਰਿਆ ਸੁਆਮੀ ਇਸ ਨਿਮਖ ਨਾ ਲੱਗੋ ਧਿਆਨ ਕਉ ਨਾਨਕ ਪ੍ਰਾਣੀ ਤੀਜਾ ਪਹਿਰੇ ਜੇ ਪ੍ਰਸੰਤੇ ਅੰਧ ਗਿਆਨ ਚੌਥਾ ਪਹਿਰੇ ਰਹਿਣਕ ਬਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣਜਾਰਿਆ ਮਿੱਤਰਾ ਤੇਰਾ ਦਰਗਾਹ ਦਿੱਲੀ ਹੋਈ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਕਾਈ ਇਹ ਮੋਹ ਮਾਇਆ ਤੇਰਾ ਸੰਗ ਨਾ ਚੱਲ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਈ ਕਉ ਨਾਨਕ ਪ੍ਰਾਣੀ ਚੌਥਾ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਬਣਜਾਰਿਆ ਮਿੱਤਰਾ ਉਠ ਚੱਲੇ ਕਮਾਣਾ ਕਾ ਤੂੰ ਇੱਕ ਰੱਤੀ ਦਿਲਮਨਾ ਦੇਵਨੀ ਬਣਜਾਰਿਆ ਮਿੱਤਰਾ ਉਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੈ ਸੋ ਖਾਟ ਕਉ ਨਾਨਕ ਭਗਤ ਸੋ ਹੈ ਦਰਬਾਰੀ ਮਨਮੁਖ ਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਏਕੋਕਾਰ ਸਤਿਗੁਰ ਪ੍ਰਸਾਦ ਮੁੰਡ ਆਣੀ ਕਈੜੈ ਕਿਉਂ ਹਾਰ ਦਰਸ਼ਨ ਪਿੱਟੈ ਹਰ ਹਰ ਆਪਣੀ ਕਿਰਪਾ ਕਰੀ ਗੁਰਮੁਖ ਸਾਹੁ ਰੜੈ ਕੰਮ ਸਿੱਖੈ ਸਾਹੋ ਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਈ ਸਹੀਆਂ ਵਿੱਚ ਗ੍ਰਹਿ ਸੁਹੇਲੀ ਹਰ ਦਰਗਹਿ ਬਹਾਂ ਲੋਡਾਈ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਸਿਰਖੈ ਮੁੰਡੇ ਆਣੀ ਕਈੜੈ ਗੁਰਮੁਖ ਹਰ ਦਰਸ਼ਨ ਦਿੱਖੈ ਵਿਆਹ ਹੁਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਭਾ ਹੋਮੈ ਰੋਗ ਗਿਆ ਦੁੱਖ ਲਾਥਾ ਆਪੈ ਗੁਰਮੁਖ ਸਾਧਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੁਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਾਨ ਮਿਲ ਜੰਝ ਸੁਹੰਦੀ ਤੇ ਵਿਕੜੈ ਹਰ ਜਪ ਸੁਹੇਲੀ ਵਿੱਚ ਸਾਹੁ ਰੜੈ ਕਰੀ ਸੁਹੰਦੀ ਸਾਹੁ ਰੜੈ ਵਿੱਚ ਕਰੀ ਸੁਹੰਦੀ ਜਿਨ ਤੇ ਵਿਕੜੈ ਨਾਮ ਸੰਭਾਲਿਆ ਸਭ ਸਖਲਿਓ ਜਨਮ ਤਿਨ੍ਹਾਂ ਦਾ ਗੁਰਮੁਖ ਜਿਨ੍ਹਾਂ ਮਾਨ ਜਿਨ ਪਾਸਾ ਢਾਲਿਆ ਹਰ ਜਾਨ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਗਏ ਮਿਲ ਜੰਝ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੂ ਹਰ ਕੱਪੜੂ ਹਰ ਸੁਭਾ ਦੇ ਬਹੁ ਜਿਤ ਸਬਰ ਹੈ ਮੇਰਾ ਕਾਜੂ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਬ੍ਰਹਾਂਡਾ ਹਰ ਸੁਭਾ ਹੋਈ ਇਹ ਦਾਨ ਨਾ ਰਹਿ ਰਲਾਇਆ ਹੋਰ ਮਨਮੁਖ ਦਾਜ ਦੇ ਰਸ ਦਿਖਾ ਲੈ ਸੋ ਕੂੜ ਅਹੰਕਾਰ ਕਛ ਪਾਜੂ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੂ ਹਰ ਰਾਮ ਰਾਮ ਮੇਰੇ ਬਾਬੁਲਾ ਹਾਰ ਪੈਰ ਮੈਲ ਧਨ ਵੇਲ ਵਧਾਉਂਦੀ ਹਾਰ ਜੁਗ ਜੁਗ ਜੁਗ ਜੁਗ ਜੁਗ ਸਾਧ ਪੀੜ੍ਹੀ ਗੁਰੂ ਚੱਲਣਦੀ ਜੁਗ ਜੁਗ ਪੀੜ੍ਹੀ ਚੱਲੈ ਸਤਿਗੁਰੂ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਾਬਹੀ ਤਿੰਨ ਦਿਨ ਕਹੇ ਜਾਵੇ ਨਿਤ ਦੇਵੈ ਚੜੇ ਸੁਆਇਆ ਨਾਨਕ ਸੰਤ ਸੰਤ ਹਰ ਇੱਕ ਜਪ ਹਰ ਹਰ ਨਾਮ ਸੁਹੰਦੀ

ਹਰ ਰਾਮ ਰਾਮ ਮੇਰੇ ਬਾਬੂ ਦਾ ਫਿਰ ਮਿਲ ਧਨ ਵੇਲ ਵਧਾਉਂਦੀ ਸ੍ਰੀ ਰਾਗ ਮਹਲਾ ਪੰਜਵਾਂ ਸ਼ੰਤ ਤੂੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀ ਉਹ ਮਿੱਤਰਾ ਗੋਬਿੰਦ ਨਾਮ ਸੰਭਾਲੀ ਮਨ ਪਿਆਰਿਆ ਜੀ ਮਿੱਤਰਾ ਹਰ ਨਿਗਾਹ ਤੇਰਾ ਨਾਲੇ ਸੰਗ ਸੁਹਾਈ ਨਾਮ ਤੇ ਆਈ ਵਿਰਸਾ ਕੋਈ ਨਾ ਜਾਈ ਮਨ ਪਿੰਦੇ ਸਹੀ ਫਲ ਪਾਵੇ ਚਰਨ ਕਮਲ ਚਲਾਈ ਜਲ ਫਲ ਪੂਰ ਰਹੇ ਆ ਬਨਵਾਰੀ ਘੜ ਘੜ ਨਗਰ ਨਿਹਾਲੀ ਨਾਨਕ ਸਿੱਖੀ ਮਨ ਪ੍ਰੀਤਮੋ ਸਾਧ ਸੰਗ ਬ੍ਰਹਮ ਜਾਲੀ ਮਨ ਪਿਆਰਿਆ ਜੀ ਮਿੱਤਰਾ ਹਰ ਬਿਨਵ ਝੂਠ ਪਸਾਰੀ ਮਨ ਪਿਆਰਿਆ ਜੀ ਉਹ ਮਿੱਤਰਾ ਦੇਖੋ ਸਾਗਰ ਸੰਸਾਰੀ ਚਰਨ ਕਮਲ ਕਾਰ ਬੋਹਿਤ ਕਰ ਤੇ ਸਹਸਾ ਦੁਖ ਨਾ ਵਿਆਪੈ ਗੁਰਪੂਰਾ ਭੇਟੈ ਵਡਭਾਗੀ ਆਦਿ ਕਰ ਪ੍ਰਭ ਜਾਪੈ ਆਦਿ ਜੁਗਾਦੀ ਸੇਵ ਭਗਵਾਨੀ ਭਗਤਾ ਨਾਮ ਅਧਾਰੀ ਨਾਨਕ ਸਿੱਖ ਦੇ ਮਨ ਪ੍ਰੀਤਮੋ ਬਿਨ ਹਾਰ ਝੂਠ ਪਸਾਰੀ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਭੇ ਸੇ ਪਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨੇ ਚਿਲ ਮੱਲੀ ਹਰ ਦਰ ਸੇਵੇ ਅਲਾਸਾ ਭੇਵੇ ਨੇ ਚਲੇ ਆਸਣ ਪਾਇਆ ਤੇ ਜਨਮ ਨ ਮਰਨ ਨ ਆਪ ਨ ਜਾਣਾ ਸੰਤਾ ਦੂਸ ਮਟਾਇਆ ਚਿਤ੍ਰਗੁਪਤ ਦਾ ਕਾਗਦ ਫਾਰਿਆ ਜਮਜੂਤਾ ਕਦੀ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮੋ ਹਰ ਲੱਭੇ ਸੇ ਪਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾ ਸੰਗ ਨੇ ਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸੁਆਮੀ ਸੁਸਾ ਗਾਮੀ ਐਸ ਸਗਲੀ ਪੁੰਨੀਆ ਪੁਰਬੀ ਕਮਾਈ ਸ੍ਰੀ ਰੰਗ ਪਾਈ ਹਰ ਮਿਲੇ ਚਿਰੀ ਵਿਛੁਨਿਆ ਅੰਤਰ ਬਾਹਰ ਸਰਬਤ ਰਵਿਆ ਉਪਮਾਨ ਉਪਜਿਆ ਵਿਸ਼ਵਾਸੋ ਨਾਨਕ ਸਿੱਖ ਦੀ ਮਨ ਪ੍ਰੀਤਮੋ ਕਰ ਸੰਤਾ ਸੰਗ ਨੇ ਵਾਸੋ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਪ੍ਰੇਮ ਭਗਤ ਮਨ ਲੈਣਾ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਜਲ ਥਲ ਜੀਵੇ ਮਿਲਣਾ ਹਰ ਪੀ ਅਗਾਨੀ ਅੰਮ੍ਰਿਤ ਬਾਣੀ ਸਰਬ ਸੁਖਾਂ ਸੁਖ ਬੁਲਸਈ ਸ੍ਰੀ ਤਰਪਾਈ ਮੰਗਲ ਗਾਈ ਇੱਛ ਪੁੰਨੀ ਸਤਿਗੁਰ ਟੁੱਟੇ ਲੜਲੀ ਨੇ ਲਾਈ ਨਾਨਕ ਦਪਾਈ ਨਾਉ ਸਰਬ ਸਾਗੁਰ ਦੀਨਾ ਨਾਨਕ ਸਿੱਖ ਸੰਤ ਸਮਝ ਆਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਜ ਮਹਾਂਕੇ ਸੰਤ ਮਹੱਲਾ ਪੰਜਵਾਂ ਇੱਕ ਓਅੰਕਾਰੀ ਸਤਿਗੁਰ ਪ੍ਰਸਾਦ ਜਤਣਾ ਹੱਠ ਮੰਜਾਹੂ ਮਾਂ ਤੇਰੀ ਬਸੇ ਕਿਉਂ ਦੀਦਾਰ ਸੰਤ ਸਿਰਨਾਈ ਲੱਭਣੇ ਨਾਨਕ ਪ੍ਰਾਨ ਆਧਾਰ ਸ਼ਾਂਤ ਚਰਨ ਕਮਲ ਸੋ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਦੁਤੀਆ ਭਗਤ ਪ੍ਰੀਤ ਅਨੀਤ ਦਾਸਾ ਨੈ ਭਾਵੇ ਜੀਓ ਦਾਸਾ ਨੇ ਭਾਵੇ ਬਿਨ ਦਰਸਾਵੇ ਇੱਕ ਸੈਨ ਧੀਰ ਕਿਉਂ ਕਰੇ ਨਾਮ ਬਿਹੋਣਾ ਤਨ ਮਨ ਹੀ ਨਾ ਜਲ ਬਿਨ ਮਛਲੀ ਜਿਉਂ ਮਰੇ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੀ ਗੁਣ ਸਾਧ ਸੰਗ ਮਿਲ ਗਾਵੇ ਨਾਨਕੇ ਸੁਆਮੀ ਧਾਰਨ ਗ੍ਰਹ ਮਨ ਤਨ ਅੰਕ ਸਮਾਵੇ ਦੱਖਣਾ ਸੁਹੰਦੜੂ ਹਬਠਾਏ ਕੋਈ ਨਾ ਦਿਸੈ ਦੂਜੜੂ ਫੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸੰਤ ਤੇਰੇ ਵਚਨਾਂ ਨੂੰ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਆ ਜੀਓ ਸਿਮਰਤ ਸਾਸ ਗਰਾਸ ਪੂਰਨ ਵਿਸ਼ਵਾਸ ਕਿਉਂ ਮਨੋ ਵਿਸਾਰੀਆ ਜੀਓ ਕਿਉਂ ਮਨੋ ਵਿਸਾਰੀਆ ਨਿਮਕ ਨਹੀਂ ਤਾਰੀਐ ਗੁਣਵੰਤ ਪ੍ਰਾਣ ਹਮਾਰੀ ਮਨ ਵਾਂਛਤ ਫਲ ਦੇਤ ਹੈ ਸੁਆਮੀ ਜੀ ਕੀ ਵਿਰਤਾ ਸਾਰੀ ਅਨਾਥ ਚਨਾਤੀ ਸਰਬ ਤੈ ਸਾਤੀ ਜਪ ਜੂਏ ਜਨਮ ਨਹਾਰੀਐ ਨਾਨਕ ਜੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵਜਲ ਤਾਰੀਐ ਦੱਖਣਾ ਧੂੜੀ ਮੱਜਣ ਸਾਧ ਕੇ ਸਾਈ ਦੀ ਕਿਰਪਾਲੋ ਲੱਦੇ ਹੱਬੇ ਸੋਕੜੀ ਨਾਨਕਾਰ ਕਨ ਮਾਲ ਸੰਤ ਸੁੰਦਰ ਸੁਆਮੀ ਧਾਮ ਭਗਤਾਂ ਵਿਸ਼ਰਾਮ ਆਸਾ ਲਗ ਜੀਵ ਤੇ ਦੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਰ ਤੇ ਜੀਓ ਅੰਮ੍ਰਿਤ ਹਰ ਪੀਰ ਤੇ ਸਦਾ ਸਿਰ ਪੀਰ ਤੇ ਦੇਖੈ ਬਨ ਫੀਕਾ ਜਾਣਿਆ ਭਾਈ ਕਿਰਪਾਲ ਗੋਪਾਲ ਪ੍ਰਭ ਮੇਰੀ ਸਾਧ ਸੰਗ ਨਿਧ ਮਾਨਿਆ ਸਰਬ ਸੋ ਸੁਖ ਆਨੰਦ ਕਾਰਨ ਪਿਆਰੀ ਹਰ ਰਤਨ ਮਨ ਅੰਤਰ ਸੀ ਜੀਵ ਤੇ ਇੱਕ ਤਿਲ ਨਹੀਂ ਵਿਸਰੈ ਸਥਾਨ ਅਧਾਰਾ ਜਪ ਜਪ ਨਾਨਕ ਜੀਵ ਤੇ ਦੱਸਣਾ ਜੋ ਤਾਂ ਕੀਨੇ ਆਪਣੇ ਬਿਨਾਂ ਕੂ ਮਿਲਿਓ ਏ ਨਾਨਕ ਆਪ ਮੋਹੇ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਏ ਸੰਤ ਪ੍ਰੇਮ ਠਜੋਰੀ ਪਾਏ ਰਿਝਾਈ ਗੋਬਿੰਦ ਮਨ ਮੋਹਿਆ ਜੀਓ ਸੰਤਨ ਕਹਿ ਪ੍ਰਸਾਦ ਅਗਾੜ ਕੰਠੇ ਲਗ ਸੋਇਆ ਜੀਓ ਹਰ ਕੰਠ ਲਗ ਸੋਇਆ ਦੁੱਖ ਸਭ ਜੋਹਿਆ ਭਗਤ ਲੱਥਣ ਕਰ ਵਸ ਪਾਏ ਮਨ ਸਰਬ ਸੁਖ ਉੱਠੇ ਗੋਬਿੰਦ ਤੋਸੇ ਜਨਮ ਮਰਣਾ ਸੁਣ ਮਿਟ ਗਏ ਸਖੀ ਮੰਗਲੋ ਗਾਇਆ ਇਸ ਭਜਾਇਆ ਬਹੁਰ ਨਮਾਇਆ ਹੋਇਆ ਕਰ ਗਏ ਲੀਨੇ ਨਾਨਕ ਪ੍ਰਭ ਪਿਆਰੀ ਅਸਾਗਰ ਸੰਸਾਰ ਸੰਸਾਰ ਸਾਗਰ ਨਹੀਂ ਹੋਇਆ ਦੱਖਣਾ ਸਾਈ ਨਾਮ ਅਮੋਲ ਕੀਮਨਾ ਕੋਈ ਜਾਣ ਦੋ ਜਿੰਨਾ ਭਾਗ ਮਤਾ ਹੈ ਸੇ ਨਾਨਕਾਰ ਰੰਗ ਮਾਣ ਦੋ ਸੰਤ ਕਹਿ ਕੇ ਪਵਿੱਤਰ ਸੁਣ ਤੇ ਸਾਹਿਬ ਧਨ ਲਿਖ ਤੀ ਗੁਲਤਾਰਿਆ ਜੀਓ ਜਿਨ ਕਹੋ ਸਾਧੀ ਸੰਗ ਦਾ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਿਆ ਦੀਨੇ ਕਾ ਹਰ ਹਰ
ਸਤਿਗੁਰ ਦਇਆਲ ਕਿਰਪਾਲ ਭੇਟ ਹਰੀ ਤਾਮ ਕ੍ਰੋਧ ਲੋਭ ਮਾਰਿਆ ਨਾ ਕਥਮ ਨਾ ਜਾਈਐ ਘਟ ਸੁਆਮੀ ਸਦਕਾ ਜਾਈ ਬਲ ਵਾਰਿਆ ਸਦਕਾ ਜਾਈ ਨਾਨਕ ਵਾਰਿਆ ਸ੍ਰੀ ਰਾਜ ਮਹੱਲਾ ਸੁਖਾ ਮਨਜਾਰਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਤਪਾਲ ਦਾ ਘਟ ਕਰ ਰਹੇ ਮਈਆ ਸੋਏ ਜੋ ਸੋ ਹਰ ਸਦਾ ਧਿਆਈ ਹੈ ਤਿਸ ਦਿਨ ਵਰਨਾ ਕੋਏ ਜੋ ਮੋਹ ਮਾਇਆ ਚਿਤ ਲਾਇਨ ਲਈ ਸੇ ਸੂਟ ਚੱਲੇ ਜੋ ਸਰੋਈ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਗਾਈ ਹੋਏ ਮੈਂ ਹਰ ਦਿਨ ਵਰਨਾ ਕੋਈ ਹਰ ਗੁਰ ਸਰਣਾਈ ਪਾਈ ਹੈ ਬਣਜਾਰਿਆ ਮਿੱਤਰਾ ਵਿਭਾਗ ਪ੍ਰਾਪਤ ਹੋਏ ਰਾਓ ਸੰਤ ਜਣਾ ਵਿਣ ਭਾਈ ਆ ਹਰ ਕਿਨਿਆ ਨਾ ਪਾਇਆ ਨਾਉਂ ਵਿੱਚ ਹੋਂ ਮੈਂ ਕਰਮ ਕਮਾਵਾਂ ਦੇ ਜਿਉਂਦੇ ਸਵਾਪੂਤ ਨੇ ਨਾਉਂ ਪਿਤਾ ਜਾਤ ਤਾਂ ਹੋਈ ਹੈ ਗੁਰ ਤੁਖਾ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਰ ਹਿੰਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੇ ਨਾਮ ਦ੍ਰਿੜਾਇਆ ਹਰ ਮਿਲਿਆ ਪ੍ਰਭ ਹਰ ਪ੍ਰਭ ਨਾਉਂ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਈ ਚਲਦਿਆਂ ਨਾਲ ਲਹਾਰ ਚਲ ਸੀ ਅਰੰਤੇ ਅਲੇ ਛਡਾਈ ਹਉਂ ਬਲਹਾਰੀ ਤਿੰਨ ਕਉ ਜਿਨ ਹਾਰ ਮਨ ਬੁੱਠਾ ਆਈ ਜਿਨੀ ਹਾਰ ਹਾਰ ਨਾਮ ਨਾ ਚੇਤੇ ਉਸੇ ਅੰਤ ਗਏ ਪਛਤਾਈ ਤੁਰਮਸ ਕਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਈ ਮਾਨ ਹਰ ਹਰ ਪ੍ਰੀਤ ਲਗਾਈ ਵਡ ਭਾਗੀ ਗੁਰ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਈ ਮਾਨ ਹਰ ਹਰ ਪ੍ਰੀਤ ਲਗਾਈ ਵਡ ਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਈ ਰਾਉ ਹਰ ਆਪੇ ਆਪ ਪਾਇੰਦਾ ਹਰ ਆਪੇ ਦੇਵੈ ਲੈ ਹਰ ਆਪੇ ਭਰਮ ਭੁਲਾਇੰਦਾ ਹਰ ਆਪੇ ਹੀ ਮਤ ਦੇਈ ਗੁਰਮੁਖਾ ਮਨ ਪਰਤ ਪ੍ਰਗਾਸ ਹੈ ਸੇ ਵਿਰਲੇ ਕਈ ਕਈ ਹੋਂ ਬਲਹਾਰੀ ਤਿੰਨ ਪਾਉ ਜਿਨ ਹਰ ਪਾਇਆ ਗੁਰਮੁਖੀ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਬੁੱਠੜਾ ਹੀ ਮਨ ਹਰ ਹਰ ਜਪਨ ਕਰੀ ਹਾਰ ਗੁਰ ਸਰਣਾਈ ਭਜ ਪਾਉ ਜਿੰਦੂ ਸਭ ਕਲਿਵਕ ਦੁੱਖ ਪਰ ਹਰੀ ਰਾਉ ਘਾਟ ਘਾਟ ਰਮਈਆ ਮਨ ਵਸੈ ਕਿਉਂ ਪਾਈਐ ਚਿਤ ਭਸ ਨਾ ਗੁਰ ਪੂਰਾ ਸਤਿਗੁਰ ਭੇਟੀਐ ਹਰ ਆਈ ਵਸੈ ਮਨ ਚਿਤੁ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਕਈ ਗਤ ਪਰਮਤ ਮੈਂ ਹਰ ਹਰ ਨਾਮ ਵਿਸਾਰ ਹੈ ਹਰ ਨਾਮੇ ਹੀ ਜਤ ਪਾਤੁ ਜਨ ਨਾਨਕ ਨਾਮ ਧਿਆਇਆ ਰੰਗ ਰਤਦਾ ਹਰ ਰੰਗ ਰਤੁ ਹਰ ਧਿਆਵੁ ਹਰ ਪ੍ਰਭ ਸਾਤੁ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਪ ਪਤ ਰਹਾਉ ਜਿਨ ਕਾ ਪੂਰਵ ਲਿਖਿਆ ਸੇ ਆਈ ਮਿਲੇ ਗੁਰ ਪਾਸ ਸੇਵਕ ਭਾਈ ਬਣ ਜਾ ਰਿਹਾ ਮਿੱਤਰਾ ਹਾਰ ਗੁਰ ਹਾਰ ਹਾਰ ਕਰ ਨਾਮ ਪ੍ਰਗਾਸ਼ ਧਨ ਧਨ ਵਣਜ ਵਪਾਰੀ ਆ ਜਿਨ ਵਸਰ ਲਬਿਆੜਾ ਹਰ ਰਾਸ ਗੁਰਮੁਖਾਂ ਮੁਖ ਦਰ ਮੁਖ ਉਜੜੇ ਸੇ ਆਈ ਮਿਲੇ ਹਰ ਪਾਸ ਜਨ ਨਾਨਕ ਗੁਰਮਿਚਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲੱਗੀ ਤਿੰਨਾਂ ਗੁਰਮੁਖਾਂ ਹਰ ਨਾਮ ਜਿਨ ਹਰ ਰਾਸ ਰਾਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਖਿਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਵਾ ਸੱਚੀ ਮਨ ਸੱਚਾ ਸੱਚਾ ਸ੍ਰੀ ਦਾਤਾਰ ਨਾਨਕ ਸੱਚੇ ਸਤਿਗੁਰ ਸੀ ਰਿਆ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਈ ਮਾਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਈ ਸਹਿ ਦੇਖੈ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੀ ਨਾਨਕ ਜਿਨ ਅੱਖੀ ਲਿਖਿਆ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਾਰ ਹਰ ਸਦਾ ਹੈ ਅਮਰ ਇੱਕੋ ਹਾਰ ਕੇ ਸਧਾਰ ਹਰ ਤਿਸ ਦਿਨ ਕੋਈ ਨਾ ਹੈ ਡਾਰ ਭ੍ਰਮ ਪਉ ਦੂਰ ਤਾਰੂ ਹਰ ਕਿਸੈ ਨੂੰ ਸਲਾਹੀ ਜੇ ਰਤੈ ਬਾਹਰ ਧਾਰੂ ਹਰ ਜਿਸ ਨੂੰ ਹੋਈ ਦਇਆਲ ਸੋ ਹਰ ਜਪ ਪਾਉ ਬਿਕਮ ਤਾਰੂ ਸਲੋਕ ਮਹਲਾ ਪਹਿਲਾ ਦਾਤੀ ਸਾਹਿਬ ਸੁਣਦੀਆਂ ਕਿਆ ਚੱਲਾ ਕਿਸ ਨਾਲ ਇੱਕ ਜਗਨ ਦੇ ਨਾਲ ਹਨ ਇੱਕ ਨਾ ਸਿੱਖਿਆ ਦੀ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਏ ਸਾ ਥਾਉ ਨਾਹੀ ਕਾਇਕਾ ਪੌੜੀ ਸਭ ਆਪੇ ਤੁਧ ਪਾਏ ਕਹਿ ਆਪ ਕਰ ਲਾਈ ਤੂੰ ਆਪੇ ਦੇਖ ਦੇਖ ਸਦਾ ਆਪਣੀ ਵਡਿਆਈ ਹਰ ਤੁਧ ਹੁਮਾਰ ਕਿਸ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭ ਨਹੀਂ ਥਾਈ ਹਰ ਤਿਸੈ ਧਿਆਵੋ ਸੰਤ ਜਣੋ ਜੋ ਲਏ ਛਡਾਈ ਸਲੋਕ ਮਹੱਲਾ ਪਹਿਲਾ ਫਕੜ ਜਾਤੀ ਫਕੜ ਨਾਉ ਸਭਨਾ ਜੀਆਂ ਇੱਕਾ ਚਾਉ ਆਪੋ ਜੇ ਕੋ ਭਲਾ ਕਹਾਈ ਨਾਨਕ ਤਾਂ ਪਾਰ ਜਾਪੈ ਜਾਂ ਪਤ ਲੇਖਾ ਪਾਈ ਮਹੱਲਾ ਦੂਜਾ ਜਿਸ ਪਿਆਰੇ ਸਾ ਨੇ ਕਿਸੇ ਆਗਿਆ ਮਰ ਚੱਲੀ ਹੈ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਤਸ਼ਾਹ ਜੀਵਨਾ
ਪੌੜੀ ਤੁਦ ਆਪੇ ਧਰਤੀ ਸਾਜੀਐ ਚੰਦ ਸੂਰਜ ਦੁਇ ਦੀਵੇ ਸਾ ਦਾਸ ਚਾਰ ਹੱਟ ਤੁਦ ਸਾਜਿਆ ਵਪਾਰ ਕਰੀ ਵੇ ਤਨਾ ਨੂੰ ਹਰ ਲਾਭ ਦੀ ਹੋ ਜੋ ਗੁਰਮੁਖ ਪੀਵੇ ਤਿੰਨ ਜਮ ਕਾਲ ਨਾ ਵਿਆਹ ਪਈ ਦੇ ਨਾ ਸਾਚੇ ਅੰਮ੍ਰਿਤ ਪੀਵੇ ਉਹ ਆਪ ਸੁੱਤੇ ਪਰਿਵਾਰ ਸਿਉਂ ਤਿੰਨ ਚਿੱਚੇ ਸਭ ਜਗਤ ਛੁੱਟੀ ਵੇ ਸਲੂਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਈ ਕੁਦਰਤ ਹੈ ਕੀਮਤ ਨਹੀਂ ਪਾਈ ਜਾਂ ਕੀਮਤ ਪਾਈ ਤਾਂ ਕਹੀ ਮਹਿੰਗਾਈ ਸਰੇ ਸਰੀਅਤ ਕਰੇ ਵਿਚਾਰ ਦਿਨ ਬੀਜੇ ਕੈਸੇ ਪਾਵੇ ਪਾਰ ਸਿਵਿਕ ਕਾਰ ਸਿਜਦਾ ਮਨ ਕਰ ਮਕਸੂਦ ਜਿਹੇ ਧਰ ਦੇਖਾ ਤਿਹੇ ਧਾਰ ਮੌਜੂਦ ਮਹੱਲਾ ਤੀਜਾ ਗੁਰਸਭਾਏ ਬਿਨਾਂ ਜਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਾਨ ਰਹੇ ਹਜ਼ੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਾਸ ਵਾਸ਼ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ ਸਭ ਤੁਜੈ ਧਿਆਵੇ ਸਭ ਤੁਜੈ ਧਿਆਵੇ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖਾਰ ਅਰਾਧ ਦੇ ਚਨਹਾਂ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰਕੇ ਉਲਬਡਾਣਾ ਸਲੋਕ ਮਹੱਲਾ ਤੀਜਾ ਕਲੋਮ ਸਾਜਣੀ ਕਿਆ ਸਦਾਈ ਹੈ ਹਿਰਦੇ ਹੀ ਲਖਲੇ ਸਦਾ ਸਾਹਿਬ ਕੈ ਰੰਗ ਰਹੇ ਕਬੂ ਨਾ ਟੂਟਣੇ ਕਲੋਮ ਸਾਜਣੀ ਜਾਈ ਸੀ ਲਿਖਿਆ ਤੀ ਨਾਲੇ ਜਾਈ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਧੁਰ ਛੋੜੀ ਸੱਚੇ ਪਾਈ ਮਹੱਲਾ ਤੀਜਾ ਨਗਰੀ ਆਮਦਾ ਨਾਲ ਨਾ ਚੱਲਈ ਵੇਖੋ ਕੋਜ ਪਾਈ ਸਤਿਗੁਰ ਸੱਚ ਬਰੜਾਇਆ ਸੱਚ ਰਹੋ ਨਿਵਲਾਈ ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਈ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਜਾਣੇ ਭੇਤ ਜੋ ਕੀਤਾ ਸੋ ਹਰ ਜਾਣਦਾ ਮੇਰੇ ਹਰ ਮਾਂ ਮੇਰੇ ਮਨ ਹਰ ਚੇਤ ਤੂੰ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ ਤੂੰ ਸੱਚਾ ਆਪਣੇ ਆਉ ਸੱਚ ਤਾਂ ਡਰੀਆ ਚੇਤ ਜਿੰਨਾ ਨਾਨਕ ਸੱਚ ਬਛਾਣਿਆ ਸੀ ਸੱਚ ਰਲੇ ਤੂੰ ਸਲੂਕ ਮਹੱਲਾ ਤੀਜਾ ਕਾਲਮ ਜਲੋਂ ਸਣ ਮਸਬਾਣੀਐ ਕਾਗਜ ਪੀ ਚਲ ਜਾਉ ਲਿਖਣ ਵਾਲਾ ਜਲ ਵਲੋਂ ਜਿਨ ਲਿਖਿਆ ਤੀਜਾ ਭਾਉ ਨਾਨਕ ਪੂਰਵ ਲਿਖਿਆ ਤਮਾਗਣਾ ਵਰਨਾ ਕਰਨਾ ਜਾਈ ਭਾਉ ਮਹੱਲਾ ਤੀਜਾ ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਮਿਲਣਾ ਵੇ ਕੋ ਚਰਨਾ ਹੀ ਪਾੜ ਪਾੜ ਹੋਈ ਸਵਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਹੇ ਅਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵਤਾ ਸਲੂਕ ਮਹੱਲਾ ਤੀਜਾ ਹਉ ਕਰਤੀ ਸਭ ਹੋਈ ਸੰਪੂ ਕਿਸੇ ਨਾਲ ਦੂਜਾ ਭਾਈ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖੋ ਬਰੀ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁੱਧਾਂ ਕਾਲੀਆਂ ਬਾਹਰ ਛਿਟਵੀਆਂ ਰੀਸਾਂ ਕਰੇ ਕਨਾੜੀਆਂ ਜੋ ਸੇਵਾ ਦਰ ਖੜੀਆਂ ਨਾਲ ਸਤਮੈਂ ਰੱਖੀਆਂ ਮਾਣ ਸੁੱਖ ਰਲੀਆਂ ਹੁੰਦੇ ਤਾਨ ਨਿਰਦਾਣੀਆਂ ਹਰ ਹੈ ਨਮਾਨਣੀਆਂ ਨਾਨਕ ਜਨਮ ਸਕਾਰਤਾ ਜੇ ਤਿੰਨ ਪੈ ਸੰਗ ਮਿਲਾ ਪੌੜੀ ਤੂੰ ਆਪੇ ਜਾਲ ਮੀਨਾ ਹੈ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਈਂਦਾ ਆਪੇ ਵਿੱਚ ਸਿਵਾਲ ਤੂੰ ਆਪੇ ਕਮਲ ਪ੍ਰਲਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਈਂਦਾ ਹੈ ਤਨੇ ਮੁਖ ਘੜੀ ਕਰ ਚਾਲ ਹਰ ਤੋਂ ਬਾਹਰ ਕੁਛ ਨਹੀਂ ਗੁਰ ਸ਼ਬਦੀ ਦੇਖ ਨਿਹਾਲ ਸਲੋਕ ਮਾਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੂਵੇ ਅੰਦਰ ਤੋਸਾ ਨੀਂਦਣਾ ਹੋਵੇ ਜੇ ਘਰ ਨੂੰ ਫਸਮੈਂ ਚੱਲੇ ਰਜਾਈ ਦਰ ਘਰ ਸੁਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹਾਲਾ ਤੀਜਾ ਮਨਮੁਖ ਨਾਨਕ ਹੋਣਿਆ ਰੰਗ ਕੁਸੁੰਬਾ ਦੇਖ ਨਾ ਭੁੱਲ ਇਸਦਾ ਰੰਗ ਦਿਨ ਥੋੜਿਆ ਸੋਚਾ ਇਸਦਾ ਮੁੱਲ ਦੀਜਾ ਲੱਗੇ ਪਚਮੂਏ ਮੂਰਖ ਅੰਧ ਗਵਾਰ ਦਿਸਾ ਅੰਦਰ ਕੀਤ ਸੇ ਪਏ ਪਚੇ ਵਾਰੂ ਵਾਰ ਨਾਨਕ ਨਾਮ ਰਤੇ ਸੇ ਰੰਗ ਲਏ ਗੁਰ ਕੈ ਸਹਿ ਸੁਭਾਈ ਭਗਤੀ ਰੰਗ ਨਾ ਉਤਰੈ ਸਹਿਜੇ ਰਹੇ ਸਮਾਈ ਪੌੜੀ ਸਿਰੈ ਸਹਿਤ ਪਾਈ ਸਭ ਤੁਧ ਆਪੇ ਰਜਕ ਸਮਾਇਆ ਇੱਕ ਬਾਲ ਚਲ ਕਰਕੇ ਕਾਵਲੇ ਮੋਹੋਂ ਕੂੜ ਪ੍ਰਸਾਦ ਤੇਰੀ ਢਾਹੀ ਆ ਤੁਧ ਭਾਵੇ ਤੁਧ ਆਪੇ ਭਾਵੇ ਸੋ ਕਰੇ ਤੁਧ ਉਤੈ ਕੰਮ ਵਿਲਾਇਆ ਇਤਨਾ ਸੱਚ ਬੁਝਾਏ ਓਨ ਤਿੰਨਾ ਤੁੱਟ ਭੰਡਾਰ ਦਿਵਾਇਆ ਹਾਰ ਚੇਤ ਕਾਹੀ ਤਿੰਨਾ ਸਫਲ ਹੈ ਕੀਤਾ ਹੱਥ ਕਢਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਤ ਵੇਦ ਬਖਾਣੇ ਮਾਇਆ ਮੋਹ ਸੁਆਈ ਦੂਜੇ ਭਾਈ ਹਰ ਨਾਮ ਉਸਾਰਿਆ ਮਨ ਮੂਰਖ ਮਿਲੈ ਸੁਜਾਈ ਜਿਨ ਕਬੂ ਪਿੰਡ ਜਿਨ ਜੀਓ ਪਿੰਡ ਦਿੱਤਾ ਤਿਸ ਕਬ ਹੂ ਨਾ ਚੇਤੈ ਜੋ ਦਿੰਦਾ ਰਿਜ ਸਮਾਈ ਜਮਕਾ ਬਾਹਰ ਗਲੋ ਨਾ ਕੱਟੀਐ ਫਿਰ ਗਲਿਆਵੇ ਜਾਏ ਮਨ ਮੁਖ ਕਿਸੂ ਨਾ ਸੂਜੈ ਅੰਦਰ ਲਈ ਪੂਰਵ ਲਿਖਿਆ ਕਮਾਈ ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਮਸੈ ਮਨ ਆਏ ਸੁਖ ਮਾਣੇ ਸੁਖ ਬਹਿਣਾ ਸੁਖੇ ਸੁਖ ਵਿਹਾਈ ਨਾਨਕ ਸੋ ਨਾਉ ਮਨੋ ਵਿਸਾਰੀ ਆਏ
ਮਨੋ ਨਾ ਵਿਸਾਰੀ ਹੈ। ਨਾਨਕ ਸੋ ਨਾਉ ਮਨੋ ਨਾ ਵਿਸਾਰੀ ਹੈ, ਜਿਸ ਦਰਸ਼ਕ ਸੁਖ ਪਾਈ ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ, ਸਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ, ਰਾਮ ਨਾਮ ਪ੍ਰਗਾਸ, ਸਤਿਓ ਸਚ ਸਮਾਵਣਾ, ਵਡਿਆਈ ਵੱਡੇ ਪਾਸ, ਜੀਓ ਪਿੰਡ ਸਭ ਕਿਸਦਾ ਸਿਫਤਾ, ਸਿਫਤ ਕਰੇ ਅਰਦਾਸ, ਸੱਚਾ ਸ਼ਬਦ ਸਲਾਹਣਾ, ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨ ਮਾਹੀ, ਮਨਨਾ ਵਿੱਚ ਅੰਗੀ ਵਾਸ, ਗੁਰਮਤੀ ਨਾਉ ਪਾਈ ਹੈ, ਮਨਮੁਖ ਮੋਹ ਬਣਾਸ, ਜੋ ਭਾਵਿਤ ਰਾਸ ਤੂੰ ਨਾਨਕ ਤੇਰਾ ਦਾਸ, ਪੌੜੀ ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭ ਨਾਰਾਸ, ਸਭ ਤੋਂ ਦਹਿ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇ ਤੇ ਸਭ ਕਿਸ ਮਿਲੇ, ਇੱਕ ਨਾ ਦੂਰ ਹੈ ਪਾਸ, ਤੁਧ ਬਾਝੋਂ ਤਾਂ ਕੋ ਨਹੀਂ, ਜਿਸ ਪਾਸੋਂ ਮੰਗੀਏ ਮਨ ਵਿੱਚੋਂ ਕੋ ਨਿਰਗਾਸ, ਸਭ ਤੋਂ ਦੈਨੋਂ ਸਲਾਹ ਮੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਲੋਕ ਮਹੱਲਾ ਤੀਜਾ। ਪੰਡਿਤ ਪੜ ਪੜਨ ਚਾ ਗੁਗਨਾ ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨ ਕੀ ਨਈ, ਮਨ ਮੂਰਖ ਗਵਾਰ, ਦੂਜੇ ਭਾਈ ਜਗਤ ਪ੍ਰਭੂਤ ਦਾਨਾ ਬੂਝਿਆ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ, ਮਹੱਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਮ ਪਾਇਆ, ਬੂਝੋ ਕਰ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੈ, ਚੂਕੈ ਕੂਕ ਪੁਕਾਰ, ਆਪੇ ਨੂੰ ਆਪ ਥਾਈ ਮਾਨ, ਨਿਰਮਲ ਹੋਵੈ ਗੁਰਸ਼ਬਦ ਦੀ ਵਿਚਾਰ, ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਹਰ ਜੀਓ ਹੇਕ ਪਿਆਰ, ਪੌੜੀ ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਈ ਹਾਰ, ਜਿਸ ਹਾਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਤੇ ਆਈ, ਗੁਰਸ਼ਬਦ ਦੀ ਹਰ ਪਾਈ ਹੈ, ਹਾਰ ਪਾਰ ਲੰਘਾਈ, ਮਨ ਹੱਠ ਗਿਣਾ ਨਾ ਪਾਇਓ, ਪੁੱਛੋ ਵਿਦਾਂ ਜਾਈ, ਨਾਨਕ ਹਰ ਕੀ ਸੇਵਾ ਸੁ ਕਰੀ, ਜਿਸ ਜਿਸ ਲਈ ਹਰ ਲਾਈ, ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾ ਬਰੀਆਮ, ਜਿਨ ਵਿੱਚੋਂ ਦੋਸ਼ ਅਹੰਕਾਰਨ ਮਾਰਿਆ, ਗੁਰਮੁਖ ਮਨ ਨਾਮ ਸਲਾਹ ਹੀ ਜਨਮ ਸੁਗਾਰਿਆ, ਆਪ ਹੋਆ ਸਦਾ ਮੁਕਤ ਸਭ ਕੋਲ ਨਿਸਾਰਿਆ, ਮੋਹ ਸੋਹਨ ਵਿੱਚ ਸੱਚ ਦੁਆਰੂ, ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰੂ, ਮਰਨ ਵਿਗਾੜਿਆ ਸਭੂ ਵਰਤੇ ਹੁਕਮ, ਕਿਆ ਕਰੇ ਵਿਚਾਰਿਆ, ਆਪੋਂ ਦੂਜੇ ਲਾਗੋ ਖਤਮ ਵਿਸਾਰਿਆ, ਨਾਨਕ ਬਿਨ ਨਾਵੇ ਸਭ ਦੁੱਖ ਸੁੱਖ ਵਿਸਾਰਿਆ, ਮਹੱਲਾ ਤੀਜਾ। ਗੁਰਪੂਰੈ ਹਰ ਨਾਮ ਲੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ, ਮੈਂ ਮਾਰੀ ਕਲਿਵ ਲਾਗੀ ਅੰਤਰ ਨਾਮ ਬਸਾਇਆ, ਗੁਰਮਤੀ ਜਮ ਜੋ ਨਾ ਸਾਚੈ ਸਾਚਾ ਨਾਮ ਸਮਾਇਆ, ਸਭ ਆਪੇ ਆਪ

ਜਾਂ ਉਸਨੂੰ ਸਭਨੀ ਦਵਾ ਨਹੀਂ ਮਿਲਿਆ, ਜਿੱਥੇ ਉਹ ਜਾ ਹੀ ਸਕਿਆ, ਉਸ ਰੂ ਉਸਦਾ ਮੂੰਹ ਬਿਠਾ ਹੈ, ਸਭ ਪਾਪੀ ਕਰਿਆ ਉਸ ਅੰਤਰ ਨਾਮ ਨਿਧਾਨ ਹੈ, ਨਾ ਮੂੰਹ ਪਰ ਵਰਿਆ, ਨਾ ਪੂਜਿਆ, ਨਾ ਮੰਨੀ ਹੈ, ਨਾ ਹੀ ਸੰਗਤ ਸਭ ਹਿਰਿਆ, ਜਿੰਨੀ ਨਾਮ ਧਿਆਇਆ, ਇੱਕ ਮਾਨ ਇੱਕ ਚਿੱਤ ਸੇ ਆਸਰ ਜਗ ਰਹੇ, ਸਲੋਕ ਮਹਲਾ ਤੀਜਾ। ਆਤਮਾ ਦੇਵ ਪੂਜੀ ਹੈ ਗੁਰ ਕੈ ਸਹਿ ਸੁਭਾਈ, ਆਤਮੇ ਨੂੰ ਆਤਮੇ ਦੀ ਪਰਤ।

ਵਿੱਚੋਂ ਜਾਈ ਕਿਨ ਪਰ ਹਰ ਨਾਮ ਮਨ ਵਸੈ ਸਭ ਆਸੜ ਬੀਰ ਸਨ ਆਈ ਸਾਚੇ ਮੈਲ ਨਾ ਲੱਗਈ ਮਲ ਲਾਗਿਆ ਦੂਜਾ ਪਾਏ ਧੋਤੀ ਮੂਲ ਨਾ ਉਤਰੈ ਜੇ ਆਸੜ ਬੀਰ ਸਨ ਆਈ ਮਨ ਕਰਮ ਕਰੇ ਅਹੰਕਾਰੀ ਸਭ ਦੁੱਖ ਦੁੱਖ ਕਮਾਈ ਨਾਨਕ ਮੈਲਾ ਉਜਲ ਤਾਂ ਪੀਐ ਜਾਂ ਸਤਿਗੁਰ ਮਾਏ ਸਮਾਈ ਮਹੱਲਾ ਤੀਜਾ ਮਨ ਮੁੱਖ ਲੋਭ ਲੋਕ ਸਮਝਾਈਐ ਕਦੋਂ ਸਮਝਾਇਆ ਜਾਈ ਮਨ ਮੁੱਖ ਰਲਾਇਆ ਨਾ ਰਲਾਏ ਪਿਆ ਕਿਰਪਰਾਈ ਲਿਬਧਾ ਦੇ ਰਹਾਏ ਕੁਮੀ ਕਰ ਕਮਾਈ ਗੁਰਮੁਖ ਆਪਣਾ ਮਾਨ ਮਾਰਿਆ ਸ਼ਬਦ ਕਸਬੱਟੀ ਲਾਏ ਮਾਨ ਹੀ ਨਾਲ ਝਗੜਾ ਮਨ ਹੀ ਨਾਲ ਸੱਤ ਮਨ ਹੀ ਮੰਝ ਕਮਾਈ ਲੈ ਮਨ ਜੋਸ਼ੈ ਸੂ ਲਹੇ ਸੱਚੈ ਸਬਦ ਸਪਾਈ ਅੰਮ੍ਰਿਤ ਨਾਮ ਸਭ ਪੁੰਚੀ ਆਏ ਗੁਰਮੁਖ ਕਰ ਕਮਾਈ ਬਿਨ ਮੰਨੈ ਕਿ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਈ ਮਨ ਮੁਖੀ ਮਨ ਹੱਠ ਹਾਰਿਆ ਕੂੜ ਪ੍ਰਸਤ ਕਮਾਈ ਗੁਰਪ੍ਰਸਾਦੀ ਮਨ ਹਿਰਾਏ ਹਰ ਸੇ ਧੀ ਲਗਲਾਈ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੈ ਜਾਈ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਾਰ ਸਤਿਗੁਰ ਕੀ ਇੱਕ ਸਾਖੀ ਜਿਸ ਧੋਰ ਭਾਗ ਹੋਵੈ ਮੁਖ ਮਸਤਕ ਤਿੰਨ ਜਾਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਸਦਿ ਬਚਨੀ ਸਹਿਜੇ ਚਾਸੀ ਤਹਿ ਭਇਆ ਪ੍ਰਕਾਸ਼ ਮਿਟਿਆ ਅੰਧਿਆਰਾ ਜਾਂ ਸੂਰਜ ਰਹਿਣ ਕੇ ਰਾਖੀ ਅਦੇਸ਼ ਗੋਚਰ ਲੱਥ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋਸ਼ਰ ਲੇਖਾ ਪਾ ਲਾਈ ਵਿੱਚੋਂ ਆਪ ਗਵਾਈ ਚਾਹ ਰਹਿਣ ਸੱਚ ਲਿਵ ਲਾਈ ਸਤਿਗੁਰ ਜੀ ਦੀ ਨਾ ਸੇਵੇ ਹੋ ਤਿੰਨਾਂ ਦਰਸਾ ਜਨਮ ਗਵਾਈ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਸੂ ਨਾ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜੇ ਆਦਿ ਤਾਰਾ ਕਰਮ ਕਮਾਏ ਦੂਜਾ ਭਾਏ ਅਗਿਆਨੀ ਪੂਜ ਦੇ ਦਰਗਾ ਮਿਲੈ ਸਜਾਏ ਆਤਮਾ ਦੇ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੈ ਪਾਏ ਨਾਨਕ ਸੇਵਾ ਸੁਖ ਸਮਾਗਣੀ ਜੋ ਹਾਰ ਭਾਵੈ ਸੋ ਥਾਈ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਸਜਤ ਸਦਾ ਸੁਖ ਹੋਵੈ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੀ ਜਿਤ ਸਿਮਰਤ ਸਾਹਿਬ ਕਿਲਕ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੀ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੀ ਇਸ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁੱਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤ ਹੈ ਸੰਸਾਰ ਲੱਖ ਚੁਰਾਸੀ ਫੇਰ ਪਿਆ ਅਮਰ ਜੰਮੈ ਹੋਏ ਸਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਤ ਸੱਚ ਰਤੇ ਗੁਰ ਸ਼ਬਦ ਸਿਉਂ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੈ ਸੋਈ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤੈ ਜਾਣੇ ਗੁਰਪ੍ਰਸਾਦੀ ਆਪ ਵਿਛਾਣੇ ਧਾਵਤ ਰਾਖੇਗਤ ਕਰੇ ਆਣੇ ਗੀਤ ਮਰੇ ਹਰ ਨਾਮ ਵਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਈ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਾਖੰਡ ਪਾ ਬ੍ਰਹਮ ਕਦੀ ਨਾ ਪਾਈ ਪਰ ਨਿੰਦਾ ਕਰੀ ਅੰਤਰ ਮਲ ਲਾਈ ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਈ ਸਤਸੰਗਤ ਸਿਉਂ ਬਾਦ ਰਚਾਈ ਅਨੰਦ ਦੁਖੀਆ ਦੂਜੈ ਭਾਈ ਰਚਾਈ ਹਰ ਨਾਮ ਨਾ ਕੀਤੈ ਬਹੁ ਕਰਮ ਕਮਾਈ ਪੂਰਬ ਲਿਖਿਆ ਸੋ ਮਿਟਣਾ ਨਾ ਜਾਈ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਈ ਪੌੜੀ ਸਤਿਗੁਰ ਜੀ ਨੂੰ ਧਿਆਇਆ ਸੀ ਕੜਨਾ ਸਵਾਈ ਸਤਿਗੁਰ ਜੀ ਨੂੰ ਧਿਆਇਆ ਸੀ ਅੰਮ ਤ੍ਰਿਪਤ ਗਾਈ ਸਤਿਗੁਰ ਜੀ ਨੂੰ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕਹੋ ਆ ਕਿਰਪਾਲ ਹਾਰ ਸੀ ਸਤਿਗੁਰ ਪੈਰੀ ਪਾਹੀ ਤਿੰਨ ਐਠੈ ਉਠੈ ਮੁਖ ਉਜਲੇ ਹਰ ਦਰਗਹਿ ਹੈ ਪੈਂਦਾ ਜਾਈ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਕ ਵੈ ਸੋ ਸਿਰ ਦੀਜਾ ਡਾਰੂ ਨਾਨਕ ਜਿਸ ਪਿੰਜਰ ਮਹਿੰਦਰਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡੋ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈ ਆਸ ਕਸਤੂਰੀ ਕਹਿ ਭੂਲੜੈ ਗੰਦੇ ਡੁੰਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਾਨ ਮੇਰੀ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੀ ਜਵੰਤੀ ਅਵਸਰ ਲਈ ਛਡਾਈ ਸੋ ਐਸਾ ਹਰ ਨਾਮ ਜਪੀਐ ਮਨ ਮੇਰੀ ਜੋ ਸਮਾਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਈ ਜੋ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੋਸ਼ ਸਭ ਪੈਰੀ ਪਾਏ ਨਾਨਕ ਨਾਮ ਰਾਜ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਈ ਸਲੋਕ ਮਹੱਲਾ ਤੀਜਾ ਵੇਸ ਕਰੇ ਕਰੂਪ ਸੁਲੱਖਣੀ ਮਨ ਖੋਟੈ ਕੂੜੇ ਆਰ ਗੁਰ ਕਹਿ ਭਾਣੇ ਨਾ ਚੱਲੇ ਹੁਕਮ ਕਰੇ ਗੁੱਸਾ ਵਾਰ ਗੁਰ ਕਹਿ ਭਾਣੇ ਨਾ ਚੱਲ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟਣਾ ਸਤੀ ਹੈ ਜੋ ਧੁਰ ਲਿਖਿਆ ਕਰਤਾਰ ਮਨ ਧਨ ਸੌਂਪੇ ਕੰਤ ਕਉ ਸ਼ਬਦੇ ਕਰੇ ਪਿਆਰ ਬਿਨ ਨਾਵੈ ਕਿਨੈ ਨਾ ਪਾਇਆ ਦੇਖੋ ਉਰਦੈ ਵਿਚਾਰੂ ਨਾਨਕ ਸਾਹ ਸਵਾਲਿਓ ਕੁਲ ਸੁਲੱਖਣੀ ਦੇ ਰਾਵੀ ਸਿਰਜਣਹਾਰ ਮਹੱਲਾ ਤੀਜਾ
ਮਾਇਆ ਮੋਹ ਗਵਾਰ ਹੈ ਤਿਸਦਾ ਨਾਂ ਦਿਸੈ ਉਰਵਾਰ ਨਾ ਪਾਰ ਜਗ ਮਨ ਮੁਖਾ ਗਿਆਨੀ ਮਹਾਂ ਦੁੱਖ ਪਾਈ ਮੇ ਡੁੱਬੇ ਹਰ ਨਾਮ ਵਿਸਾਰ ਭਲ ਕੇ ਉੱਠਬੋ ਕਰਮ ਕਮਾਵੇ ਦੂਜੇ ਭਾਈ ਪਿਆ ਸਤਿਗੁਰ ਸੇਵੇ ਆਪਣਾ ਭਾਉ ਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸੁਣਾਵੇ ਸੱਚ ਨਾਮ ਉਰ ਧਾਰ ਪੌੜੀ ਹਾਰ ਜਲ ਥਾਲ ਮਹੀ ਅਲ ਭਰਪੂਰ ਦੂਜਾ ਨਾਹੀਂ ਕੋਈ ਹਰ ਆਪ ਬਹਿ ਕਰੇ ਨਿਆਉ ਕੂੜਿਆਰ ਮਾਂ ਸਭ ਮਾਰ ਕਢੋਏ ਹਥਿਆਰਾਂ ਦੀ ਵਡਿਆਈ ਹਾਰ ਧਰਮ ਨਿਆਉ ਕੀ ਹੋਏ ਸਾਹਿਬ ਹਰ ਕੀ ਕਰੋ ਸਤ ਜਿਨ ਗਰੀਬਨ ਆਸ ਰਾਖ ਲਈ ਹੋਏ ਜੈ ਕਾਰ ਕੀ ਧਰਮੀ ਅੰਕਾ ਪਾਪੀ ਕੋ ਦੰਡ ਦੀ ਹੋਏ ਸਲੋਕ ਮਹੱਲਾ ਤੀਜਾ ਮਾਨ ਮੁਖ ਮੈਲੀ ਕਾਨੂੰਨੀ ਗੁਰਖਨੀ ਕੁਨਾ ਰੂਰ ਪੈਰ ਜੋੜਿਆ ਕਰਿਆ ਪੁਣੇ ਪਰ ਪੁਰਖਾਂ ਨਾਲ ਪਿਆਰ ਕ੍ਰਿਸ਼ਨਾ ਕਦੇ ਨਾ ਚੁਕਾਈ ਜਲਦੀ ਕਰੇ ਪੁਕਾਰ ਨਾਨਕ ਮਿਲ ਨਾਵੇ ਕਰੂਪ ਕਸੋ ਹੋੜੀ ਪਰ ਹਰ ਜੋੜੀ ਪਤਾਰ ਮਹੱਲਾ ਤੀਜਾ ਸ਼ਬਦ ਰਤੇ ਸੁਹਾਗਣੀ ਸਤਿਗੁਰ ਕੈ ਭਾਈ ਪਿਆਰ ਸਦਾ ਰਾਵੇ ਕਰਿਆ ਸੱਚੇ ਪ੍ਰੇਮ ਪਿਆਰ ਅੱਤ ਸਵਾਲਿਓ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੇ ਮਿਲਣਹਾਰ ਪੌੜੀ ਹਰ ਤੇਰੀ ਸਭ ਘਰੇ ਉਸ ਜਿਨ ਫਾਸੇ ਕਾਢਿਆ ਹਰ ਤੁਗਨੋ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਹੰਕਾਰੀਆਂ ਮਾਰਨ ਵਾਈ ਮਨ ਮਖਮੂਰ ਸਾਧਿਆ ਹਰ ਭਗਤਾਂ ਦੀ ਵਡਿਆਈ ਗਰੀਬਾਂ ਨਾਥੇ ਆ ਸਲੋਕ ਮਹੱਲਾ ਤੀਜਾ ਸਤਿਗੁਰ ਕਹਿ ਭਾਣੇ ਜੋ ਚੱਲੈ ਕਿਸ ਵਡਿਆਈ ਵੱਡੀ ਹੋਵੇ ਹਰ ਕਾ ਨਾਮ ਉੱਤਮ ਮਾਨ ਵਸੈ ਮੇਟ ਨਾ ਸਕੈ ਕੋਈ ਕਿਰਪਾ ਕਰੀ ਜਿਸੇ ਆਪਣੀ ਜਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸੈ ਗੁਰਮੁਖ ਬੁੱਝੈ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀ ਧਾਰਾ ਦਿਆ ਅੰਜਨ ਹਰ ਲਿਵ ਤਾਰ ਮਾਇਆ ਬੰਦੀ ਖਸਮ ਕੀ ਕਹਿਣ ਅੱਗੇ ਤੋਂ ਆਵੇ ਕਾਰ ਪੂਰਾ ਪੂਰਾ ਕਰ ਛੋਡਿਆ ਸਵਾਰਨ ਹਾਰ ਗੁਰਪ੍ਰਸਾਦੀ ਬੁੱਝਿਆ ਜਿਨ ਬੁੱਝਿਆ ਤਿੰਨ ਪਾਇਆ ਮੁਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੀ ਜਮ ਜਮਦਾਰ ਗੁਰਮੁਖ ਜਿੰਨੀ ਹਰਾ ਦਿਆ ਤਿੰਨੇ ਤਰਿਆ ਭੋਜਲ ਸੰਸਾਰ ਸਭ ਔਗੁਣ ਗੁਣੀ ਮਟਾਇਆ ਗੁਰ ਆਪੇ ਸਿਰ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਾਰ ਸਭ ਕਿਸ ਜਾਣਦਾ ਹਰ ਜੀਵਣ ਨਾਹੀਂ ਕੋਈ ਜਾਣ ਹਰ ਧਰਮ ਵਿਚਾਰ ਦਾ ਕਾੜਾ ਦੇਸ਼ਾ ਕਿਉਂਕਿ ਜੈ ਜਾਂ ਨਾਹੀਂ ਧਰਮ ਮਾਰਦਾ ਸੁੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰ ਦਾ ਸਲਾਹੇ ਭਗਤੋਂ ਕਰ ਜੂੜ ਹਾਰ ਭਗਤ ਜਨ ਧਾਰ ਦਾ ਸਰੂਪ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਿਹਾ ਅੰਤਰ ਰੱਖਾ ਉਰਧਾਰ ਸਾਰਾਈ ਸੁ ਪ੍ਰਭ ਸਦਾ ਸਦਾ ਗੁਰ ਕਾ ਹੀਤ ਪਿਆਰ ਨਾਨਕ ਜਿਸ ਨਦਰ ਕਰੀ ਤਿਸ ਮੇਲ ਲਾਈ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈ ਹੈ ਜਾਂ ਕੋ ਨਗਰ ਕਰੀ ਮਾਨਸ ਤੇ ਦੇਵ ਤੇ ਭਈ ਧਿਆਇਆ ਨਾਮ ਹਰੇ ਹਉਮੈ ਮਾਰ ਮਿਲਾਇ ਨੂੰ ਗੁਰ ਕਾ ਸ਼ਬਦ ਕਰੀ ਨਾਨਕ ਸਹਿਜ ਸਮਾਈ ਅਨੁ ਹਰ ਆਪਣੀ ਕਿਰਪਾ ਕਰੀ ਪੌੜੀ ਹਰ ਆਪਣੀ ਭਗਤ ਕਰਾਈ ਵਡਿਆਈ ਵਿਖਾਲੀ ਆ ਨੂੰ ਆਪਣੀ ਆਪ ਕਰੀ ਪ੍ਰਤੀਤ ਆਪੇ ਸੇਵ ਘਾਲੀ ਆ ਨੂੰ ਹਰ ਭਗਤਾਂ ਨੂੰ ਦੇਹ ਆਨੰਦ ਸਿਰ ਘਰੀ ਬਹਾਲੇ ਹਨ ਪਾਪੀਆਂ ਨੂੰ ਉਹਨਾਂ ਦੇ ਸਿਰ ਰਹਿ ਨੂੰ ਚੁਣ ਨਰਕ ਭੋਰ ਚਾਲੇ ਹਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ ਨੂੰ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਾਇਆ ਕਸਾਇਣ ਪਰ ਨਿੰਦਾ ਘੱਟ ਝੂੜੀ ਕੂੜ ਮੁਠੀ ਕ੍ਰੋਧ ਚੰਡਾਲ ਕਾਰੀ ਕੱਢੀ ਪਿਆਸੀਆਂ ਜਾਂ ਚਾਰੇ ਬੈਠੀਆਂ ਨਾਲ ਸਤਸੰਜਮ ਕਰਨੀ ਕਾਰਾਂ ਨਾਵਨ ਨਾ ਉਂਝ ਪਈ ਨਾਨਕ ਅੱਗੇ ਉਤਮ ਸਿੰਘ ਦੇ ਪਾਪਾ ਪੰਧ ਨਾ ਦੇਈ ਮੁਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੀ ਜੋ ਤਿਸ ਭਾਵੇ ਨਾਨਕਾ ਤਾਂ ਦੋ ਹੰਸ ਕਰੀ ਪੌੜੀ ਕੀਤਾ ਲੋੜੀ ਹੈ ਕੰਮ ਸੁਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ ਪੈ ਭੰਜਨ ਮਿਹਰਬਾਨ ਦਾਸੀ ਰਾਖੀ ਹੈ ਨਾਨਕ ਹਰ ਗੁਣ ਗਾਏ ਅਲੱਖ ਤਵ ਲਾਖੀ ਹੈ ਸਰੂਪ ਮਹੱਲਾ ਤੀਜਾ ਜੀਓ ਪਿੰਡ ਸਭ ਤੇ ਸਿਕਾ ਸਭ ਸਾਡੇ ਆਧਾਰੂ ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾਰ ਮੁਹੰਮਦ ਹਾਰੀ ਚੰਨ ਕਹੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਾਧ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਾਮ ਨਿਧ ਖਰਚਿਓ ਖਾਓ ਅਠਾਰਾਂ ਸਿੱਧੀ ਪਿੱਛਾ ਲੱਗੀਆਂ ਫਿਰ ਨਿਜ ਧਾਰ ਵਸੈ ਨਿਜ ਸਾਈ
ਹਨ ਹਦ ਧੁਨੀ ਦਾ ਸਦ ਵੱਜਦੀ ਉਨ ਮਨ ਹਰ ਬੁਲਾਈ ਨਾਨਕ ਹਰ ਭਗਤ ਨਾ ਕਹਿ ਮਨ ਵਸੈ ਜੈਨ ਮਸਤਕ ਲਿਖਿਆ ਤੁਰ ਪਾਈ ਪੌੜ ਆਉ ਢਾਡੀ ਹਰ ਪਉ ਖਸਮ ਕਾ ਹਰ ਕੈ ਦਰ ਆਇਆ ਹਾਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਕਲਾਇਆ ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ ਨਿਤ ਦੇਵ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤ ਹੈ ਹਰ ਨਾਮ ਜਿ ਪਾਇਆ ਨਾਨਕ ਪੈ ਨਾਇਆ ਸ਼ੁੱਧ ਤੂੰ ਅੰਤਾ ਸ੍ਰੀ ਗੁਰ ਪ੍ਰਸਾਦ ਸ੍ਰੀਆਲ ਕਬੀਰ ਜੀ ਉਕਾਇ ਸਵਾਨ ਕੈ ਘਰ ਗਾਵਣਾ ਜਨਨੀ ਜਾਣਤ ਸੁਤ ਵੱਡਾ ਹੂਤ ਹੈ ਤਨ ਤੁਨ ਜਾਣੇ ਗੇ ਜਨ ਜਨ ਅਵਧ ਘਟਤ ਹੈ ਮੂਰ ਮੂਰ ਕਰ ਅਦਿਕ ਲਾਡ ਘਰ ਭੇਖ ਧੀ ਜਮਾ ਰਾਉ ਹਤੈ ਐਸਾ ਤੈ ਜਦ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਦੇਖਿਆ ਰਾਸ ਇੱਕ ਸੰਗਤ ਨੇ ਚੁਮਰਨਾ ਰਮਈਆ ਜਪੋ ਪ੍ਰਾਣੀ ਅਣਤ ਜੀਵਨ ਬਾਣੀ ਜੇ ਨ ਬਿਦ ਭਵ ਸਾਗਰ ਕਰਨਾ ਜਾਂ ਜਿਸ ਭਾਵੇ ਤਾਂ ਲਾਗੈ ਭਾਉ ਪਰਮ ਭੁਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੀ ਗੁਰਪ੍ਰਸਾਦ ਅੰਤਰ ਲਿਵ ਲਾ ਜਾਏ ਉਪਜੈ ਸਹਿਜ ਗਿਆਨ ਮਤ ਜਾਗ ਜਾਏ ਗੁਰਪ੍ਰਸਾਦ ਅੰਤਰ ਲਿਵ ਲਾ ਜਾਏ ਪਿਤ ਸੰਗਤ ਨਾਹੀ ਮਰਨਾ ਪਛਾਣ ਦਾ ਖਸਮੈ ਮਿਲਣਾ ਰਹਾਉ ਦੂਜਾ ਤਰਸੀ ਰਾਜ ਕਰਨੂ ਚਿਨਕਾਰ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਭਾਉ ਬਿਸਰ ਗਿਆ ਕੁਟੰਬ ਦੇਖ ਬਿਸੈ ਕਮਲਾ ਜਿਉਂ ਘਰ ਪਰ ਘਰ ਜੋ ਹੈ ਕਪਟ ਨਰਾ ਜੂੜਾ ਆਇਓ ਏ ਜਮੈ ਤਨਾ ਤਨ ਆਗ ਲੜੈ ਮੈਂ ਰਹਿਣ ਨਾ ਜਾਈ ਕੋਈ ਕੋਈ ਸਾਜਨ ਆਈ ਕਹੇ ਮਿਲ ਮੇਰੀ ਬੀਖਲਾ ਲੈ ਬਹਾੜੀ ਬਲਾਈ ਮਿਲ ਮੇਰੇ ਰਮਈਆ ਮੈਂ ਲੈ ਛਡਾਈ ਰਾਓ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਦੇ ਸਮਘੋਰ ਪੰਥ ਚਾਲਣਾ ਉਰ ਪ੍ਰਾਣੀ ਰਵ ਸਾਸ ਕਹਿ ਨਾ ਪ੍ਰਵੇਸ਼ਨ ਮਾਇਆ ਮੋਹ ਤਵ ਵਿਸਰ ਗਿਆ ਜਾਂ ਤਜੀ ਅਲੇ ਸੰਸਾਰ ਆਜ ਮੇਰਾ ਮਨ ਪ੍ਰਗਟ ਭਇਆ ਹੈ ਦੇਖੀ ਅਲੇ ਧਰਮ ਰਾਊ ਤਾਹਕਾਰ ਦਾਲ ਕਰਨ ਮਹਾਂਬਲੀ ਤਿੰਨ ਅਗਲੜੈ ਮੈਂ ਰਹਿਣ ਨਾ ਜਾਈ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਾਣ ਤ੍ਰਿਣ ਰਤੜਾ ਨਾਰਾਇਣ ਆਏਗੀ ਤੂੰ ਆਪੇ ਸਭ ਕਿਸ ਜਾਣਦਾ ਬਦ ਤਰਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀ ਓਕਾਈ ਅਚਰ ਜੀ ਇੱਕ ਸੁਨੋਰੇ ਪੰਡੀ ਆਪ ਕਿਸ ਕਹਿ ਨਾ ਜਾਈ ਸੁਰ ਨਰ ਗਣ ਗਣ ਗੰਧਰਵ ਜਨਮ ਹੋਏ ਤੇਰੇ ਭਵਨ ਮੇਕ ਲੀਲਾਈ ਰਾਜਾ ਰਾਮ ਅਨਹਦ ਕੁੰਗਰੀ ਬਾਜੈ ਜਾਨਕੀ ਦ੍ਰਿਸ਼ ਨਾਦ ਲਿਵ ਲਾਗ ਰਹਾਉ ਭਾਠੀ ਗਗਨ ਸਿੰਘ ਯਾਰ ਚੁੰਮਿਆ ਕਣਕ ਕਲਸ਼ ਵਿੱਚ ਪਾਇਆ ਤਿਸ ਮੈਂ ਧਾਰ ਚੂਹੈ ਅਤ ਨਿਰਮਲ ਰਸ ਮਹਿ ਰਸਨ ਚੁਆਇਆ ਇੱਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮਹਿ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਭੂ ਸਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭਵਾਨੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਇੱਕ ਪਹਿਰਿਆ ਕਹਿ ਘਰ ਗਾਵਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰੇ ਨਾਰ ਗਰਭ ਕੁੰਡਲ ਅਬ ਆਸਤ ਉਰ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾਮ ਐਨ ਸਹੀ ਕਰ ਗਿਆਨ ਸੁਨਾਂਗਾ ਤੇ ਦਿਨ ਸੰਭਲ ਕਾਸ਼ਟ ਮਹਾਂ ਦੁੱਖ ਅਬ ਚਿਤ ਅਧਿਕ ਪਸਾਰਿਆ ਗਰਭ ਛੂੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵੇਂਗਾ ਮੂੜਿਆ ਤੂੰ ਕਵਣ ਕੁਮਤ ਭਰਮ ਲਾਗਾ ਚੇਤ ਰਾਮ ਨਾਹੀ ਜਮਪੁਰ ਜਾਏਗਾ ਜੈਨ ਵਿਚਰਿਆ ਨਿਰਾਧਾ ਰਾਉ ਬਾਲ ਬਨੋਦ ਚਿੰਦ ਰਸ ਲਾਗਾ ਕਿਨ ਕਿਨ ਮੋਹ ਵਿਆਪੈ ਰਸ ਨੇ ਸਮੇਧ ਅੰਮ੍ਰਿਤ ਬਿਖ ਚਾਕੀ ਤਉ ਪੰਥ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੋ ਕ੍ਰਿਤ ਮਤ ਰਾਮ ਨਾਮ ਨ ਅਰਧ ਆਉਸ ਲਿਆ ਕਾਮ ਕਾ ਮਤ ਲਾਗੀ ਤਉ ਆਨ ਸਕਤ ਗਲ ਬੰਧਿਆ ਕਰਨ ਤੇਜ ਪਾਰ ਤ੍ਰੈ ਮੁਖ ਜੋ ਹੈ ਸਾਰੇ ਅਪਸਰਨਾ ਪਛਾਣਿਆ ਮਤ ਕਾਮ ਗਮਹਾ ਬਿਖ ਪੂਲੇ ਪਾਪ ਪੁੰਨਾ ਪਛਾਣਿਆ ਸੁਤ ਸੰਪਤ ਦੇਸ ਇਹ ਮਨ ਗਰਬਿਆ ਰਾਮ ਹਿਰਦੈ ਤੇ ਸੋਏ ਅਬਰ ਮਰਤ ਮਾਇਆ ਮਨ ਤੂਲੈ ਤਾਉ ਭਾਗ ਮੁਖ ਜਨਮ ਬਿਗੋਇਆ ਪੁੰਡਰ ਕੇਸ ਕੁਸਮ ਤੇ ਧੋ ਲਈ ਸਭ ਤਪਤਾ ਕੀ ਬਾਣੀ ਲੋਚਨ ਸਮੇਂ ਬੁੱਧ ਨਿਬਾਲ ਨਾਠੀ ਤਾ ਕਾਮ ਪਾਪ ਸਮਾਧਾਨੀ
शांति बिठै पई मत पावस ताया कमल कुमलाना अवगत बाण छूड मृत मंडल कौ पाछै पछताणा ने कुटी दी देख तो ने उपजय मान करत नहीं बी जय लाल करे जीवन पद कारण लोचन कछु न सूझ जाए ठाका तेज उड्या मन पंखी घर आंगन न सुखाई देनी कहे सुनोरी भगतों मरन मुक्त किन पाई श्री राज तोही मोही मोही तोही अंतर कैसा तानित सटक जल तरंग जैसा जौ पर हम न पाप करंता हे अनंता पातत पावन नाम कैसे हंता राव तुम जो नायक आशो अंतर जामी प्रभु ते जान जानी जय जनते स्वामी शरीर अराध्य मोह को विचार देहु रविदास समदल समझावे को राग माज चौपदी घर पहला महला चौथा एक ओंकार सतनाम करता गुरु सिमर पौन रवै रू अकाल मूर्त जुन सहित गुरु प्रसाद हर हर नाम में हर मन पाया बट भागी हर नाम ते आया गुर पूरे हार नाम सिद्ध पाई को विरला गुरमत चलै जियो मैं हार हार कर चलाया बन पलै मेरा प्राण सफाई सदा नाल चलै गुर पूरे हर नाम दृढ़ाया हार ने चल हार धन पलै जियो हर हार सज्जन मेरा प्रीत मराया कोई आन मिलावे मेरी प्राण जी वाया हूँ रह ना सका मन देखे प्रीत माँ मैं नीर बही वह चलै जियो सतगुर मित्र मेरा बाल ससाई हों रह ना सका मन देखे मेरी माई हर जियो कृपा करो गुर मेलो जन नानक हर धन पलै जियो माझ महला चौथा मध सूदन मेरे मंत्र पराना हूँ हर बिन दूजा वरना जाना कोई सज्जन संत मिले बुढ़भागी मैं हार प्रभु प्यारा दसै जियो हाँ ता मन तन सोझी भाल पल आई क्यों प्यारा प्रीतम मिलै मेरी माई मैल सत संगत खोज दसाई बिच संगत हर प्रभु वसै जियो मेरा प्यारा प्रीतम सतगुर रखवाला हम बारक दीन करो प्रतपाला मेरा मात पिता गोर सतगुर पूरा गौर जल मैल कमल बिगसै जियो मैं बिन गुर देखे नींद न आवै मेरी मान तन वेदन गुर बिरह लगावै हर हर दया करो गुर मेलो जन नानक गुर मिल रसै जियो माझ महला चौथा हर गुण पढ़िया हर गुण गुणिया हर हर नाम कथा नित सुनिया मिल सतसंग तू हर गुण गाई जग भौ जल दुतर करिया जियो आओ सखी हार मेल करे हा मेरे प्रीतम का मैं दे सनी हा मेरा मित्र सखा सो प्रीतम भाई मैं दसे हर नर हरिया जियो मेरी बेदन हर गुर पूरा जाने हों रह न सका बिन नाम बखाने मैं उखद मंत्र दीजे गुर पूरा है मैं हर हर नाम दरिया जियो हम चातरक दीन सतगुर शरण आई हर हर नाम बूंद मुख पाई हर जल निध हम जल के मीने जन नानक जाल बेन मरिया जियो माझ महला चौथा हर जन संत मिलो मेरे भाई मेरा प्रीत हर प्रभ दसो मैं भुख लगाई मेरी श्रद्धा पूर जग जीवन दा ते मेरा हर दर्शन मन भीजै जियो मैल सत संग बोली हर बाणी हर हर कथा मेरे मन भाणी हर हर अमृत हर मन भावै मैं सतगुर अमृत पी जय जियो वडभागी हर संगत पावै भागहीन प्रम चूटा खावै बिन भागा सतसंग ना लभै बिन संगत मैल भरी जय जियो मैं आए मिलहो जग जीवन प्यारी हर हर नाम दया मन धारी गुरमत नाम मिठा मन भाया जन नानक नाम मन पी जय जियो माझ महला चौथा हर गुर ज्ञान हर रस हर पाया मान हर रंग राता हर रस पियाया हर हर नाम मुख हर हर बोली मन हर रस टुल टुल पाउंदा जियो आवो संत मैं गल मिलाई आए मेरे प्रीतम की मैं कथा सुनाई आए हर के संत मिलो मन दीवा जो गुरबाणी मुख चाहुंदा जियो बडभागी हर संत मिलाया गुर पूरा हर रस मुख पाया भाग सतगुर नहीं पाया मनमुख गर्भ जूनी नित पाउंदा जियो आप दयाल दया प्रभधारी मन हम मैं दिखिया सबने वारी हट पटन नानक हट पटन बिच काया हर लैंदे गुरमुख सौंदा जियो माझ महला चौथा आओ गुण गोविंद हर नाम ते आई मिल प्रसंगत हर नाम बसाई हर प्रभ आगमा गोचर स्वामी
ਮਿਲ ਸਤਿਗੁਰ ਹਰਿ ਰਸ ਪੀਤੈ ਜੀਉ, ਧਨ ਧਨ ਹਰਿ ਜਾਨੁ, ਜਿਨ ਹਰਿ ਪ੍ਰਭੁ ਜਾਤਾ ਜਾਇ ਪੀਤੈ ਜਨ ਹਰਿ ਕੀ ਬਾਤਾ, ਪਾਪ ਮਲੋਭਾ ਮਨ ਮਲ ਧੋਗਾ, ਮਿਲ ਹਰਿ ਜਾਨੁ, ਹਰਿ ਰਸ ਪੀਤੈ ਜੀਉ। ਸਤਿਗੁਰ ਦਾਤੈ ਨਾਮ ਡਢਾਇਆ, ਬੜਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰ ਪੂਰੈ ਦਾਤੈ ਅੰਮ੍ਰਿਤ ਪੀਤੈ ਜੀਉ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰੈ ਅੰਮ੍ਰਿਤ ਲੀਕੈ ਜੀਉ। ਹਰ ਸਤਸੰਗਤ ਸਤਪੁਰਖ ਮਿਲਾਈਐ, ਮਿਲ ਸਤਸੰਗਤ ਹਰ ਨਾਮ ਧਿਆਈਐ। ਨਾਨਕ ਹਰਿ ਕਥਾ ਸੁਣੀ ਮੁੱਖ ਬੋਲੀ, ਗੁਰਮਤ ਹਰ ਨਾਮ ਪ੍ਰੀਤੈ ਜੀਉ। ਮਾਝ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਤੇਰੀ ਤੁਮ ਦੱਸੇ ਤਿਸ ਕੈ ਹੋਂ ਵਾਰੀਆ। ਮਿਲ ਸਤਸੰਗਤ ਲੱਦਾ ਹਰ ਸੱਜਣ, ਹਾਂ ਸਤਿਗੁਰ ਬਟੋ ਘੁਮਾਈਆ ਜੀਉ। ਜੈ ਜੈ ਦੇਖਾਂ ਤੈ ਤੈ ਸੁਆਮੀ, ਤੂੰ ਘੱਟ ਘੱਟ ਰਵਿਆ ਅੰਤਰ ਜਾਮੀ, ਗੁਰਪੂਰੈ ਹਰ ਨਾਲ ਦਿਸਾ ਲਿਆ, ਹੋਂ ਸਤਿਗੁਰ ਬਟੋ ਸਦ ਵਾਰਿਆ ਜੀਉ। ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਵਾਈਆ, ਸਭ ਏਕਾ ਜੋਤ ਵਰਤੈ, ਭਿਣ ਭਿਣ ਨਾ ਰਲਈ ਕਿਸੈ ਦੀ ਰਲਾਈਆ। ਗੁਰ ਪ੍ਰਸਾਦੀ ਇਕ ਨਗਰੀ ਆਇਆ, ਹਾਂ ਸਤਿਗੁਰ ਬਟੋ ਬਤਾਇਆ ਜੀਉ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੈ ਮਨ ਪਿਆਰੀ ਭਾਣੀ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀ ਆ ਜੀਉ। ਸਤਿ ਚੌਪਦੀ ਮਹੱਲੇ ਚੌਥੇ, ਮਾਝ ਮਹੱਲਾ ਪੰਜਵਾਂ, ਚੌਪਦੀ ਕਰ ਪਹਿਲਾ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰੇ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਹਾਉ ਭੋਲੀ ਜੀਉ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਰਹਾਉ ਤੇਰਾ ਮੁਖ ਸੁਹਾਵਾ ਜੀਉ, ਸਾਹਿ ਧੁਨ ਬਾਣੀ ਚਿਰਹੋਵਾ, ਦੇਖੇ ਸਾਰਿੰਗ ਪਾਣੀ। ਧੰਨ ਸੋ ਦੇਸ ਜਾਣ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੀ ਜੀਉ। ਹਾਂ ਘੋਲੀ ਹਾਂ ਘੋਲ ਘੁਮਾਈ, ਗੁਰ ਸੱਜਣ ਮੀਤ ਮਰਾਰੀ ਜੀਉ। ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਗੱਲ ਮਿਲੀ ਹੈ ਪ੍ਰਤੁਰ ਭਗਵੰਤਾ। ਮਹਿਰਾ ਪ੍ਰਾਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਉ। ਹਾਂ ਘੋਲੀ ਜੀਉ ਘੋਲ ਘੁਮਾਈ, ਕੈਸ ਸੱਚੇ ਗੁਰਦਰਬਾਰੇ ਜੀਉ। ਰਹਾਉ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾਣਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ। ਹਾਂ ਘੋਲੀ ਜੀਉ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਉ। ਰਾਉ ਰਾਗ ਮਾਝ ਮਹੱਲਾ ਪੰਜਵਾਂ, ਸਾਰੁਤ ਸੁਹਾਵੀ ਜਿਤ ਤੁਰ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ, ਸੁਰ ਦਾ ਸੁਹੇਲਾ ਜਿਤ ਰਿਹਾ ਤੂੰ ਬੁੱਠਾ। ਸਭਨਾ ਕੇ ਦਾਤਾਰਾ ਜੀਉ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੋਨਦ ਤੇਰੇ ਅਖੁੱਟ ਭੰਡਾਰਾ, ਜਿਸ ਤੋਂ ਦੇਹ ਸੋ ਤ੍ਰਿਪਤਾ ਗਾਵੇ, ਸੋਈ ਭਗਤ ਮਾਰਾ ਜੀਉ। ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਬਾਲ ਸੁਦਾਏ ਨੂੰ, ਤੂੰ ਕਿਸੈ ਨਾ ਦਿਸੈ ਜਾ ਬਹਾਰਾ ਜੀਉ। ਤੂੰ ਆਪੇ ਗੁਰਮੁਖ ਮੁਕਤ ਕਰਾਹੀ, ਤੂੰ ਆਪੇ ਮਨਮੁਖ ਜਨਮ ਪਵਾਹੀ, ਨਾਨਕ ਦਾਸ ਤੇਰੇ ਬਲਹਾਰੇ, ਸਭ ਤੇਰਾ ਖੇਲ ਦਸਾਰਾ ਜੀਉ। ਮਾਝ ਮਹੱਲਾ ਪੰਜਵਾਂ, ਅਨਹਦ ਵਾਜੈ ਸਹਿਜ ਸੁਹੇਲਾ, ਸ਼ਬਦ ਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮੈਂ ਆਸ ਤਾੜੀ ਲਾਈ, ਆਸ ਨੂੰ ਚ ਸਵਾਰਿਆ ਜੀਉ। ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤਾ ਗਾਈ ਰਹਿਆ ਹੈ, ਸੰਤਉ ਗੁਰ ਅਨਪਉ ਪੁਰਸੋ ਦਿਖਾਰਿਆ ਜੀਉ। ਆਪੇ ਰਾਜਨ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਬਹਿ ਸਚਨੇ ਆਈ, ਸਭ ਚੂਕੀ ਫੂਕ ਪੁਕਾਰਿਆ ਜੀਉ। ਜਹ ਦੇਖਾ ਜਿਹਾ ਡੇਠਾ ਮੈਂ ਤੇਹੋ ਕਹਿਆ, ਤਿਸ ਰਾਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਏਕ ਪਸਾਰਿਆ ਜੀਉ। ਮਾਝ ਮਹੱਲਾ ਪੰਜਵਾਂ, ਜਿਤ ਧਾਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ, ਆਨੰਦ ਮਨੋਜ ਤਿਤੈ ਘਰ ਸੁਹੈ, ਜੋ ਧਨ ਤੰਤ ਸਿੰਗਾਰੀਆ ਸਿੰਗਾਰੀਓ, ਸਾ ਗੁਣਵੰਤੀ ਸਾਬਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚੱਖਣ, ਜੋ ਧਨ ਸੰਤ ਪਿਆਰੀ ਜੀਓ, ਚਾਰਵੰਤ ਸਾਈ ਪ੍ਰਧਾਨੇ, ਸਭ ਸ਼ਿੰਗਾਰ ਬਣੇ ਪਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਫਿਰ ਕਹਿ ਰੰਗ ਸਵਾਰੀ ਜੀਓ, ਮਹਿਮਾ ਤਿਸਕੀ ਕਰਨ ਜਾਈ, ਜੋ ਫਿਰ ਮੇਲ ਲਈ ਅੰਗ ਲਾਏ, ਫਿਰ ਸੁਹਾਗ ਵਾਰ ਅਗਮਾ ਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜੀਉ। ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੀ, ਭਾਂਤ ਭਾਂਤ ਬਨ ਬਨਿਆ ਅਗਾਹੀ, ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ, ਆਨ ਮਿਲਾਵੈ ਜੀਉ। ਖੱਟ ਸਾਸਤ ਵਿਚਰਤ ਮੁੱਖ ਗਿਆਨਾ, ਪੂਜਾ ਤਿਲਕ ਤੀਰਥੇ ਸਿਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਇਨ ਬਿਮਹੇ ਸ਼ਾਂਤ ਨਾ ਆਵੈ ਜੀਉ।
अनक बिरख किए जप तापा गमन किया धरती परमाता एक सैन हृदय शांत नया बैगो जी बहुत बहुत उत्साह बैगियो कर कृपा मोहे साध मिलाया मन तान शीतल तीर्ज पाया प्रभ बनासी वसया घट पीतरू हर मंगल नानंगा वै जियो माज महला पंजवा पार ब्रह्म अपरंपर दीवागम गुजर लख पीवा दीन दयाल दुगपाल गोविंदा हर त्याग गुरमुख गाती जियो गुरमुख मधुसूदन निस्तारी गुरमुख संगी कृष्ण मरारी दयाल दमोदर गुरमुख पाई है होर तक न भाती जियो निराहारी केशव नर बैरा कोट जना जाके पूजय पैरा गुरमुख हृदय जाके हर हर सोई भगत तुम एकाती जियो अमोघ दर्शन बेअंत पारा बड़ समरथ सदा दा तारा गुरमुख नाम जपिया तित करिए जात नानको बिरली जाती जियो माज महला पंजवा कहिया करना दिता लैना गरीबा नाथा तेरा माणा सब किस तू है मेरे प्यारे तेरी कुदरत को बल जाई जियो भाणे उजड़ भाणे राह भाणे हार गुण गुरमुख गावा भाणे भरम भवै बोजूनी सब किस तिस रजाई जियो ना को मूर्ख ना को सियाणा वरते सब कुछ तेरा भाणा अगम गोचर बेअंत अथाह तेरी कीमत कह न जाई जियो खाक संतन की देह प्यारी आए पया हर तेरा द्वारे दर्शन पेखत मन अगा वै नानक मिलन सुभाई जियो माज महला पंजवान दुख तदेजा विसर जावे भुख व्यापे बहु विदता वै सिमरत नाम सदा सुहेला जिस देवै दीन दयाला जियो सतगुर मेरा वड समरथा जी संभाली तां सब दुख लथा चिंता रोग गई हों पीड़ा आप करे प्रतपाला जियो बारकवा जी हों सब किस मंगा देंदे तोड़ना ही प्रवरंगा पैरी पै पै बहुत मनाई दीन दयाल गोपाला जियो हों बलहारी सतगुर पूरे जिन बंधन काटे सगले मेरे हृदय नाम दे निर्मल किए नानक रंग रसाला जियो माज महला पंजवा लाल गोपाल दयाल रंगीले गहर गंभीर बेअंत गोविंद ऊच था बेअंत स्वामी सिमर सिमर हों जीवा जियो दुख भंजन निधान अमोले निरपौ निरवैर सद अथा तुले अकाल मूर्ता जूनी संभव मान सिमरत ठंडा जीवा जियो सदा संगी हर रंग गोपाला ऊच नीच करे प्रतपाला नाम रसायण मन तृपतायण गुरमुख अमृत पीवा जियो सुख दुख सुख प्यारे तो आई ये समत गुरु ते पाई नानकी तर तू है ठाकुर हर रंग पार परिवा जियो माज महला पंजवा धन सुला जित मैं सतगुर मिलया सफल दर्शन नेत्र अपेखत तरिया धन मूर्त जसे काल घड़िया धन सो ओए संजोगा जियो उद्यम कारत मन निर्मल हुआ हर मार्ग चलत ब्रह्म सगला सोया नाम निधान सतगुरु सुनाया मिट गए सगले रोगा जियो अंतर बाहर तेरी बाणी हाथ उद आप कथी तय आप विखाणी गुर कहया सब एको एको अवरना कोई होएगा जियो अमृत रास हार गुरते पिया हार पहनन नाम पूजन थिया नाम रंग नाम तोई तमासी नाम नानक किन्ने पोगा जियो माज महला पंजवा सगल संतन पह वास्ते कमांगो करो बेनती मान त्यागो बार बार जाई द लख बहरिया देव संतन की तू राजियो तुम दाते तुम पुरख बघाते तुम समर्थ सदा सुख दाते सब को तुम ही ते बरसावे अवसर रहो करो हमारा पूरा जियो दर्शन तेरा है भवन पनीता आत्म गाल जिसम तनाही जीता तुम दाते तुम पुरख बघाते तुम जेवड़ा वरना सूरा जियो हरे नो संतन की मेरा मुख लागी दुर्मत बिनसी कबोधा पागी।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਸੋਦ ਵੈਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਪੰਡਾ।

ਜਾਉ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖਾ ਏ ਖਾਏ ਚਲੀ ਅਹਿ ਲੋਕ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਸੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਜੋ ਸੇਵਾ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵ ਹੈ ਹਰਿ ਧਿਆਵ ਤੁਧ ਜੀ, ਸੇ ਜਾਨ ਜੁਗਮੈ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰਹਿ ਹਰ।

ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ।

ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਮ ਪਾਈ ਰਾਓ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹੀਲੇ ਨਿਵਾਸਾ ਪਾਣੀ ਪਾਵਕ ਤਨੇਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ

ਆਪਦਨ ਕਮੋ ਹਰਿਉ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਨ ਕੋਈ ਏਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਫਾਲ ਤੇ ਤਾਂ ਹੀ ਉਭਾਰਾ।

ਕਰ ਕਰ ਇਹ ਪਹੁੰਚਾ ਸਰਦੇ ਮਤ ਭਗਵਾਨ ਸਰਦ ਹਰ ਸਮਰੀਆ ਨਾਨਕ ਵਿਸ਼ੇ ਦੇ ਹਵਨ ਰਾਜ ਆਸਾ ਮਹੱਲਾ ਪਹਿਲਾ ਸ੍ਰੀ ਘਰ ਸ੍ਰੀ ਗੁਰੂ ਜੀ ਉਪਦੇਸ਼ ਗੁਰਗੁਰੇ ਕੋਈ ਕਮਰੇ ਕੋ ਬਾਬਾ ਜੈ ਕਰ ਕਰਤੇ ਜੀ ਸੋਏ ਸੋ ਘਰ ਰਾਜ ਬੜਾਈ ਸੋ ਰਾਓ ਜਿਸੇ ਜਗ੍ਹਾ ਸਰੀਆ ਪਹਿਰਾ ਮਿੱਟੀ ਰਾਜ ਮਹਾਰਾਓ ਗੁਰੂ ਦੇ ਸੁਰ ਕਮੇ ਕੋ ਨਾਨਕ ਕਰਤੇ ਜੀ ਜਿਸੇ ਜਗ੍ਹਾ ਰਾਗ ਭਰਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਸਾਲ ਰਾਜ ਚੰਦ ਜੀ ਕਾਰ ਕਮਰੋ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਕਮਰੋ ਕਰੇ ਸਗਲ ਬੰਗਾਈ ਗੁਲੰਤ ਮੋਤੀ ਕੈਸੀ ਆਰਤੀ ਹੋਏ ਸਭ ਖੰਡਨਾ ਤੇਰੀ ਆਰਤੀ ਅਰਹਕਾਰ ਸਦਵਾ ਜੰਤ ਫੇਰੀ ਰਾਓ ਸਹਿ ਸਭ ਨੈਨ ਨਨ ਮੈਂ ਨੈ ਸੋਏ ਪਾਓ ਸਹਿਸ ਮੂਰਤ ਨਨਾਇਕ ਸੋਈ ਸਹਿਸ ਪਦ ਬਿਮਲ ਨਾਨੇਕ ਪਦ ਜੰਦ ਰਹਿਣੇ ਸਹਿ ਸਭ ਗੰਧ ਏਵ ਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਇਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਸਾਰੇ ਚਰਨ ਕਵਲ ਮਕਰੰਦ ਲੋਭਤ ਮਨੋ ਅਨਗਰਮ ਹੋਇਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਕਾਰ ਵਿਖਾ ਹੋਏ ਜਾ ਕੇ ਤੇਰਾ ਨਾਮ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰਵ ਫੜਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੁੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਗੰਡਾਓਤ ਪੁੰਨ ਵੱਡਾ ਹੀ ਰਹਾਉ ਤਾਕਤ ਹਰ ਰਹਿ ਸਾਧ ਨਾ ਜਾਣਿਆ ਤੇਨੇ ਅੰਤਰ ਹਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਜਿਵੇਂ ਦੁੱਖ ਪਾਵ ਹੈ ਜਨ ਕਾਲ ਕਹੇ ਹੈ ਸਿਰ ਗੁੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਉ ਖੰਡਾ ਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ

ਲੱਗੀ ਹੋਈ ਤਾਂ ਕਿ ਮੈਨੂੰ ਉਸ ਦੇ ਦੀਦਾਰ ਦੀ ਥਾਂ ਥਾਂ ਤੇ ਰੱਤ ਖੁੱਲੀ, ਜਿਹਦੇ ਪਰਿਵਾਰ ਦੀ ਜਿਹਦੇ ਪਿਤਾ ਜਾ ਕੇ ਵਿੱਚ ਦਿੱਲੀ ਸੀਸ ਵਾਰਿਆ ਸੀ, ਖੁੰਡੀ ਕਰ ਦਿੱਤੀ ਚਿੱਠੀ ਧਾਰ ਤਲਵਾਰ ਦੀ, ਚੜ੍ਹਦੇ ਚੜ੍ਹਾਵੇ ਬੜੇ ਗੂੰਜਦੇ ਜੈਕਾਰੇ ਬੜੇ, ਬੋਟੀ ਬੋਟੀ ਹੋਈ ਜਿੱਥੇ ਅਜੀਤ ਤੇ ਜੁਝਾਰ ਦੀ, ਪੁੱਤਾਂ ਦੀਆਂ ਲਾਸਾਂ ਉੱਤੇ ਪੰਥ ਦਾ ਬਣਾਇਆ ਮਹਿਲ, ਮਿਲੇ ਨਾ ਮਿਸਾਲ ਕਿਤੇ ਉਹਦੀ ਉਪਕਾਰ ਦੀ, ਮਰਦ ਅਗਮੜੇ ਸਰਵੰਸ ਦਾਨੀ ਅੰਮ੍ਰਿਤ ਕੇ ਦਾਤੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਵਕਤੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਣਾ ਵਾਂਝੀ ਨਾ ਰਹੇ, ਦਿਓ ਪਿਆਰ ਦਾ ਸਬੂਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਗੁਰਾਂ ਦਾ ਪਾਵਨ ਵਚਨ ਹੈ, ਇਹ ਸਰੀਰਾ ਮੇਰਿਆ ਇਸ ਜੱਗ ਮੇ ਆਏ ਕੇ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੇ ਆਇਆ। ਧੰਨ ਧੰਨ ਦੇ ਯੋਗ ਨੇ ਗੁਰੂ ਕੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਧੰਨ ਧੰਨ ਦੇ ਯੋਗ ਬਣਾ ਰਹੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨ ਦਾ ਯਤਨ ਕੀਤਾ, ਆਪ ਦੇ ਨਾਲ ਗੁਰਮਤੀਆਂ ਵਿਚਾਰਾਂ ਦੀ ਸਾਂਝ ਪਾਈ। ਔਰ ਕੁਝ ਕੁ ਸਮਾਂ ਇਸ ਨਿਮਾਣੇ ਜੇ ਯਤਨ ਪ੍ਰਾਪਤ ਹੋਇਆ, ਆਪ ਰੱਬ ਸਰੂਪ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਜਿੰਨਾ ਸਮਾਂ ਪ੍ਰਾਪਤ ਹੋਇਆ, ਉਸ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਆਪ ਗੁਰੂ ਕੀਆਂ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰੀਏ। ਗੁਰੂ ਦਾ ਸਿੱਖ ਦੁਨੀਆਂ ਦੇ ਉੱਤੇ ਸਿੱਖ ਕੌਮ ਇੱਕ ਇਹੀ ਕੌਮ ਹੈ ਜਿਹੜੀ ਕੁੱਲ ਮਾਨਵਤਾ ਦਾ ਭਲਾ ਲੋੜਦੀ ਹੈ। ਉਸ ਗੁਰੂ ਦੇ ਸਿੱਖ ਦਾ ਦੁਨੀਆਂ ਉੱਤੇ ਆਉਣਾ, ਸੰਸਾਰ ਦੇ ਉੱਤੇ ਆਉਣਾ ਸਪਨਾ, ਉਹਨਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਰਿਹਾ ਕਰਦਾ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਦੋ ਗੱਲਾਂ ਨੂੰ ਕਮਾ ਲਿਆ। ਪਹਿਲੀ ਗੱਲ ਆਉਂਦੀ ਹੈ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚ ਵਿਸ਼ਵਾਸ। ਗੁਰੂ ਦੇ ਸਿੱਖ ਦਾ ਵਿਸ਼ਵਾਸ ਕੇਵਲ ਤਾਂ ਕੇਵਲ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਦੂਜੀ ਗੱਲ ਆਉਂਦੀ ਹੈ ਜੀਵਨ ਦੇ ਵਿੱਚ ਅਰਦਾਸ। ਜਿਹੜੇ ਗੁਰੂ ਦੇ ਸਿੱਖ ਨੂੰ ਅਰਦਾਸ ਕਰਨ ਦੀ ਜਾਚ ਆ ਗਈ, ਉਹਨਾਂ ਦਾ ਨਾਂ ਫਿਰ ਦੁਨੀਆਂ ਦੇ ਵਿੱਚ ਰਹਿੰਦੀ ਦੁਨੀਆਂ ਤੱਕ ਰਿਹਾ ਕਰਦਾ। ਉਂਝ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੇ, ਬੇਨਤੀ ਕਰਨ ਦੇ ਅਨੇਕਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਮੇਂ ਤੋਂ ਲੈ ਕੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਮੇਂ ਤੱਕ ਅਨੇਕਾਂ ਪ੍ਰਮਾਣ ਮਿਲਦੇ ਨੇ। ਜਦੋਂ ਵੀ ਗੁਰੂ ਦੇ ਸਿੱਖ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੇ। ਜਿਸ ਸਮੇਂ ਭਾਈ ਮੱਕਣ ਸਾਹਿਬ ਲਵਾਣਾ ਜਿਹਦਾ ਬੇੜਾ ਸਮੁੰਦਰ ਦੇ ਵਿੱਚ ਘਿਰਿਆ, ਤੂਫਾਨ ਦੇ ਵਿੱਚ ਘਿਰਿਆ, ਦੁਨਿਆਵੀ ਤੌਰ ਤੇ ਬੜੇ ਯਤਨ ਕੀਤੇ। ਜਦੋਂ ਦੁਨੀਆਂ ਦੇ ਸਾਰੇ ਹੀ ਨਿਹਾਰੇ ਤਾਂ ਕੇਵਲ ਆਖਿਰ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਦਰ ਚੇਤੇ ਆਇਆ। ਭਾਈ ਮੱਕਣ ਸਾਹਿਬ ਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਜੜੀ ਕੀਤੀ। ਮੇਰੇ ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਦੇ ਡੁੱਬਦੇ ਵੇਲੇ ਨੂੰ ਬੰਨੇ ਲਾਇਆ। ਜਿਸ ਸਮੇਂ ਸਿੱਖ ਕੌਮ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਆਪਣਾ ਜਮੂਰਾਂ ਦੇ ਨਾਲ ਮਾਸ ਕਰਵਾਇਆ, ਆਪਣੇ ਪੁੱਤਰ ਦਾ ਕਾਲਜ ਆਪਣੇ ਮੁੱਖ ਵਿੱਚ ਪਾਇਆ, ਉਹਨੇ ਵੀ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕੀਤੀ, ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਕਿ ਮੇਰੀ ਸਿੱਖੀ ਗੁਰੂ ਚਰਨਾਂ ਦੇ ਨਾਲ ਨਿਭ ਜਾਵੇ। ਜਿਸ ਸਮੇਂ ਭਾਈ ਤਾਰੂ ਸਿੰਘ ਦੇ ਸਿਰ ਦੇ ਉੱਤੋਂ ਖੋਪਰ ਉਤਾਰਿਆ ਗਿਆ, ਉਹਨਾਂ ਨੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾਇਆ, ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਇਸੇ ਤਰ੍ਹਾਂ ਸਮਾਂ ਜੂਨ 84 ਦਾ ਆਇਆ, ਜਦੋਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਸਮੇਂ ਦੀ ਹਕੂਮਤ ਨੇ ਚੜ੍ਹ ਕੇ ਟੈਂਕਾਂ ਦੇ ਨਾਲ ਘੇਰਾ ਪਾਇਆ। ਉਸ ਸਮੇਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਵੀ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਇੱਕ ਅਰਦਾਸ ਕੀਤੀ ਕਿ ਸਾਡੀ ਸਿੱਖੀ ਗੁਰੂ ਚਰਨਾਂ ਦੇ ਨਾਲ ਨਿਭ ਜਾਵੇ। ਇੱਕ ਗੁਰੂ ਦੇ ਸਿੱਖ ਦੀ ਗੁਰੂ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦਾ ਵਰਣਨ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀਵਾੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਕਰਵਾ ਰਿਹਾ।

ਦੁਨੀਆਂ ਦੇ ਉੱਤੇ ਸੰਸਾਰ ਦੇ ਉੱਤੇ ਅਨੇਕਾਂ ਧਰਮ ਨੇ, ਅਨੇਕਾਂ ਮਜ਼ਹਬ ਨੇ। ਹਰੇਕ ਧਰਮ ਆਪਣੀ ਜਗ੍ਹਾ ਉੱਤੇ ਸਤਿਕਾਰਯੋਗ ਹੈ। ਹਰੇਕ ਧਰਮ ਦਾ ਪੈਰੋਗਾਰ ਜਦੋਂ ਆਪਣੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਜਰੀ ਕਰਦਾ, ਉਹ ਕੇਵਲ ਤਾਂ ਕੇਵਲ ਆਪਣੇ ਧਰਮ ਆਪਣੇ ਮਜ਼ਹਬ ਦਾ ਭਲਾ ਲੋੜਦਾ। ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ ਜਦੋਂ ਵੀ ਦੁੱਖ ਵੇਲੇ ਸੁੱਖ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ, ਉਹਦੀ ਕੀਤੀ ਹੋਈ ਅਰਦਾਸ ਓਨੀ ਦੇਰ ਅਧੂਰੀ ਆ ਜਿੰਨੀ ਦੇਰ ਆਪਣੇ ਮੁਖਾਰ ਬਿੰਦ ਵਿੱਚੋਂ ਨਹੀਂ ਉਚਾਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਦਰ, ਕੁੱਲ ਮਾਨਵਤਾ ਦਾ ਭਲਾ ਲੋੜਨ ਵਾਲਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ, ਪਰ ਬੜੇ ਦੁੱਖ ਦੇ ਨਾਲ ਗੱਲ ਪਿਣੀ ਕਹਿਣੀ ਪੈਂਦੀ ਹੈ। ਉਹ ਗੁਰੂ ਨਾਨਕ ਦੇ ਘਰ ਨੂੰ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਖਤਮ ਕਰਨ ਦੀ ਖਾਤਰ ਅਨੇਕਾਂ ਪ੍ਰਕਾਰ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਲਿਖਦਾ ਵੀ ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ, ਗੁਰਸਿੱਖ ਰੋਜ਼ ਸਰਬੱਤ ਦਾ ਭਲਾ ਮੰਗੇ, ਦੁਸ਼ਮਣ ਸਿੱਖ ਦਾ ਬੁਰਾ ਤਕਾਉਣ ਲੱਗ ਪਏ। ਸਾਣ ਵੀਰ ਤਰਾਸੀ ਦੀ ਆੜ ਲੈ ਕੇ ਸਾਡੇ ਸਿਰ ਦਸਤਾਰ ਨੂੰ ਲਾਉਣ ਲੱਗ ਪਏ, ਪਰ ਇਹ ਪਕਾਰ ਭੁਲਾਇਆ ਹੈ ਖਾਲਸੇ ਦਾ, ਉਲਟਾ ਸਿੰਘਾਂ ਦੀ ਹੋਂਦ ਮਕਾਉਣ ਲੱਗ ਪਏ। ਕਰਕੇ ਗੌਰ ਮੱਦੀ ਨੇ ਵੇਖਿਆ ਹੈ ਬੈਰੀ ਨਵੇਂ ਨਿਉਂਦਰੇ ਪਾਉਣ ਲੱਗ ਪਈ। ਅੱਜ ਵੇਖਣ ਦੇ ਵਿੱਚ, ਸੁਣਨ ਦੇ ਵਿੱਚ, ਪੜ੍ਹਨ ਦੇ ਵਿੱਚ ਮਿਲਦਾ ਥਾਂ ਥਾਂ ਦੇ ਉਸ ਗੁਰੂ ਕੇ ਸਿੱਖ ਦਾ ਨਿਰਾਦਰ ਕਰਨ ਦੀ ਖਾਤਰ ਕਦੇ ਦਸਤਾਰਾਂ ਦੀ ਤਲਾਸੀ ਲਈ ਜਾਂਦੀ ਹੈ, ਕਦੇ ਨਕਲੀ ਗੁਰੂ ਡੰਮ, ਕਿਧਰੇ ਨੂਣ ਵਹਿੰਦੀ ਆ, ਕਿਧਰੇ ਝੂਠੇ ਸੌਦੇ ਵਾਲਾ ਪਖੰਡੀ ਸਾਧ, ਕਿਧਰੇ ਭਨਿਆਰਾਂ ਵਾਲੇ ਵਰਗਾ, ਕਿਧਰੇ ਨਕਲੀ ਨਰਕ ਧਾਰੀ ਆ, ਇਹੋ ਜਿਹੇ ਸਭੀ ਪਖੰਡੀਆਂ ਦਾ ਬੋਲਵਾਲਾ, ਜਿਨ੍ਹਾਂ ਦਾ ਕੇਵਲ ਤਾਂ ਕੇਵਲ ਇੱਕੋ ਮਕਸਦ ਆ ਸਿੱਖ ਕੌਮ ਨੂੰ ਢਾਹ ਲਾਉਣਾ। ਅੱਜ ਥਾਂ ਥਾਂ ਦੇ ਉੱਤੇ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਬਦ ਗੁਰੂ ਦੀ ਬੇਅਦਬੀ ਨੂੰ ਤੱਕਦਿਆਂ ਹੋਇਆ, ਜਿਵੇਂ ਕਵੀ ਦੀ ਕਰਨ ਕਰਮ ਪ੍ਰਲਾਪ ਸੀ, ਜਿਵੇਂ ਅੱਜ ਮੁੜ ਕੇ ਫਿਰ ਸਿੱਖ ਕੌਮ ਦਾ ਪੱਤਾ ਪੱਤਾ ਵੈਰੀ ਬਣ ਕੇ ਬੈਠਿਆ, ਉਸ ਗਾਤਾ ਨੂੰ ਢਾਡੀ ਜੱਤਾ ਆਪ ਦੀ ਸੇਵਾ ਅੰਦਰ ਇਉਂ ਬਿਆਨ ਕਰ ਰਿਹਾ।

ਇਸ ਦੇਸ਼ ਵਾਸਤੇ ਖੂਨ ਵਹਾਇਆ ਹੈ, ਭਾਰਤ ਜਾਨਾ ਭਾਰਤ ਵਰਸ਼ੀ ਆਜ਼ਾਦ ਕਰਾਇਆ ਹੈ, ਭਾਰਤ ਜਾਨਾ ਭਾਰਤ ਵਰਸ਼ੀ ਆਜ਼ਾਦ ਕਰਾਇਆ।

0: ਦਰ ਬਾਸ ਕਰੇ ਇਹ ਵੀ ਮੰਗਦਾ ਰੱਬ ਸਭ ਨਾ ਦੇ ਕਾਰਜ ਰਾਸ ਕਰੇ ਇਹ ਵੀ ਮੰਗਦਾ ਰੱਬ ਸਭ ਨਾ ਦੇ ਕਾਰਜ ਰਾਸ
1: ਕਰੇ
0: ਸਿੱਖ ਕੌਮ ਦਾ ਭੁੱਲ ਗਏ ਸਿੱਖ ਕੌਮ ਦਾ ਭੁੱਲ ਗਏ।

0: ਜੇਕਰ ਸਿੱਖੀ ਨੂੰ ਚੌਂਦੇ ਘਰ ਵਿੱਚ ਪਹੁੰਚਾਉਣਾ ਜੇਕਰ ਸਿੱਖੀ ਨੂੰ ਚੌਂਦੇ ਘਰ ਵਿੱਚ ਪਹੁੰਚਾਉਣਾ ਜੇਕਰ ਸਿੱਖੀ ਨੂੰ
1: ਚੁੱਪ ਕਮੰਦੀ ਬੈਠੇ ਹੋ ਸਿੱਖ ਪੇਂਡੂ ਸ਼ਹਿਰੀ ਕਿਉਂ ਸਿੱਖ ਕੌਮ ਦਾ ਭੁੱਲ ਗਏ ਇਤਿਹਾਸ ਸੁਨਹਿਰੀ ਕਿਉਂ ਸਿੱਖ ਕੌਮ ਦਾ ਭੁੱਲ ਗਏ ਇਤਿਹਾਸ।

ਅੱਜ ਸਿੱਖ ਕੌਮ ਦੇ ਉੱਤੇ ਜੋ ਜੂਨ 84 ਦੇ ਵਿੱਚ ਸਮਾਂ ਬੀਤਿਆ, ਅੱਜ ਉਹ ਦਿਨ ਚੱਲ ਰਹੇ ਨੇ। ਕੱਲ ਤੋਂ ਜੂਨ 84 ਦੇ ਘੱਲੂ ਘਰੇ ਦੇ ਸੰਬੰਧ ਵਿੱਚ ਢਾਡੀ ਜਥਾ ਉਸ ਇਤਿਹਾਸ ਨੂੰ ਆਰੰਭ ਕਰੇਗਾ ਕਿ ਸਮੇਂ ਦੀ ਹਕੂਮਤ ਨੇ ਕਿਸ ਤਰ੍ਹਾਂ ਸਿੱਖ ਕੌਮ ਦੇ ਉੱਤੇ ਜ਼ੁਲਮ ਢਾਇਆ, ਸਿੱਖ ਕੌਮ ਦੀ ਜਿੰਦ ਜਾਨ ਪਾਵਨ ਪਵਿੱਤਰ ਧਰਤੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਕਿਸ ਤਰ੍ਹਾਂ ਹਮਲਾ ਕਰਵਾਇਆ, ਇਹ ਵਿਚਾਰਾਂ ਕੱਲ ਦੇ ਦੀਵਾਨ ਅੰਦਰ ਸਾਂਝੀਆਂ ਕਰਾਂਗੇ। ਤਕਰੀਬਨ 3-1 ਵੀਕਾਂ ਦਾ ਸਮਾਂ ਮਿਲਿਆ ਇਸ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ। ਮੈਂ ਇੱਥੋਂ ਦੀ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਿਮਾਣੇ ਜਥੇ ਨੂੰ ਕੁਝ ਵੀਕਾਂ ਵਾਸਤੇ ਸਮਾਂ ਬਖਸ਼ਿਆ। ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜਥਾ ਬਲਵੰਤ ਸਿੰਘ ਅਰਪਾਲੋਂ, ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਸਾ, ਤਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ, ਮਾਛੀ ਵਾਲੇ ਵਾਲੀਆਂ ਬੀਬੀ ਨਾਲ ਢਾਡੀ ਜਥਾ, ਢਾਡੀ ਜਥੇ ਕੋਲੋਂ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਕਾਰੇ ਜਾਇਆ ਕਰਦੀਆਂ ਨੇ। ਆਪਣੇ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ। ਆ ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ, ਢਾਡੀ ਜਥਾ ਅਨੰਦ ਸਾਹਿਬ ਦੇ ਜਾਪ ਆਪ ਸੰਗਤਾਂ ਨੂੰ ਸਰਵਣ ਕਰਵਾਏਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟਾਨ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰੀਏ ਜੀ। ਢਾਡੀ ਜਥੇ ਦੀ ਸੇਵਾ ਕਰੋ, ਪ੍ਰਵਾਨ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਹੀਂ ਛੁਡਾਇਆ ਸੁੱਤਾ ਨੇ ਹਰਿਮੰਦਰ ਦੇ ਕੀ ਕਹਿ ਰਿਹਾ ਸੁੱਤਾ ਨੇ ਹਰਿਮੰਦਰ।

परम सम्मान योग गुरु रूप गुरु खालसा जी सतगुरां दी बख्शी होई फतेह करिए प्रवान। कोई भी रचना वांझी ना रहे, इक्को बार कहण दे उत्ते दिओ प्यार दा सबूत आखो जी, वाहिगुरु जी का खालसा वाहिगुरु जी की फतेह। तांता दे जोग ने गुरु दीआं सिख संगतां जिहड़ियां सतगुरु महाराज दे पावन पवित्र दरबार दी हाजरी भर के अपना जीवन धनता दे योग बना रही ने, अपने जिंदगी दे कीमती श्वासां नूं सफला कर रही ने। और मेरे तो पहला सत्कार योग भाई साहब आप गुरु दीआं सिख संगतां नूं गुरमत दीआं विचारां द्वारा निहाल कर रहे थी। वो गल कर रहे थी दुनी चंद जी, क्योंकि ये जो दिन चल रहे ने इन्हां दिनां दे विच सिख कौम दे हिरदे समें दी सरकार ने इस तरह भूतरे जिहड़े सिख कौम नूं इहो जे घा दित्ते जख्म दित्ते जिहड़े अजे तक भी अंदे ने। भाई साहब गल कर रहे थे दुनी चंद दी, उसने किन्नी माया जोड़ी, जिन्नी माया जोड़ी जिन्ने उहदे कोल लख रुपये उहने घर दे उत्ते झंडे चढ़ाउंदा, पर वह माया किवें जोड़ी? लोकां दा खून पी के, लोकां दे उत्ते जुर्म करके, ब्याज दे उत्ते पैसे दे के वह माया जोड़ी। जो दरबार साहब की पावन पवित्र धरती उत्ते जुल्म होया, अत्याचार होया समय की सरकार ने करवाया, क्योंकि माया बंदे नूं हंकारी बना दिंदी है। जड़ी दगे फरेब दे नाल लोकां दा खून चूस के माया कत्तर कीती हुंदी है, ओ माया कई कुलां दा नाश कर दिंदी है, कई कुलां नूं कलंकित कर दिंदी है। और जड़ी समय दी सरकार मौके दी प्रधानमंत्री इंदिरा गांधी जिन्हें दरबार साहब दे उत्ते अटैक करवाया, ये भी उस बेईमान की माया के जन्म होया। ये कौन है? इन्हों का परिवार की है? ये कितों चले? इन्हों को धन दौलत कितों आया? ये वो परिवार के विचों है, गंगू के परिवार के विचों है। वो गंगू जिन्हें धन इकट्ठा करने खातर लालच वस होके मेरे कलगियां वाले सतगुरु गुरु गोबिंद सिंह महाराज उन्होंने माता जगत माता माता गुजर कौर अते बाबा जोरावर सिंह अते बाबा फतेह सिंह उन्होंने सरहद के सूबे वजीर खान के कोल गिरफ्तार करवाया केवल तक केवल धन की खातर, जिसने सिख पंथ के जथेदार बाबा बंदा सिंह बहादुर मेरे कलगियां वाले सतगुरां कोलों नदेड़ की धरती और थापड़ा लेके जालमां नूं सुधरन वास्ते पंजाब वल वधे। तो इस गल का जो गंगू नूं पता लग्या तो गंगू के घर उहदे पुत्र है जिहदा नां है राज, इन्हां दा गोत है कौल। राज कौल उस समय गंगू के कहण के उत्ते दिल्ली जाके सेवा उहने कीता है, दिल्ली जाके वसिया, धन दौलत मेरे कलगियां वाले सतगुर के परजंदा नीहां में चढ़वा के जो इनाम लिया धन दौलत लई उह लेके दिल्ली पहुंचिया। उसने दिल्ली जाके अपनी जिंदगी का समा बतीत करना चाहिया। जिस समय औरंगजेब आपका मरिया वह पापी बनिया, उदो बाद दे विच बहादुर साहब आपका बनिया दिल्ली का। तो गंगू का पुत्र राज कौर उस समय भी नहीं बोलिया, जिस में उस तो बाद फ्रैक्चर वास्ता बनया दिल्ली के तख्त उत्ते विराजमान होया। उसने सिख कौम का खुरा खुद मिटाने की खातर अनेक जतन किए। सिख पंथ के पहले जथेदार बाबा बंदा सिंह बहादुर उन्होंने गिरफ्तार करके गुरदास नगर तो नाल 700 सिंह का जथा दिल्ली की धरती उत्ते जब शहीद किया गया, बाबा बंदा सिंह बहादुर जिन्हों का जमूरों के नाल मास लुटिया गया, पुत्र का कालजा मुख में पाया गया, बाबा बंदा सिंह बहादुर गर्म जमूरों के नाल जिन्हों का मास लुटिया गया,
ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਸ ਸਮੇਂ ਗੱਗੂ ਦਾ ਪੁੱਤਰ ਰਾਜ ਕੌਰ ਉਹ ਫ੍ਰੈਕਚਰ ਬਾਦਸ਼ਾਹ ਦੇ ਕੋਲ ਆਇਆ। ਕੋਲ ਆ ਕੇ ਆਖਣ ਲੱਗਿਆ, ਮੈਂ ਗੱਗੂ ਦਾ ਪੁੱਤ ਹਾਂ ਜਿਹਨੇ ਕਲਗੀਆਂ ਵਾਲੇ ਸਤਗੁਰ ਦੇ ਪਰਜੰਦਾ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ। ਮੈਂ ਚਟਾਉਂਦਾ ਖੁਰਾ ਖੁਦ ਮਿਟਾਉਣ ਦੇ ਵਿੱਚ ਬੜਾ ਦਿਲਚਸਪੀ ਰੱਖਦਾ। ਇਸ ਨੂੰ ਖਤਮ ਕਰਨ ਦੀ ਖਾਤਰ ਸਾਡੇ ਵੱਡਿਆਂ ਨੇ ਬੜਾ ਯੋਗਦਾਨ ਪਾਇਆ, ਪਰ ਸਮੇਂ ਦੀਆਂ ਹਕੂਮਤਾਂ ਦੇ ਵੱਲੋਂ ਸਾਨੂੰ ਇਨਸਾਫ ਨਹੀਂ ਮਿਲਿਆ ਗਿਆ, ਸਾਨੂੰ ਬਣਦਾ ਅਧਿਕਾਰ ਨਹੀਂ ਦਿੱਤਾ ਗਿਆ। ਜਦੋਂ ਫ੍ਰੈਕਚਰ ਬਾਦਸ਼ਾਹ ਦੇ ਕੋਲ ਗੰਗੂ ਦੇ ਪੁੱਤਰ ਰਾਜ ਕੌਲ ਨੇ ਜਾ ਕੇ ਫਰਿਆਦ ਕੀਤੀ, ਦੱਸਣਾ ਕੀਤਾ, ਤਾਂ ਉਸ ਨੇ ਇਹਨਾਂ ਨੂੰ ਬਹੁਤ ਸਾਰਾ ਧਨ ਦੌਲਤ ਅਤੇ ਇਲਾਕੇ ਦਾ ਰਾਜ ਭਾਗ ਦਿੱਤਾ। ਉਹ ਇਲਾਕਾ ਦਿੱਲੀ ਦਾ ਇਲਾਕਾ ਜਿਹਨੂੰ ਅੱਜ ਕੱਲ੍ਹ ਅੰਧਾ ਮੁਗਲ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਉਹ ਪਿੰਡਾਂ ਦਾ ਇਲਾਕਾ ਫ੍ਰੈਕਚਰ ਬਾਦਸ਼ਾਹ ਨੇ ਗੰਗੂ ਦੇ ਪੁੱਤਰ ਰਾਜ ਕੌਲ ਨੂੰ ਦਿੱਤਾ। ਧੰਨਵਾਨ ਬਣਿਆ, ਇਲਾਕੇ ਦਾ ਮਾਲਕ ਬਣਿਆ, ਇਹਦੇ ਘਰ ਦੇ ਵਿੱਚ ਜਨਮ ਹੋਇਆ ਨਹਿਰੂ ਦਾ। ਨਹਿਰੂ ਦੇ ਔਲਾਦ ਦੇ ਵਿੱਚੋਂ ਹੋਈ ਸਿੱਖ ਕੌਮ ਦੀ ਕਾਤਲ ਸਿੱਖ ਹਿਰਦੇ ਬਲੂਤਣ ਵਾਲੀ ਇੰਦਰਾ ਦਾ ਜਨਮ ਹੋਇਆ, ਜਿਨ੍ਹਾਂ ਦੇ ਧਰਮਾਂ ਨੂੰ ਬਚਾਉਣ ਖਾਤਰ, ਜਿਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਬਚਾਉਣ ਵਾਲਾ ਸਿੱਖ ਧਰਮ, ਜਿਹੜੀਆਂ ਗਜਰੀ ਦੇ ਬਾਜ਼ਾਰ ਦੇ ਉੱਤੇ ਟਿੱਕੇ ਟਿੱਕੇ ਉੱਤੇ ਵਿਕਦੀਆਂ ਸਨ, ਉਹਨਾਂ ਨੂੰ ਬਚਾਉਣ ਵਾਲੀ ਸਿੱਖ ਕੌਮ ਅੱਜ ਉਸੇ ਕੌਮ ਦੀ ਦੁਸ਼ਮਣ ਬਣ ਕੇ ਬੈਠੀ ਇੰਦਰਾ। ਜਿਹਨੇ ਸਿੱਖ ਕੌਮ ਦਾ ਖੁਰਾ ਖੋਦ ਮਿਟਾਉਣ ਦੀ ਖਾਤਰ ਉਸ ਨਕਲੀ ਨਰਕ ਧਾਰੀਏ ਗੁਰਵਚਨੇ ਨੂੰ ਸਹਿ ਦਿੱਤੀ, ਜਿਹਨੇ ਸਰਕਾਰ ਦੀ ਸਹਿ ਦੇ ਉੱਤੇ ਵਿਸਾਖੀ ਵਾਲੇ ਦਿਨ ਸ਼ਾਂਤਮਈ ਢੰਗ ਦੇ ਨਾਲ ਸਿੱਖ ਕੌਮ ਰੋਸ ਮੁਜ਼ਾਹਰਾ ਕਰ ਰਹੀ ਸੀ, ਤਾਂ 1970 ਦੇ ਉੱਤੇ ਉਸ ਨਰਕ ਧਾਰੀ ਦੇ ਗੁੰਡਿਆਂ ਨੇ ਨਰਦੋਸੇ ਸਿੰਘਾਂ ਦੇ ਉੱਤੇ ਅੰਨੇਵਾਹ ਗੋਲੀ ਚਲਾਈ, ਜਿਹਦੇ ਵਿੱਚੋਂ 13 ਸਿੰਘ ਸ਼ਹੀਦ ਹੋਏ, ਬਹੁਤ ਸਾਰੇ ਸਿੰਘ ਜ਼ਖਮੀ ਹੋਏ। ਉਹਨਾਂ ਸਿੱਖਾਂ ਦੇ ਕਾਤਲਾਂ ਨੂੰ ਸਮੇਂ ਦੀ ਹਕੂਮਤ ਨੇ ਦਿੱਲੀ ਵਜਾਇਆ, ਉੱਥੇ ਜਾ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ। ਸਿੱਖ ਕੌਮ ਦੇ ਜ਼ਖਮਾਂ ਦੇ ਉੱਤੇ ਹੋਰ ਲੂਣ ਛਿੜਕਿਆ ਇਸ ਸਮੇਂ ਦੀ ਸਰਕਾਰ ਨੇ, ਤਾਂ ਸਿੱਖ ਕੌਮ ਦਾ ਖੁਰਾ ਖੁਦ ਮਿਟਾਉਣ ਦੀ ਖਾਤਰ ਇੰਦਰਾ ਨੇ ਪੂਰਾ ਜ਼ੋਰ ਲਾਇਆ। ਕਿਉਂ ਜ਼ੋਰ ਲਾਇਆ? ਕਿਉਂਕਿ ਜਿਸ ਕੌਮ ਨੂੰ ਖਤਮ ਕਰਨ ਦੀ ਖਾਤਰ ਇਹਨਾਂ ਦੇ ਖਾਨਦਾਨੀ ਬਜ਼ੁਰਗਾਂ ਨੂੰ ਧਨ ਦੌਲਤ ਮਿਲੀ ਹੋਵੇ, ਸਿੱਖ ਕੌਮ ਦੇ ਖੂਨ ਦੇ ਵਿੱਚੋਂ ਇਹਨਾਂ ਨੂੰ ਮਾਇਆ ਮਿਲੀ ਹੋਵੇ, ਸਿੱਖ ਕੌਮ ਦਾ ਕਤਲ ਕਰਾ ਕੇ ਅੱਜ ਉਸੇ ਕੌਮ ਨੂੰ ਖਤਮ ਕਰਨ ਦੇ ਉੱਤੇ ਜਦੋਂ ਬੀਬੀ ਇੰਦਰਾ ਤੁਲੀ, ਤਾਂ ਉਸਨੇ ਸਰਸਾਵਾਂ ਹਰਿਆਣੇ ਦੇ ਵਿੱਚ ਪੈਂਦਾ, ਜਮੁਨਾ ਨਗਰ ਲਾਗੇ ਪੈਂਦਾ, ਉਹ ਜਗ੍ਹਾ ਉੱਤੇ ਦਰਬਾਰ ਸਾਹਿਬ ਦੇ ਨਾਂ ਦਾ ਨਕਸ਼ਾ ਤਿਆਰ ਕਰਵਾ ਕੇ ਜਨਰਲ ਵੈਦਿਆਂ ਨੂੰ ਬੁਲਾਇਆ, ਬਾਹਰ ਦੀਆਂ ਫੌਜਾਂ ਬੁਲਾਈਆਂ, ਦਰਬਾਰ ਸਾਹਿਬ ਦੀ ਹੂਬ ਹੂਬ ਸਟਿੱਕ ਬਣਾ ਕੇ ਉਸ ਜਗ੍ਹਾ ਦੇ ਉੱਤੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ। ਗੋਤਾਖੋਰ ਮੰਗਾਏ ਗਏ, ਸਰਸਾਵਾਂ ਲਾਗੇ ਬਹੁਤ ਸਾਰੀ ਫੌਜ ਬੁਲਾਈ ਗਈ। ਜਿਸ ਸਮੇਂ ਜੂਨ 84 ਦਾ ਸਮਾਂ ਆਇਆ, ਉਸ ਸਮੇਂ ਜਨਰਲ ਵੈਦਿਆ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਲੰਮੀ ਛੁੱਟੀ ਦੇ ਉੱਤੇ ਗਿਆ ਹੋਇਆ ਸੀ। ਇਹਨੇ ਉਸੇ ਸਮੇਂ ਉਸ ਨੂੰ ਬੁਲਾਇਆ, ਕੁਲਦੀਪ ਬਰਾੜ ਇਹਨਾਂ ਨੇ ਬੁਲਾ ਕੇ, ਜਿਵੇਂ ਸਿੱਖ ਕੌਮ ਦਾ ਖੁਰਾ ਖੋਦ ਮਿਟਾਉਣ ਖਾਤਰ ਅੱਜ ਬੀਬੀ ਇੰਦਰਾ ਨੇ ਵਿਉਂਤਾਂ ਬਣਾਈਆਂ, ਉਹਨਾਂ ਲਾਈਨਾਂ ਤੋਂ ਜਾਣੂ ਬਲਵੰਤ ਸਿੰਘ ਗਰਪਾਲੋਂ ਅਤੇ ਮਾਛੀਵਾੜਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਕਿਉਂ ਜਾਣੂ ਕਰਵਾਇਆ।

ਦਿਓਤਬੰਦੀ ਬਣਾਈ ਕਿਉਂਕਿ ਲਾਹੌਰ ਦਰਬਾਰ ਅਤੇ ਦਿੱਲੀ ਦੇ ਦਰਬਾਰ ਵੱਲੋਂ ਸਿੱਖ ਕੌਮ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਉਹ ਲਾਹੌਰ ਦਾ ਤਖ਼ਤ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੂੰ 33 ਤਵੀ ਉੱਤੇ ਬਿਠਾਇਆ ਗਿਆ, ਸੀਸ ਉੱਤੇ 33 ਰੇਤ ਪਾਈ ਗਈ, ਉਹ ਦਿੱਲੀ ਦਾ ਤਖ਼ਤ ਜਿੱਥੇ ਮੇਰੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਜਿੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦਫ਼ਾਰ ਕੀਤਾ ਗਿਆ, ਭਾਈ ਸਤੀਸ਼ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗਾਂ ਦੇ ਵਿੱਚ ਉਤਾਰਿਆ ਗਿਆ। ਇੱਧਰ ਲਾਹੌਰ ਦਾ ਤਖ਼ਤ ਜਿੱਥੇ ਭਾਈ ਤਾਰੂ ਸਿੰਘ ਦੇ ਸਿਰ ਦਾ ਖੋਪਰ ਉਤਾਰਿਆ ਗਿਆ, ਉਹ ਲਾਹੌਰ ਦਾ ਤਖ਼ਤ ਜਿਹਨੇ ਸਿੱਖ ਕੌਮ ਦੇ ਨਾਲ ਅਨਿਆਇ ਕੀਤਾ। ਜਦੋਂ ਇੰਦਰਾ ਗਾਂਧੀ ਨੇ ਵਿਵਸਥਾ ਬਣਾਈਆਂ ਸਿੱਖ ਕੌਮ ਨੂੰ ਖਤਮ ਕਰਨ ਦੀਆਂ, ਕੁਝ ਸਾਡੇ ਦਿੱਲੀ ਤੱਕ ਲੀਡਰ ਆਪਣੇ ਸਵਾਰਥਾਂ ਖਾਤਰ, ਆਪਣੇ ਲਾਲਚ ਖਾਤਰ ਉਹਦੀ ਹਾਂ ਦੇ ਵਿੱਚ ਹਾਂ ਭਰਨ ਲੱਗੇ। ਸਮਾਂ ਆਇਆ ਜੂਨ 84 ਦਾ, ਇਸ ਨੇ ਬਾਹਰ ਦੀਆਂ ਫੌਜਾਂ ਮੰਗਵਾਈਆਂ, ਟੈਂਕ ਮੰਗਵਾਉਣੇ ਆਰੰਭ ਕਰ ਦਿੱਤੇ। ਕੇਬਲ ਤਾਂ ਕੇਬਲ ਦਿੱਲੀ ਰੋਡ ਦੇ ਉੱਤੇ, ਮੇਨ ਰੋਡ ਦੇ ਉੱਤੇ ਕੋਈ ਹੋਰ ਟ੍ਰੈਫਿਕ ਨਹੀਂ ਚੱਲ ਸਕਦੀ, ਸਾਰੀਆਂ ਉੱਤੇ ਪਾਬੰਦੀ ਲਾ ਦਿੱਤੀ, ਕਰਫਿਊ ਲਾ ਦਿੱਤਾ। ਕੇਬਲ ਤਾਂ ਕੇਬਲ ਫੌਜਾਂ ਜਾ ਸਕਦੀਆਂ ਨੇ, ਉਹ ਟੈਂਕ ਲੈ ਕੇ, ਤੋਪਾਂ ਲੈ ਕੇ, ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ, ਬੰਗਾਲ ਦੀਆਂ ਫੌਜਾਂ, ਕਲਕੱਤੇ ਤੋਂ ਫੌਜਾਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਾਉਣੀਆਂ ਆਰੰਭ ਕਰ ਦਿੱਤੀਆਂ ਗਈਆਂ। ਹੌਲੀ ਹੌਲੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਇਹਦੇ ਜੋ ਨਾਲ ਦੇ ਇਮਾਰਤਾਂ ਦੇ ਨਾਲ ਦੇ ਘਰ ਨੇ ਉਹਨਾਂ ਨੂੰ ਫੌਜ ਨੇ ਖਾਲੀ ਕਰਾਉਣਾ ਸ਼ੁਰੂ ਕਰ ਦਿੱਤਾ, ਵਿੱਚ ਮੋਰਚੇ ਬਣਾਉਣੇ ਆਰੰਭ ਕਰ ਦਿੱਤੇ। 1 ਜੂਨ ਵਾਲੇ ਦਿਨ ਜਦੋਂ ਚੜ੍ਹ ਕੇ ਆਈਆਂ ਫੌਜਾਂ ਨੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਟੈਕ ਕੀਤਾ, ਕਿਉਂਕਿ ਉਹਨਾਂ ਦਿਨਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦੁਨੀਆ ਦੇ ਕੋਨੇ ਕੋਨੇ ਤੋਂ ਸਿੱਖ ਸੰਗਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਸਭੇ ਸਾਹਿਬ ਨਹੀਂ ਸੁਝਿਆ, ਉਹ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚੀਆਂ ਹੋਈਆਂ ਸੰਗਤਾਂ ਉੱਤੇ 1 ਜੂਨ ਵਾਲੇ ਦਿਨ ਫੌਜਾਂ ਨੇ ਪਹਿਲਾਂ ਸੈਰ ਆਰੰਭ ਕੀਤੇ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਸ਼ਹੀਦੀ ਪ੍ਰਾਪਤ ਕਰ ਗਈਆਂ। ਉਹ ਜਿਹੜੀਆਂ ਸਿੱਖ ਸੰਗਤਾਂ ਨੂੰ ਅੱਜ ਤੱਕ ਜਿਹੜੀਆਂ ਭੈਣਾਂ ਦੇ ਵੀਰ ਗੁਰੂ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਗਏ, ਅੱਜ ਤੱਕ ਵਾਪਸ ਨਹੀਂ ਮੁੜੇ। ਜਿਹੜੀਆਂ ਮਾਵਾਂ ਦੇ ਪੁੱਤ ਗਏ ਉਹ ਅੱਜ ਤੱਕ ਨਹੀਂ ਗਏ ਮੁੜੇ, ਜਿਹੜੇ ਬੱਚਿਆਂ ਦੇ ਮਾਤਾ ਪਿਤਾ ਗਏ ਉਹ ਅੱਜ ਤੱਕ ਵੀ ਆਪਣੇ ਮਾਤਾ ਪਿਤਾ ਦੀਆਂ ਰਾਹਾਂ ਤੱਕਦੇ ਨੇ ਕਿ ਕਦੋਂ ਵਾਪਸ ਮੁੜ ਕੇ ਆਉਣਗੇ। ਇਸ ਬੁੱਚੜ ਸਰਕਾਰ ਨੇ ਜਿਵੇਂ ਸਿੱਖਾਂ ਦੇ ਉੱਤੇ ਜ਼ੁਲਮ ਢਾਇਆ, ਉਸ ਬਾਦਸ਼ਾਹ ਨੂੰ ਢਾਡੀ ਜੱਥਾ ਇਉਂ ਬਿਆਨ ਕਰ ਰਿਹਾ।

ਬੜੀ ਵੱਡੀ ਗਿਣਤੀ ਵਿੱਚ ਤੋਪਾਂ ਅਤੇ ਕੈਂਚਰ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਲਿਜਾਏ ਗਏ। ਇੰਨੀ ਵੱਡੀ ਗਿਣਤੀ ਵਿੱਚ ਫੌਜਾਂ ਲੈ ਕੇ ਆਉਂਦੀਆਂ ਗਈਆਂ ਕਿ ਜਿਸ ਤਰ੍ਹਾਂ ਕਿਸੇ ਮੁਲਕ ਦੇ ਨਾਲ ਵਿਰੋਧੀ ਮੁਲਕ ਦੇ ਨਾਲ ਜੰਗ ਲੜਨੀ ਹੋਵੇ। ਉੱਧਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਕੌਮ ਦੀ ਸਿੱਧੀ ਅਣਖ ਨੂੰ ਮੁੜਦਾ ਹੋਈ ਅਣਖ ਦੇ ਵਿੱਚ ਮੁੜ ਕੇ ਫਿਰ ਜਾਨ ਪਾ ਦਿੱਤੀ, ਉਹਨਾਂ ਦੇ ਨਾਲ ਜਨਰਲ ਸੁਰੇਸ਼ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਬਾਬਾ ਠਹਿਰਾ ਸਿੰਘ ਜੀ ਵਰਗੇ ਉਹ ਮਹਾਨ ਝੁਝਾਰੂ ਜਰਨੈਲ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖ ਕੌਮ ਨੂੰ ਸਮਰਪਿਤ ਕੀਤਾ, ਪੰਥ ਨੂੰ ਸਮਰਪਿਤ ਕੀਤਾ। ਉਹ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਅੰਦਰ ਵਿਰਾਜਮਾਨ ਨੇ। ਇੱਧਰੋਂ ਜਦੋਂ ਜਨਰਲ ਵੈਦਿਆ ਅਤੇ ਕੁਲਦੀਪ ਬਰਾੜ ਇਹਨਾਂ ਦੇ ਕਹਿਣ ਦੇ ਉੱਤੇ 1 ਜੂਨ ਵਾਲੇ ਦਿਨ ਫੌਜ ਨੇ ਫੈਰ ਆਰੰਭ ਕੀਤਾ। ਕੁਝ ਘੰਟੇ ਫੈਰਿੰਗ ਹੋਈ ਤਾਂ ਇਹਨਾਂ ਦਾ ਮਤਲਬ ਇਹ ਸੀ ਜਿਨ੍ਹਾਂ ਨੂੰ ਜਨਰਲ ਵੈਦਿਆ ਜੀ ਨੇ ਸਮੇਂ ਦੀ ਪ੍ਰਧਾਨ ਮੰਤਰੀ ਨੂੰ ਇਹ ਗੱਲ ਆਖੀ ਸੀ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਸਾਨੂੰ ਬਹੁਤੇ ਜ਼ਿਆਦਾ ਸਮੇਂ ਦੀ ਲੋੜ ਨਹੀਂ, ਤਕਰੀਬਨ 2-3 ਘੰਟਿਆਂ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਇਹਨਾਂ ਨੇ ਉਸ ਇਰਾਦੇ ਦੇ ਨਾਲ ਫੈਰ ਆਰੰਭ ਕੀਤਾ, ਪਹਿਲਾ ਫੈਰ ਖੁੱਲਿਆ ਤੇ ਉੱਧਰੋਂ ਜਵਾਬੀ ਗੁਰੂ ਕੇ ਸਿੰਘ ਜਦੋਂ ਜਵਾਬ ਦੇਣਗੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਉਹਨਾਂ ਨੇ ਮੋਰਚੇ ਕਿਹੜੀ ਕਿਹੜੀ ਜਗ੍ਹਾ ਉੱਤੇ ਬਣਾ ਕੇ ਰੱਖੇ ਹੋਏ ਨੇ। ਇਹ ਗੁਰੂ ਕੇ ਖਾਲਸੇ ਦਾ ਦਸਤੂਰ ਹੈ, ਸਾਡੇ ਗੁਰੂ ਸਾਹਿਬਾਨਾਂ ਤੋਂ ਇਹ ਮਰਿਆਦਾ ਆਰੰਭ ਹੋਈ ਕਿ ਗੁਰੂ ਕਾ ਸਿੱਖ ਪਹਿਲਾਂ ਕਦੇ ਕਿਸੇ ਦੇ ਉੱਤੇ ਵਾਰ ਨਹੀਂ ਕਰਦਾ, ਪਹਿਲਾਂ ਕਦੇ ਕਿਸੇ ਉੱਤੇ ਚੜ੍ਹਾਈ ਨਹੀਂ ਕਰਦਾ, ਪਰ ਜੇਕਰ ਬੈਰੀ ਨੇ ਇੱਕ ਹੀ ਭਾਜੀ ਪਾਈ ਤਾਂ ਫਿਰ ਗੁਰੂ ਕਾ ਖਾਲਸਾ 41 ਕਰਕੇ ਨਿਉਂਦਾ ਮੋੜਦਾ ਆਇਆ ਤੇ ਆਉਂਦੇ ਵਾਲੇ ਸਮੇਂ ਵਿੱਚ ਮੋੜਦਾ ਰਹੇਗਾ। ਆਓ ਦਿੱਤਾ ਸਮਾਂ ਸਮਾਪਤ ਇਤਿਹਾਸ ਦੀਆਂ ਵਿਚਾਰਾਂ, ਰਹਿੰਦੀਆਂ ਵਿਚਾਰਾਂ ਕਿਵੇਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਅਟੈਕ ਕੀਤਾ, ਕਿਵੇਂ ਉਹ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਨਾਦੀ ਪੁੱਤਰਾਂ ਨੇ ਜਨ ਸਿੰਘਾਂ ਨੇ ਚੜਕੀ ਆਈਆਂ ਆਪਣੀਆਂ ਦੀਆਂ ਫੌਜਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ, ਇਹ ਇਤਿਹਾਸ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਨੀ, ਆਪ ਸੰਗਤਾਂ ਦੀ ਸੇਵਾ ਕਰਿਆ ਸੀ ਤੁਹਾਡੀ ਜੱਥਾ ਬਲਵੰਤ ਸਿੰਘ ਗਰਪਾਲੋਂ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ, ਬੀਬੀ ਅਮਨਦੀਪ ਕੌਰ ਵਿਰਕ, ਬੀਬੀ ਮਨਪ੍ਰੀਤ ਕੌਰ ਢੀਂਡਸਾ, ਸੁਰੰਗੀ ਵਾਦਕ ਜਸਮੇਰ ਸਿੰਘ ਮੁੱਲਾਪੁਰੀ, ਤੁਹਾਡੀ ਜੱਥੀ ਇਹਦੀ ਸੇਵਾ ਪ੍ਰਵਾਨ ਕਰਨੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਦੀ ਪਾਵਨ ਪਵਿੱਤ ਹਜ਼ੂਰੀਆਂ ਦੇ ਰੱਖ ਕੇ ਸੇਵਾ ਕੀਤੀ। ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਊਣ ਤਾਈਆਂ ਜਾ ਕਰਦੀਆਂ ਨੇ, ਭੁੱਲਾਂ ਚੁੱਕਾਰਾ ਜਾ ਕਰਦੀਆਂ ਨੇ। ਗੁਰੂ ਅਤੇ ਸੰਗਤ ਵਰਤਣ ਯੋਗ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆ। ਹੁਣ ਅਨੰਦ ਸਾਹਿਬ ਦੇ ਜਾਪ ਹੋਣਗੇ ਉਪਰੰਤ ਅਰਦਾਸਾਂ ਬੇਨਤੀ ਹੋਣਗੀਆਂ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਤੁਹਾਡੀ ਜੱਥੇ ਦੀ ਫਤਿਹ ਕਰੋ ਪ੍ਰਵਾਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾਰ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

मुकत पदारथ हर रस चाखे आवा जान रहे गुर राखे।

एक जोगी बैसे नार न पुरख कहो को कैसे।

मंडल में आए जन्म पदार्थ दुबदा खोवे आप न चीनस राम प्रम रोवै।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ, ਸ਼ਬਦ ਹਜ਼ਾਰਿਆਂ ਦੀ ਵਿਚਾਰ ਅੱਜ ਤੋਂ ਆਰੰਭ ਹੋਣੀ ਹੈ। ਇਹ ਸੇਵਾ ਨਿਭਾ ਰਹੇ ਹਨ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਜੀ ਚੱਕਰ ਸਿਹਨ ਅਰ ਬਰਨ ਜਾਤ ਅਰ ਪਾਤ ਨਹੀਂ

के है अटल मुहूर्त अनुभव प्रकाश Yeah.

बन से सदन सब है कर समझो, मन ही माहे उदासा।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ, ਸਰਬ ਕਲਾ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਚਰਨ ਪਰਸ਼ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਸ੍ਰੀ ਮੁੱਖ ਵਾਕ ਸਰਵਣ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ। ਅੱਜ ਦੇ ਵਿਚਾਰ ਦੇ ਸਮੇਂ ਵਿੱਚ ਅਗਲੇ ਦਿਨਾਂ ਵਿੱਚ 27 ਤਰੀਕ ਤੱਕ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਮਾਂ ਬਖਸ਼ਿਆ, ਦਸਮ ਪਾਤਸ਼ਾਹ ਸੰਤ ਸਿਪਾਹੀ ਮਰਦ ਅਗੰਬੜੇ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ, ਜਿਸ ਨੂੰ ਗੁਰਮੁਖਾਂ ਨੇ ਪਿਆਰ ਨਾਲ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਕਿਹਾ, ਔਰ ਇਸ ਬਾਣੀ ਦਾ ਨਿਤਨੇਮ ਵਿੱਚ ਬਹੁਤ ਸਾਰੇ ਗੁਰਮੁਖ ਇਹਦਾ ਪਾਠ ਕਰਦੇ ਨੇ। ਇਸ ਬਾਣੀ ਵਿੱਚ 10 ਸ਼ਬਦ ਹਨ ਔਰ ਦਸਮ ਗ੍ਰੰਥ ਸਾਹਿਬ ਵਿੱਚ ਇਹ ਬਾਣੀ ਸਬਾਇਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ 10 ਸ਼ਬਦਾਂ ਵਿੱਚ ਬਹੁਤ ਵੱਡਾ ਅਧਿਆਤਮਕ ਗਿਆਨ, ਅੰਦਰ ਦੀ ਅਵਸਥਾ, ਅਕਾਲ ਪੁਰਖ ਦੇ ਨਾਲ ਸਾਂਝ ਪਾਉਣ ਦੀ ਕਲਾ ਤੇ ਉਹਨਾਂ ਜੁਗਤਾਂ ਦਾ ਵਰਣਨ ਕੀਤਾ ਹੈ ਜਿਹਦੇ ਰਾਹੀਂ ਸਾਡੀ ਖਿਲਰੀ ਹੋਈ ਸੁਰਤ, ਟੁੱਟਿਆ ਹੋਇਆ ਮਨ ਇਕਾਗਰ ਹੋ ਕੇ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਸਾਂਝ ਪਾਉਣ ਦੇ ਸਮਰੱਥ ਹੁੰਦਾ ਹੈ। ਜਿੱਥੇ ਸਤਿਗੁਰਾਂ ਨੇ ਆਪਣੇ ਜੀਵਨ ਵਿੱਚ

0: ਹਰ ਅੰਮ੍ਰਿਤ ਦਾ ਜਿਤ ਸੰਦਾਨ ਗੁਰ ਸਤਿਗੁਰ ਪਾਸੇ ਗੁਰ ਸਤਿਗੁਰ ਸਚਾਨ ਧਨ ਧਨ ਚਾਰਾ ਬਣਜ ਹੈ ਗੁਰ ਐਨ ਕਹਿਰੇ ਮੋਨ ਬਜ਼ੁਰਗਾ ਚੁੰਜਾ ਕਰ ਗੁਰਬਨ ਸੁਰਤਾ ਪਛਤਾਵੀ ਪਛਤਾਵੀ ਆਪ ਕਨਾਂਦੇ ਮੋਟਾ ਕਨੀ ਜਾ ਓ ਉਤਮ ਜਾਸ ਰਾਏ ਤਿੰਨ ਮੰਗਾ ਜੈਨਾਂਦੇ ਦਸਿਆਂਦੇ ਸਿਵਾਸੀ
1: ਪੌੜੀ ਪਵਿੱਤਰੀ ਮਨ ਪਾਉਂ ਦੇ ਦਰਸੋ ਹਨ ਤੀਰਥ ਕਾਮ ਦੇ ਨਾਨ ਕਰਮਾ ਬਾਹਰੇ ਦਟੋ ਨ ਲਹਿਨੇ ਤਾਮ ਦੇ ਇੱਕ ਮੋਲ ਨਾ ਪੁੱਛਣੇ ਆਪਣਾ ਮੋਲਾ ਆਪਣਾ ਦੇ ਅੱਖਾਂ ਢਾਡੀ ਕਾਨੀ ਜਾਤ ਹੋਏ ਤੁਮ ਜਾਤ ਦੇ ਦੇ ਤਿੰਨ ਮੰਗਾਂ ਜਿਤ ਜਾਇਂਦੇ
0: ਸੱਚਾ ਹਮਾਰਾ ਤੂੰ ਖਾਈ ਸਭ ਜਗ ਸਭਾਰ ਜੋ ਭਾਵ ਪਾਣੀ ਵਿੱਚ
2: ਇਹਨਾਂ ਦਿਨਾਂ ਦੀ ਵਰਤੋਂ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਧੁਨ ਦੇ ਉੱਤੇ ਗੁਜ਼ਾਰ ਦਈਏ ਸੱਤ ਦਿਨ ਤੇ ਮੇਰੇ ਖਿਆਲ ਵਿੱਚ ਕੋਈ ਵੀ ਐਸਾ ਮਨੁੱਖ ਨਹੀਂ ਹੋਵੇਗਾ ਜਿਹਦੀ ਆਤਮਾ ਦੇ ਵਿੱਚ ਇਹਨਾਂ ਸ਼ਹਾਦਤਾਂ ਨੂੰ ਵੇਖ ਕੇ ਕ੍ਰਾਂਤੀ ਨਾ ਆਵੇ। ਇਸ ਕਰਕੇ ਇਹ ਸਪਤਾਹ ਆਪਾਂ ਮਨਾਉਣਾ ਸ਼ਹੀਦੀ ਸਪਤਾਹ ਤੇ ਨਾਲ ਨਾਲ ਬਾਣੀ ਦੇ ਬਚਨ ਉਚਾਰਨੇ। ਇਹ ਪਹਿਲਾ ਜਿਹੜਾ ਸ਼ਬਦ ਹੈ ਇਹਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਸੇ ਆਤਮ ਤੱਤ ਦੇ ਖੋਜੀ ਦੇ ਸਵਾਲ ਦੇ ਜਵਾਬ ਵਿੱਚ ਉਚਾਰਿਆ ਹੈ। ਜਿਨ੍ਹੇ ਸਵਾਲ ਕੀਤਾ ਹੈ ਕਿ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਉਂਕਿ ਜਿੱਥੇ ਹਜ਼ੂਰ ਨੇ ਸ਼ਸਤਰ ਫੜੇ ਸਨ ਉੱਥੇ ਉਹਨਾਂ ਨੇ ਕਵੀ ਵੀ ਰੱਖੇ ਸਨ, ਉੱਥੇ ਉਹਨਾਂ ਨੇ ਵਿਦਵਾਨ ਵੀ ਰੱਖੇ ਸਨ। ਹਰ ਰੋਜ਼ ਸ਼ਾਮ ਨੂੰ ਕਿਤੇ ਨਾ ਕਿਤੇ ਕਲਗੀਧਰ ਪਾਤਸ਼ਾਹ ਦਾ ਇੱਕ ਕਵੀ ਦਰਬਾਰ ਸਜਦਾ ਸੀ, ਇੱਕ ਵਿਚਾਰ ਗੋਸ਼ਟੀ ਸਜਦੀ ਸੀ ਜਿਹਦੇ ਵਿੱਚ ਗੁਰਸਿੱਖ ਇਕੱਠੇ ਹੋ ਕੇ ਬਹਿੰਦੇ ਸਨ ਤੇ ਸਤਿਗੁਰੂ ਦੇ ਸਿਰਮੌਰ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਔਰ ਹੋਰ ਜਿਨ੍ਹਾਂ ਨੂੰ ਆਪਾਂ 52 ਕਵੀਆਂ ਨਾਲ ਯਾਦ ਕਰਨੇ ਆ, ਭਾਵੇਂ ਉਹਨਾਂ ਦੇ ਜਿਹੜੇ ਸਹਾਇਕ ਕਵੀ ਸਨ ਉਹਨਾਂ ਨੂੰ ਇਕੱਠੇ ਕਰਕੇ ਮਿਲਾ ਲਈਏ ਤੇ ਗਿਣਤੀ 120 ਤੱਕ ਚਲੀ ਜਾਂਦੀ। ਇਹ ਦਰਬਾਰ ਸਜਣੇ, ਕਵੀਆਂ ਤੋਂ ਕਵਿਤਾਵਾਂ ਸੁਣਨੀਆਂ ਤੇ ਆਪ ਆਪਣੀ ਰਸਨਾ ਤੋਂ ਵੀ ਹਜ਼ੂਰ ਨੇ ਬੇਅੰਤ ਬਾਣੀ ਉਚਾਰਨ ਕੀਤੀ। ਆਪ ਜੀ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ 42 ਸਾਲ ਦੀ ਉਮਰ ਹੈ, ਜਦੋਂ ਨੂੰ ਇੱਕ ਸਿਰੇ ਤੋਂ ਬਹਿ ਕੇ ਪੜ੍ਹਨੇ ਆ ਜਾਂ ਵੇਖਨੇ ਆ ਤੇ ਹੈਰਾਨ ਹੋ ਜਾਈਦਾ। 42 ਸਾਲਾਂ ਵਿੱਚ ਤੇ ਬੰਦੇ ਨੂੰ ਗ੍ਰਿਸਤੀ ਬਣਨ ਦੀ ਪੂਰੀ ਜਾਚ ਵੀ ਨਹੀਂ ਆਉਂਦੀ, ਪਰ ਇਹਨਾਂ 42 ਸਾਲਾਂ ਦੇ ਵਿੱਚ ਜੇ ਤੇ ਉਹਨਾਂ ਦਾ ਵਿਸ਼ਾ ਵੇਖੋ ਸ਼ਸਤਰ ਦਾ, ਸੂਰਮ ਗਤੀ ਦਾ ਕੋਈ ਅੰਤ ਨਹੀਂ ਹੈ। ਜੇ ਵਿਦਿਆ ਦਾ ਪੱਖ ਵੇਖੋ ਤੇ ਕਿੰਨਾ ਸਾਹਿਤ ਦੂਜੇ ਮਤਾਂ ਦਾ ਵੀ ਇਕੱਠਾ ਕਰਕੇ ਦੂਜੇ ਧਰਮਾਂ ਦੇ ਕਵੀ ਬੁਲਾ ਕੇ ਹਿੰਦੁਸਤਾਨ ਦੀ ਉਸ ਵੇਲੇ ਦੀ ਸੁੱਤੀ ਹੋਈ ਸਭਿਅਤਾ ਜਿਨ੍ਹੇ ਗੁਲਾਮੀ ਨੂੰ ਤਕਰੀਬਨ ਪ੍ਰਵਾਨ ਹੀ ਕਰ ਲਿਆ ਸੀ, ਜਿਨ੍ਹੇ ਗੁਲਾਮੀ ਨੂੰ ਜੀਵਨ ਸਮਝ ਲਿਆ ਸੀ, ਕਿਉਂਕਿ ਜਦੋਂ ਮਨੁੱਖ ਲਗਾਤਾਰ ਕਿਸੇ ਚਿੱਕੜ ਵਿੱਚ ਰਹਿਣ ਲੱਗ ਪੈਂਦਾ, ਕਿਸੇ ਬਦਬੂ ਵਿੱਚ ਰਹਿਣ ਲੱਗ ਪੈਂਦਾ ਤੇ ਥੋੜੇ ਸਮੇਂ ਬਾਅਦ ਉਹਦੀ ਸੁੰਘਣ ਸ਼ਕਤੀ ਇਹ ਖਬਰ ਦੇਣੋਂ ਵੀ ਹਟ ਜਾਂਦੀ ਹੈ ਕਿ ਤੂੰ ਜਿੱਥੇ ਰਹਿ ਰਿਹਾ ਇੱਥੇ ਗੰਦਗੀ ਹੈ, ਇੱਥੇ ਦੁਰਗੰਧ ਹੈ ਤੇ ਇੱਥੇ ਚਿੱਕੜ ਹੈ। ਉਸ ਵੇਲੇ ਦਾ ਜੇ ਹਾਲਾਤ ਵੇਖਿਆ ਜਾਏ ਤੇ ਇਸ ਤਰ੍ਹਾਂ ਸੀ ਹਿੰਦੁਸਤਾਨ ਦਾ ਕਿ ਇੱਥੋਂ ਦੇ ਲੋਕ ਤਕਰੀਬਨ ਗੁਲਾਮੀ ਦੀ ਦੁਰਗੰਧ ਸੁੰਘ ਸੁੰਘ ਕੇ, ਮਾਰ ਖਾ ਖਾ ਕੇ ਉਹਨਾਂ ਦੀ ਅਣਖ ਦੀ ਜਿਹੜੀ ਸੁੰਘਣ ਦੀ ਸ਼ਕਤੀ ਸੀ ਉਹ ਤਕਰੀਬਨ ਜਵਾਬ ਦੇ ਗਈ ਸੀ। ਉਹਨਾਂ ਨੇ ਮੰਨ ਲਿਆ ਸੀ ਕਿ ਜਨਮ ਲੈਣਾ ਤੇ ਖਾਣਾ ਪੀਣਾ, ਕੰਮ ਕਰਨਾ ਤੇ ਮਰ ਜਾਣਾ, ਹੋਰ ਇੱਥੇ ਸਾਡਾ ਕੋਈ ਰਾਈਟਸ ਨਹੀਂ, ਹੋਰ ਇੱਥੇ ਸਾਡਾ ਕੋਈ ਅਧਿਕਾਰ ਨਹੀਂ। ਸਤਿਗੁਰੂ ਨੇ ਆਪਣੀ ਕਲਮ ਦੇ ਨਾਲ ਉਸ ਵੇਲੇ ਜਿੱਥੇ ਅਧਿਆਤਮਵਾਦ ਲਿਖਿਆ ਉਹਦੇ ਨਾਲ ਨਾਲ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਨੂੰ ਤੁੰਬਿਆ, ਜਿਹੜੀ ਜਿਹੜੀ ਅਵਸਥਾ ਵਿੱਚ ਕੋਈ ਪੂਜਾ ਕਰ ਰਿਹਾ ਸੀ, ਜਿਹੜੇ ਜਿਹੜੇ ਰਾਹ ਤੇ ਪੂਜਾ ਕਰ ਰਿਹਾ ਸੀ। ਤੇ ਮੈਂ ਥੋੜਾ ਜਿਹਾ ਪਿੱਛੋਂ ਲੈ ਲਵਾਂ, ਕਿਉਂਕਿ ਸਮਝ ਤਾਂ ਆਵੇਗੀ ਕਿ ਦਸ ਪਾਤਸ਼ਾਹਾਂ ਦਾ ਸਿਧਾਂਤ ਇੱਕੋ ਸੀ। ਕਈ ਵਾਰੀ ਤੁਸੀਂ ਵੇਖੋ ਆਸਾ ਦੀ ਵਾਰ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜ਼ਰੂਰੀ ਕਿਉਂ ਕੀਤੀ ਗੁਰਦੁਆਰਿਆਂ ਵਿੱਚ, ਗੁਰੂ ਅਸਥਾਨਾਂ ਵਿੱਚ? ਅੱਜ ਵੀ ਵਾਹ ਲੱਗਦੇ ਜਿੱਥੇ ਜਿੱਥੇ ਵੀ ਕੋਈ ਦੀਵਾਨ ਸੱਜਦਾ, ਆਸਾ ਦੀ ਵਾਰ ਤੁਸੀਂ ਸੁਣਦੇ ਹੋ, ਇੱਥੇ ਹੁਣੇ ਸਰਵਣ ਕੀਤੀ। ਤੇ ਅੰਮ੍ਰਿਤ ਵੇਲਾ ਜਿੱਥੇ ਆਸਾ ਦੀ ਵਾਰ ਏ, ਅੰਮ੍ਰਿਤ ਵੇਲਾ ਰੱਬ ਨਾਲ ਜੁੜਨ ਦਾ ਇੱਕ ਸਮਾਂ ਹੈ, ਅਕਾਲ ਪੁਰਖ ਨਾਲ ਸਾਂਝ ਪਾਉਣ ਦਾ ਸਮਾਂ ਹੈ। ਪਰ ਜਦੋਂ ਤੁਸੀਂ ਆਸਾ ਦੀ ਵਾਰ ਨੂੰ ਧਿਆਨ ਨਾਲ ਕਿਤੇ ਸੁਣੋਗੇ, ਉਹਦੇ ਵਿੱਚ ਕੱਲਾ ਅਧਿਆਤਮਵਾਦ ਨਹੀਂ, ਉਹਦੇ ਅੰਦਰ ਪਖੰਡ ਦਾ ਵੀ ਖੰਡਨ ਨੇ, ਉਹਦੇ ਵਿੱਚ ਰਾਜਨੀਤਿਕ ਗੁਲਾਮੀ ਦੇ ਸੰਕਲ ਤੋੜਨ ਦੇ ਸੰਕਲਪ ਵੀ ਦਿੱਤੇ ਗਏ ਨੇ। ਤੇ ਉਹਦੇ ਵਿੱਚ ਉਸ ਸਮੇਂ ਦੇ ਜਿਹੜੇ ਅੱਗੇ ਤੁਰਨ ਵਾਲੇ ਧਾਰਮਿਕ ਬੰਦੇ ਸਨ, ਉਹਨਾਂ ਦੀਆਂ ਉਨਤਾਈਆਂ ਕਮੀਆਂ ਦਾ ਨਕਸ਼ਾ ਵੀ ਸਾਹਮਣੇ ਲਿਆਂਦਾ ਗਿਆ। ਇਹਦਾ ਮਤਲਬ ਕੀ ਸੀ? ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਰੱਬ ਨਾਲ ਜੁੜਨ ਦੀ ਪ੍ਰਕਿਰਿਆ ਦਿੱਤੀ ਸੀ, ਉੱਥੇ ਉਹਨਾਂ ਨੂੰ ਇਹ ਵੀ ਖਤਰਾ ਸੀ ਕਿ ਇਹ ਜਿਹੜਾ ਮੇਰਾ ਧਰਮ ਹੈ, ਕਿਤੇ ਪਰਤ ਕੇ ਫਿਰ ਉਸੇ ਮਾਲਾ ਵਾਲੇ ਇਕੱਲੇ ਕੰਮ ਵਿੱਚ ਪੈ ਕੇ ਦੂਜੀਆਂ ਗੱਲਾਂ ਕਰਨੀਆਂ ਛੱਡ ਦੇ, ਨਾ ਇਹਨੂੰ ਰਾਜਨੀਤੀ ਦਾ ਪਤਾ ਰਹੇ, ਨਾ ਇਹਨੂੰ ਸਮਾਜ ਦਾ ਪਤਾ ਰਹੇ। ਇਸ ਕਰਕੇ ਗੁਰੂ ਸਾਹਿਬ ਨੇ ਆਸਾ ਦੀ ਵਾਰ ਤੁਸੀਂ ਕਦੀ ਧਿਆਨ ਨਾ ਪੜੋ। ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਜਿਹੜਾ ਇਸ ਹਫ਼ਤੇ ਬਾਰੇ ਵਿਚਾਰਾਂ ਕਰਨੀਆਂ ਨੇ, ਇਤਿਹਾਸ ਭਾਵੇਂ ਕੋਈ ਵੀ ਹੋਵੇ, ਪਰ ਸਾਧ ਸੰਗਤ ਜੀ ਇੱਕੋ ਹੀ ਜਿਹੜੀ ਤੁਕ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਉਹਦੇ ਬੇਸ ਦੇ ਉੱਤੇ ਆਪਾਂ ਜ਼ਿਆਦਾਤਰ ਵਿਚਾਰ ਕਰਨੀ ਹੈ। ਇਹ ਸਾਰੇ ਜਿਹੜੇ ਸੰਘਰਸ਼ ਹੋਏ ਨੇ, ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਭਾਵੇਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸੰਘਰਸ਼ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ, ਤੇ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸ਼ਹੀਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੇ ਸੰਘਰਸ਼ ਹੋਏ ਨੇ, ਉਹਨਾਂ ਦੇ ਬੇਸ ਵਿੱਚ ਵਿਚਾਰ ਇੱਕੋ ਹੀ ਕੰਮ ਕਰਦਾ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਮੇਰਾ ਸਿੱਖ ਨਾ ਕਿਸੇ ਨੂੰ ਡਰਾਏਗਾ ਤੇ ਨਾ ਕਿਸੇ ਤੋਂ ਡਰੇ। ਇਹਨਾਂ ਦੋ ਗੁਣਾ ਕਰਕੇ ਸਭ ਕੁਝ ਵਰਤਿਆ। ਜਿਹੜਾ ਇੱਕ ਸਲੋਕ ਹੈ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਸਾਹਿਬ ਨੇ ਕਿਹਾ ਤੂੰ ਕਿਸੇ ਤੋਂ ਡਰਨਾ ਨਹੀਂ, ਤੂੰ ਕਿਸੇ ਨੂੰ ਡਰਾਉਣਾ ਨਹੀਂ, ਤੂੰ ਕਿਸੇ ਤੇ ਜ਼ੁਲਮ ਕਰਨਾ ਨਹੀਂ, ਤੂੰ ਕਿਸੇ ਦਾ ਜ਼ੁਲਮ ਨਹੀਂ ਸਹਿਣਾ। ਇਹ ਸਿਧਾਂਤ ਦਿੱਤੇ ਸਨ, ਇਹਨਾਂ ਦੇ ਆਧਾਰ ਤੇ ਇਹ ਸ਼ੁਰੂਆਤ ਹੋਈ। ਔਰ ਮੈਂ ਸ਼ਬਦ ਦੇ ਵੀ ਨੇੜੇ ਰਹਾਂਗਾ ਨਾਲੋਂ ਨਾਲ ਸਮੇਂ ਦੇ ਵਿੱਚ, ਸਤਿਗੁਰੂ ਨੇ ਇਸ ਸ਼ਬਦ ਦੇ ਵਿੱਚ ਉਹਨਾਂ ਸੰਨਿਆਸੀਆਂ ਨੂੰ ਜਗਾਇਆ ਜਿਹੜੇ ਇਕੱਲੇ ਆਸ਼ਰਮਾਂ ਦੇ ਵਿੱਚ ਬਹਿ ਗਏ, ਜਿਨ੍ਹਾਂ ਨੇ ਕੇਵਲ ਸਰੀਰ ਤੇ ਸੁਭਾਅ ਵਾਲੀ ਜਟਾਵਾਂ ਧਾਰਨ ਕੀਤੀਆਂ ਤੇ ਹੱਥਾਂ ਦੇ ਨਹੁੰ ਵੀ ਲਾਣੇ ਛੱਡ ਦਿੱਤੇ। ਸਤਿਗੁਰੂ ਨੇ ਉਹਨਾਂ ਨੂੰ ਜਗਾਇਆ ਜੇ ਸੰਨਿਆਸ ਕਰਨਾ ਤੇ ਜ਼ਰੂਰੀ ਨਹੀਂ ਕਿ ਤੁਸੀਂ ਸੰਸਾਰ ਛੱਡ ਕੇ ਸੰਨਿਆਸ ਕਰੋ, ਸੰਨਿਆਸ ਅਸਲ ਵਿੱਚ ਅੰਦਰ ਦੀ ਅਵਸਥਾ ਹੈ। ਸੰਨਿਆਸ ਹੈ ਕੀ? ਸਾਹਿਬ ਨੇ ਉਹਦਾ ਮੈਂ ਸੰਖੇਪ ਜਿਹਾ ਸ਼ਬਦ ਆਪ ਜੀ ਨਾਲ ਸਾਂਝਾ ਕਰਦਿਆਂ ਸਮਝਾਇਆ ਆਪਣੇ ਮਨ ਨੂੰ ਹੀ, ਦੂਜੇ ਨੂੰ ਸਮਝਾਉਣ ਤੋਂ ਪਹਿਲਾਂ ਰੇ ਮਨ ਸ਼ਬਦ ਵਰਤਿਆ, ਇਸ ਤਰ੍ਹਾਂ ਦਾ ਸੰਨਿਆਸ ਕਰ। ਸੰਨਿਆਸ ਸ਼ਬਦ ਦਾ ਅਰਥ ਹੈ ਜਿੱਥੇ ਜਾ ਕੇ ਮਨੁੱਖ ਦੀ ਤ੍ਰਿਸ਼ਨਾ ਬਿਲਕੁਲ ਜ਼ੀਰੋ ਹੋ ਜਾਂਦੀ। ਹੁਣ ਆਸ, ਆਸ ਦਾ ਮਤਲਬ ਤ੍ਰਿਸ਼ਨਾ, ਹੁਣ ਸ਼ਬਦ ਜਿਹੜਾ ਗਿਣਤੀ ਦੇ ਸ਼ੂਨਿਆਂ ਤੋਂ ਬਣਿਆ, ਜਿੱਥੇ ਜਾ ਕੇ ਮਨੁੱਖ ਦਾ ਲੋਭ, ਮਨੁੱਖ ਦਾ ਕਾਮ, ਮਨੁੱਖ ਦਾ ਹੰਕਾਰ, ਉਹਦੀ ਵਾਸ਼ਨਾ ਉਹਦੇ ਕੰਟਰੋਲ ਵਿੱਚ ਆ ਜਾਂਦੀ ਹੈ, ਉਹਨੂੰ ਕਹਿੰਦੇ ਨੇ ਇਹਦੀ ਅੰਦਰਲੀ ਲਾਲਸਾ ਸ਼ੂਨਿਆ ਹੋ ਗਈ, ਜ਼ੀਰੋ ਹੋ ਗਈ, ਭਾਵ ਇਹਦਾ ਮਨ ਤੇ ਕੰਟਰੋਲ ਹੋ ਗਈ। ਸੁਣ ਆਸ, ਆਸ ਦਾ ਸੁਣ ਹੋ ਜਾਣਾ। ਕਹਿੰਦੇ ਜੇ ਤੂੰ ਸੰਨਿਆਸ ਕਰਨਾ ਤੇ ਇਸ ਤਰ੍ਹਾਂ ਦਾ ਕਰੀ, ਇਸ ਜਗਤ ਨੂੰ ਹੀ, ਇਸ ਸੰਸਾਰ ਨੂੰ ਜੰਗਲ ਸਮਝ ਲੈ, ਤੇ ਆਹ ਜਿਹੜੇ ਤੇਰੇ ਪਰਿਵਾਰ ਦੇ ਜੀ ਨੇ ਇਹਨਾਂ ਨੂੰ ਰੁੱਖ ਸਮਝ, ਇੱਥੇ ਹੀ ਤੂੰ ਅੰਦਰੋਂ ਵਿਰਾਗ ਕਰਨਾ, ਮਨ ਦੇ ਤੌਰ ਤੇ ਸੰਸਾਰ ਤੋਂ ਉੱਚੇ ਹੋ ਜਾਣਾ ਤੇ ਨਿਰੰਕਾਰ ਦੇ ਨਾਲ ਸਾਂਝ ਪਾ ਲੈਣੀ। ਅੱਗੇ ਬਚਨ ਕੀਤੇ ਨੇ, ਜੱਤ ਦੀਆਂ ਜੱਟਾਂ ਧਾਰਨ ਕਰ ਲੈ, ਯੋਗ ਦਾ ਇਸ਼ਨਾਨ ਕਰ ਤੇ ਨੇਮ ਦੇ ਨਹੁੰ ਵੱਡੇ ਕਰ ਲੈ। ਗਿਆਨ ਨੂੰ ਗੁਰੂ ਬਣਾ, ਗੁਰੂ ਕੇ ਗਿਆਨ ਨੂੰ ਜੀਵਨ ਵਿੱਚ, ਗੁਰੂ ਕੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰ ਲੈ, ਆਪਣੇ ਅੰਦਰ ਨੂੰ ਉਪਦੇਸ਼ ਦੇ ਤੇ ਨਾਮ ਦੀ ਸਵਾਹ ਸਰੀਰ ਤੇ ਮਲ, ਪਰਮਾਤਮਾ ਦੇ ਯਾਦ ਹਮੇਸ਼ਾ ਤੇਰੇ ਲੂੰ ਲੂੰ ਦੇ ਉੱਤੇ ਲੱਗੀ ਰਹੇ। ਆਹਾਰ ਅਲਪ ਕਰ, ਜੇ ਤੂੰ ਪਰਮਾਤਮਾ ਦਾ ਸਿਮਰਨ ਕਰਨਾ ਤੇ ਖਾਣਾ ਪੀਣਾ ਤੇਰਾ ਅਲਪ ਹੋਣਾ ਚਾਹੀਦਾ, ਥੋੜਾ ਹੋਣਾ ਚਾਹੀਦਾ। ਅਲਪ ਦਾ ਮਤਲਬ ਹੈ ਜਿੰਨੀ ਤੇਰੇ ਸਰੀਰ ਦੀ ਜ਼ਰੂਰਤ ਹੈ, ਜਿਹੜੇ ਤੇਰੇ ਸਰੀਰ ਨੂੰ ਆਲਸ ਨਾ ਪੈਦਾ ਕਰੇ, ਤੇਰੇ ਸਰੀਰ ਵਿੱਚ ਵਿਕਾਰਾਂ ਦੀ ਭਰਮਾਰ ਨਾ ਹੋਵੇ। ਆਹਾਰ ਖਾਣਾ ਪੀਣਾ ਤੇਰਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਅਲਪ ਆਹਾਰ। ਤੇ ਜਦੋਂ ਆਹਾਰ ਅਲਪ ਹੋਵੇਗਾ ਉਦੋਂ ਸੁਲਭ ਸੀ ਨਿੰਦਰਾ, ਉਦੋਂ ਤੇਰੀ ਨੀਂਦ ਵੀ ਘੱਟ ਹੋਣੀ ਚਾਹੀਦੀ। ਇਹ ਸਾਰੇ ਇਹਦੇ ਵਿੱਚ ਉਪਦੇਸ਼ ਨੇ। ਤੇਰਾ ਮਨ ਹਮੇਸ਼ਾ ਦੂਜੇ ਨੂੰ ਖਿਮਾ ਕਰਨ ਵਾਲਾ ਹੋ, ਕ੍ਰੋਧ ਦੇ ਭਾਂਬੜਾਂ ਵਿੱਚੋਂ ਬਾਹਰ ਨਿਕਲ ਕੇ ਅੰਦਰ ਖਿਮਾ ਦੀ ਬਿਰਤੀ, ਤੇ ਅੰਦਰ ਖਿਮਾ ਤੇ ਦਇਆ ਇਹ ਦੋ ਗੁਣ ਧਾਰਨ ਕਰ ਲੈ। ਸੀਲ, ਸੀਲ ਦਾ ਮਤਲਬ ਹੈ ਕਿਸੇ ਦੀ ਗੱਲ ਸਹਾਰ ਲੈਣੀ, ਕਿਸੇ ਦੇ ਸ਼ਬਦਾਂ ਨੂੰ ਅੰਦਰ ਸਹਾਰਨ ਕਰ ਲੈਣਾ। ਇਹ ਬਿਰਤੀ ਅੰਦਰ ਧਾਰਨ ਕਰ ਤੇ ਸਦਾ ਹੀ ਮਨ ਨੂੰ ਸੰਤੋਖੀ ਰੱਖ। ਤੇ ਮਨ ਨੂੰ ਭਟਕਾਉਣ ਵਾਲੇ ਤਿੰਨ ਸੁਭਾਅ ਜਿਹੜੇ ਨੇ, ਤ੍ਰੈ ਗੁਣ, ਰਜੋ ਤਮੋ ਤੇ ਸਤੋ, ਇਹਨਾਂ ਨੂੰ ਲੰਘ ਕੇ ਚੌਥੀ ਅਵਸਥਾ ਦੀ ਖੋਜ ਕਰ। ਜਿਸ ਦਿਨ ਤੇਰੇ ਮਨ ਵਿੱਚ ਵਾਸ਼ਨਾ, ਕ੍ਰੋਧ ਦੀ ਅੱਗ, ਅਹੰਕਾਰ, ਲੋਭ ਤੇ ਅੰਦਰ ਦਾ ਹੱਠ ਤੇ ਦੁਨੀਆਂ ਦੀ ਪਕੜ ਘਟ ਜਾਏਗੀ, ਉਸ ਦਿਨ ਤੇਰੇ ਅੰਦਰ ਇੱਕ ਅੱਖ ਖੁੱਲੇਗੀ। ਉਹਨੂੰ ਕਹਿੰਦੇ ਨੇ ਆਤਮ ਤਤ। ਮੈਂ ਸ਼ੁਰੂ ਵਿੱਚ ਕਿਹਾ ਸੀ ਇਹ ਜਿਹੜਾ ਸ਼ਬਦ ਹੈ ਇਹ ਕਿਸੇ ਗੁਰਮੁਖ ਵੱਲੋਂ ਕੀਤੇ ਹੋਏ ਸਵਾਲ ਦੇ ਜਵਾਬ ਵਿੱਚ ਉਚਾਰਿਆ ਗਿਆ। ਜਿਨਨੇ ਦੋ ਗੱਲਾਂ ਪੁੱਛੀਆਂ ਨੇ, ਪਰਮਾਤਮਾ ਦਾ ਦਰਸ਼ਨ ਕਿਵੇਂ ਹੁੰਦਾ ਤੇ ਪਰਮਾਤਮਾ ਦਾ ਦਰਸ਼ਨ ਕਾਹਦੇ ਨਾਲ ਹੁੰਦਾ, ਅੱਖ ਦਾ ਵੀ, ਅੱਖ ਬਾਰੇ ਵੀ ਪੁੱਛਿਆ ਕਿ ਉਹ ਕਿਹੜੀ ਅੱਖ ਹੈ ਜਿਹਦੇ ਨਾਲ ਉਸ ਅਕਾਲ ਪੁਰਖ ਦੇ ਦੀਦਾਰ ਹੁੰਦੇ ਨੇ। ਤੇ ਕਲਗੀਧਰ ਪਾਤਸ਼ਾਹ ਨੇ ਅਧਿਆਤਮਵਾਦ ਦਾ ਸਿਰਾ ਕਿਹਾ। ਉਹ ਕਹਿੰਦੇ ਨੇ ਪਹਿਲਾਂ ਤੈਨੂੰ ਆਤਮ ਦੀ ਅੱਖ ਮਿਲੇਗੀ, ਪਹਿਲਾਂ ਤੇਰੇ ਅੰਦਰੋਂ ਅੱਖ ਖੁੱਲੇਗੀ, ਦਰਸ਼ਨ ਤੇ ਬਾਅਦ ਦੀ ਗੱਲ ਹੈ। ਗੁਰਮਤ ਦਾ ਜਿਹੜਾ ਰਸਤਾ ਹੈ ਨਾ ਪਰਮਾਤਮਾ ਦੇ ਦਰ ਨੂੰ ਜਾਂਦਾ, ਉਹ ਬਾਹਰ ਨਹੀਂ ਕਿ ਕਿਸੇ ਦਿਸ਼ਾ ਵਿੱਚ ਪਰਮਾਤਮਾ ਹੋਵੇ। ਇਹਨਾਂ ਅੱਖਾਂ ਨਾਲ ਦਿਸੇਗਾ ਜਾਂ ਇਹਨਾਂ ਕੰਨਾਂ ਨਾਲ ਉਹਦੀ ਗੱਲ ਸੁਣਾਂਗੇ, ਇਹ ਨਹੀਂ। ਠੀਕ ਹੈ, ਬਾਅਦ ਵਿੱਚ ਜਦੋਂ ਅੰਦਰੂਨੀ ਆਤਮ ਅੱਖ ਬੰਦੇ ਦੀ ਖੁੱਲ ਜਾਏਗੀ, ਆਤਮ ਪ੍ਰਕਾਸ਼ ਹੋ ਜਾਏਗਾ, ਤੇ ਫਿਰ ਇਹਨਾਂ ਅੱਖਾਂ ਨਾਲ ਵੀ ਉਹ ਬਾਹਰ ਨਜ਼ਰ ਆਉਣ ਲੱਗ ਪਏਗਾ। ਫਿਰ ਜਿਹੜੀ ਆਵਾਜ਼ ਇਹਦੇ ਕੰਨਾਂ ਵਿੱਚ ਪਏਗੀ ਉਹ ਆਵਾਜ਼ ਪਰਮਾਤਮਾ ਦੀ ਹੋ ਜਾਏਗੀ, ਪਰ ਸਭ ਤੋਂ ਪਹਿਲਾਂ ਇਹਦੇ ਅੰਦਰਲੇ ਨੇ ਖੁੱਲਣੇ। ਜਦੋਂ ਅੰਦਰ ਖੁੱਲ ਜਾਏਗਾ, ਜਦੋਂ ਆਤਮਾ ਦੀ ਅੱਖ ਜਿਹਦੇ ਉੱਤੇ ਆ ਪੰਜ ਪ੍ਰਕਾਰ ਦੀ ਮਿੱਟੀ ਪਈ, ਮਹਾਰਾਜ ਨੇ ਉਹਦਾ ਨਾਮ ਵੀ ਲਿਆ, ਕਹਿੰਦੇ ਨੇ ਆਤਮਾ ਦੀ ਅੱਖ ਖੋਲ, ਤੀਜੀ ਅੱਖ ਖੋਲ ਲੈ, ਉਹਦੇ ਨਾਲ ਉਹਨੇ ਦਿਸਣਾ ਧਿਆਨ ਦੀ ਅੱਖ ਦੇ। ਪਰ ਉਸ ਅੱਖ ਦੇ ਉੱਤੇ ਜਿਹੜੀਆਂ ਪੱਟੀਆਂ ਵੱਜੀਆਂ ਨੇ, ਪਹਿਲਾਂ ਉਹਨਾਂ ਦਾ ਵੀ ਜ਼ਿਕਰ ਕੀਤਾ। ਆ ਉੱਤੇ ਜਿੰਨੇ ਬਚਨ ਨੇ, ਕਾਮ ਦੀ ਪੱਟੀ ਵੱਜੀ ਹੋਈ, ਇਹ ਖੁੱਲੇਗੀ ਪਹਿਲਾਂ ਵਾਸ਼ਨਾ ਦੀ ਭਰਮਾਰ ਜਿਹੜੀ ਜ਼ਿੰਦਗੀ ਵਿੱਚ, ਇਹਦੇ ਤੋਂ ਬਿਨਾਂ ਕ੍ਰੋਧ ਹੰਕਾਰ ਦੀ ਪੱਟੀ ਖੁੱਲੇਗੀ, ਲੋਭ ਦਾ ਪਰਦਾ ਹਟੇਗਾ, ਤੇ ਮੋਹ ਦਾ ਜਿਹੜਾ ਰੁਕਾਵਟ ਹੈ, ਜਦੋਂ ਇਹ ਘਟ ਜਾਣਗੀਆਂ ਚੀਜ਼ਾਂ ਤੇ ਅੰਦਰਲਾ ਉਜਾਗਰ ਹੋਵੇਗਾ, ਅੰਦਰੋਂ ਪ੍ਰਕਾਸ਼ ਪੈਦਾ ਹੋ ਜਾਏਗਾ, ਉਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ। ਥੋੜਾ ਜਿਹਾ ਦੇ ਉੱਤੇ ਬੇਨਤੀ ਕਰਦਿਆਂ, ਗੁਰਮਤ ਨੇ ਕਈ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਹੈ ਜਿਹਨੂੰ ਪਾਰ ਜਾ ਕੇ ਦਿਵ ਦ੍ਰਿਸ਼ਟੀ ਖੁੱਲਦੀ। ਦਿਵ ਦ੍ਰਿਸ਼ਟੀ ਜਿੱਦਣ ਖੁੱਲੇਗੀ, ਦਿਵ ਦਾ ਮਤਲਬ ਪ੍ਰਕਾਸ਼ਮਾਨ, ਉਸ ਅੰਦਰ ਨੇ ਪਰਮਾਤਮਾ ਨੂੰ ਵੇਖੇ। ਜਿਵੇਂ ਸਭ ਤੋਂ ਪਹਿਲਾਂ ਚਰਮ ਦ੍ਰਿਸ਼ਟੀ ਦੀ ਗੱਲ, ਚਰਮ ਦ੍ਰਿਸ਼ਟੀ ਵਿੱਚ ਆਪਾਂ ਸਾਰੇ ਜਿਉਂਦੇ। ਚਰਮ ਦ੍ਰਿਸ਼ਟੀ ਦਾ ਮਤਲਬ, ਚਰਮ ਦਾ ਮਤਲਬ ਹੈ ਚਮੜਾ। ਸਵੇਰੇ ਉੱਠੇ, ਸਰੀਰ ਦਾ ਹੀ ਧਿਆਨ ਹੈ, ਬਸ ਸਰੀਰ ਨੂੰ ਜੀਵਨ ਸਮਝ ਲਿਆ। ਸਰੀਰ ਦੇ ਆਲੇ ਦੁਆਲੇ ਜਿਸ ਬੰਦੇ ਦੀ ਸਾਰੀ ਸ਼ਕਤੀ ਘੁੰਮਦੀ ਹੈ ਵੀ ਆਹ ਖਾਣਾ ਹੈ, ਆਹ ਸਵਾਦ ਹੈ, ਆਹ ਨਹੀਂ ਸਵਾਦ, ਕੱਪੜਿਆਂ ਵਿੱਚ ਜਿਹਦੀ ਸੁਰਤ ਹੈ, ਮਕਾਨ ਵਿੱਚ ਜਿਹਦੀ ਸੁਰਤ ਹੈ, ਵੇਖਣ ਵਿੱਚ ਜਿਹਦੀ ਸੁਰਤ ਭੁੱਲੀ ਪਈ ਹੈ, ਸੁਣਨ ਦੇ ਰਸਾਂ ਵਿੱਚ ਪਿਆ ਹੋਇਆ, ਉਹ ਮਨੁੱਖ ਇਸ ਮਾਸ ਮਿੱਟੀ ਦੇ ਜੀਵਨ ਵਿੱਚ ਫਸਿਆ, ਉਹਨੂੰ ਕਹਿੰਦੇ ਨੇ ਬੰਦਾ ਚਰਮ ਦ੍ਰਿਸ਼ਟੀ ਵਿੱਚ ਜਿਉਂ ਰਿਹਾ, ਅਜੇ ਤੈਨੇ ਪਹਿਲੀ ਪੌੜੀ ਤੇ ਪੈਰ ਵੀ ਨਹੀਂ ਰੱਖਿਆ, ਰੱਬ ਦੇ ਘਰ ਵੱਲ ਕਿਵੇਂ ਜਾਏਗਾ। ਅਸੀਂ ਚਰਮ ਦ੍ਰਿਸ਼ਟੀ ਵਿੱਚ ਜਿਉਂਦੇ, ਸਰੀਰ ਦੀ ਦ੍ਰਿਸ਼ਟੀ ਵਿੱਚ, ਔਰ ਇਹਦੇ ਨਾਲ ਸਾਡਾ ਮੋਹ ਸਭ ਤੋਂ ਪਹਿਲਾਂ گرو کے شبد کی کمائی منک نو چرم درشٹی تو اچھی چک دی. چرم درشٹی دا مطلب چم تو اچا چک لیں دی. سریر نو ایک صرف سادن سمجھ دا ہے. ایدی ورتوں کرتا ہے کادے واسطے ملے ہے. ایدی اندر سریر دی ورتوں کر کے اگلی درشٹی وچ جاندا ہے. چرم درشٹی تو اگے ہے کرم درشٹی, کرم شدھ کرنا. یہ دوجی کلاس ہے. جدو کرم درشٹی کرم چنگے ہو گئے دوجی کلاس پڑ گیا منک کرم شبھ نے. تے کرم تو اگے ہے وچار درشٹی. وچار درشٹی تیجی ہے. وچار شدھ ہو گئے تے وچار تو اگے پھر ہور جنو درشٹی بدل دیئے اس درشٹی نو کہندے نے دھرم درشٹی. ہن مارگ دھرم والے پاسے سرتی دھرم والے پاسے تر پئی. ایدے تو اگے پھر آتم درشٹی ہے. آتم درشٹی تو اگے برہم درشٹی ہے. تے برہم درشٹی تو اگے جتھے گرو امرداس پادشاہ کہندے نے ست گر ملیا ہے دیب درشٹ ہوئی او دیب درشٹی اگے جا کے کھل دیئے. دیب درشٹی جدن کھلے گی سارے پاسے اکال پرک دے دیدار ہون او دے درشن ہون گے. اس کر کے او درشٹی کھلی سی پائی کنیا جی دی. جدو ست گرو نے کئی جنگاں لڑیاں آنندپور صاحب دے وچ تے بھائی کنیا جی گرو تیغ بہادر صاحب جی دے سمے گرو شرن وچ آئے سن تے گرو شرن وچ سیوا کردے رہے. اندر نو رنگ لگ گیا تے انہاں دی سیوا سی پانی پیون دی. تے جدوں جنگ چل رہی سی اے پانی دی مشق لے کے گئے. پانی پیوندے نے پیوندے پیوندے جدوں اگے سکھ ڈگا اونوں وی پیائی جاندے نے. مسلمان مغل سپاہی ڈگا تے اونوں وی پیائی جاندے. سکھاں نے شکایت کیتی سچے پادشاہ اے چنگا حمیتی ہے جے کوئی بندہ اسی دیگنے تے پانی پیا کے پھر کھڑا کر دینا. اے دیب درشٹی بارے میں صرف کلی ساکھ ہی نہیں آپ نے سانجی کر رہا. کوئی بھی اتہاس ہے اودی جڑ دے وچ سکھ دی کمائی پہلا آوے گی. اے دھیان رکھ ہن آئے سال اسی ساکے مناونے. ایک گل ضرور یاد رکھیے اموشنل چیزاں قوم نو چڑھدی کلا وچ لے جاندیاں جوش والی. پر اسی اے وی دھیان رکھیے کہ اے ساکے اے شہادتاں انہاں نے کادے واسطے دتیاں نے. وہ چیز کیڑی سی جہدے واسطے شہادتاں دتیاں. جے اسی کلے ساکے مناؤندے رہے نگر کیرتن ہوندے رہے ایک بار نہ پکھ رہ جائے. سانو یہ بھی دیکھنا پائے گا شہادتاں ہوئیاں کیوں نے. اے نہیں کہ ایک پاسے نی وچ سات تے نو سال دے صاحبزادے کھڑے نے قربانی کر دیندے نے تے دوجے پاسے اسی انہاں دے میلے تے تھان تھان تے رسے بن کے تے سڑکاں ڈک کے لوکاں نوں کہنے پکوڑے کھا کے جایا جے تے جے انہاں وچوں چلو چڑھدی کلا والے سنگھ ہون تے انہاں نمسکار اے. پر بہتے تھان تے تسی ویکھو گے او جڑے نوجوان صاحبزادیاں دی یاد دے وچ اوتھے لنگر لا کے بیٹھے نے انہاں نوں اے وی ویکھنا چاہیدا وی سر تے ہتھ مار کے ویکھ لئی وی کساں واسطے تے شہادتاں ہوئیاں سن تے تسی اس شہادت دے سبندھ وچ لنگر لا کے بیٹھے ہو. اپنے منہ تے سر تے ہتھ مار کے ویکھے وی جنہاں کساں لئی صاحبزادیاں نے شہادتاں دتیاں سن او ساڈے کول ہیں جاں اسی کیول سنسار دی شہرت لین واسطے لنگر لا رہے. یہ سانو وچار کرنی چاہیے. دونوں پکھ لے کے چلنا چاہیے. جتھے بھاونا ہے جتھے اموشنل ہونا ہے اتھے وویک وچار بھی ہونی چاہیے کہ وہ دے وچوں ساڈے کول کی ہے. اکلا یہ نہیں ہے. سانو یہ بھی ویکھنا چاہیے کہ کلیاں وراغمئی گلاں کر کے اکھاں وچوں پانی تے بہ جائے گا کیونکہ وہ اتہاس ہی ایسا ہے. کوئی اکھ نہیں جڑی سیجل نہیں ہوگی. پر سانو ایک خیال کرنا چاہیے.

ਵਾਂਗ ਇਸ ਬਿਰਤੀ ਵਾਲੇ ਹੁੰਦੇ ਤੇ ਉਹ ਕਹਿੰਦੇ ਜੀ ਸਮਝੌਤਾ ਕਰੋ ਤੇ ਐਸ਼ ਕਰੋ, ਆਪਣਾ ਟਾਈਮ ਪੂਰਾ ਕਰੋ। ਨਹੀਂ, ਸ਼ਾਇਦ ਅਸੀਂ ਵੀ ਉਸ ਸਿਧਾਂਤ ਨਾਲ ਧੋਖਾ ਕਰ ਰਹੇ। ਜਦੋਂ ਸਾਡੇ ਸਾਹਮਣੇ ਸੱਚ ਆਉਂਦਾ ਤੇ ਜਦੋਂ ਅਸੀਂ ਉਸ ਵੇਲੇ ਆਪਣੀ ਸਾਖ ਸੰਸਾਰਕ ਬਚਾਉਣ ਵਾਸਤੇ ਝੂਠ ਨਾਲ ਸਮਝੌਤਾ ਕਰ ਲੈਂਦੇ ਹਾਂ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਨ ਯਾਦ ਆਉਂਦੇ ਨੇ, ਜੇ ਚਾਹੁੰਦੇ ਤੇ ਉਸ ਵੇਲੇ ਸਮਝੌਤਾ ਕਰ ਸਕਦੇ। ਜਦੋਂ ਆਪ ਜੀ ਹਜ਼ੂਰ ਸਾਹਿਬ ਗਏ ਨੇ, ਰਾਜਸਥਾਨ ਵਿੱਚੋਂ ਲੰਘੇ ਨੇ, ਅੱਜ ਵੀ ਤੁਸੀਂ ਜੈਪੁਰ ਵੱਲ ਜਾਓ ਕਿਲੇ ਟੁੱਟੇ ਮਿਲਣਗੇ ਤੁਹਾਨੂੰ। ਉੱਥੇ ਮਹਾਰਾਜ ਉਹਨਾਂ ਨੂੰ ਮਿਲੇ, ਰਾਜਸਥਾਨ ਦੇ ਰਾਜਿਆਂ ਤੇ ਹਜ਼ੂਰ ਨੇ ਉਹਨਾਂ ਨੂੰ ਮਿਲ ਕੇ ਕਿਹਾ, ਬਈ ਮੈਂ ਤੇ ਇੱਕ ਮਾਮੂਲੀ, ਮੈਨੂੰ ਲੋਕ ਫਕੀਰ ਕਹਿੰਦੇ ਨੇ, ਨਾ ਮੇਰੇ ਕੋਲ ਦੇਸ਼, ਨਾ ਮੇਰੇ ਕੋਲ ਰਾਜ, ਮੈਂ ਤੇ ਇੱਕ ਆਪਣੇ ਪਿਤਾ ਦੀ ਖਰੀਦੀ ਹੋਈ ਜ਼ਮੀਨ ਤੇ ਚਾਰ ਕੋਠੇ ਪਾ ਕੇ ਕਿਲਾ ਬਣਾ ਕੇ ਬਹਿ ਗਿਆ ਤੇ ਤੁਹਾਡੇ ਕੋਲ ਤੇ ਇੰਨਾ ਵੱਡਾ ਦੇਸ਼ ਏ, ਤੁਹਾਨੂੰ ਕਾਹਦੀ ਮਜਬੂਰੀ ਪੈ ਗਈ ਕਿ ਤੁਸੀਂ ਆਪਣੇ ਸਰੀਰ ਤੇ ਐਸ਼ ਤੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਤੇ ਐਸ਼ ਕਰਨ ਵਾਸਤੇ ਆਪਣੀਆਂ ਲੜਕੀਆਂ ਦੇ ਡੋਲੇ ਤੱਕ ਮੁਗਲਾਂ ਨੂੰ ਦਿੰਦੇ ਹੋ, ਤੁਹਾਡੀ ਅੰਦਰਲੀ ਅਣਖ ਕਿੱਥੇ ਚਲੀ ਗਈ? ਇਹ ਵਿਚਾਰਨਾ ਪਏਗਾ ਗੁਰੂ ਸਾਹਿਬ ਨੇ ਕਾਹਦੇ ਵਾਸਤੇ। ਉਹ ਇੱਕ ਐਸਾ ਸੰਨਿਆਸੀ ਜਿਹਨੇ ਅਕਾਲ ਪੁਰਖ ਤੋਂ ਮੰਗੇ ਹੀ ਇਹ ਸੀ ਕਿ ਮੇਰੀ ਜ਼ਿੰਦਗੀ ਵਿੱਚ ਜੋ ਵੀ ਵਰਤ ਜਾਏ ਮੈਂ ਤੇਰੇ ਚਰਨਾਂ ਦਾ ਆਸਰਾ ਨਾ ਛੱਡਾਂਗਾ, ਮੈਂ ਸੰਸਾਰ ਦੀ ਓਟ ਨਾ ਲਵਾਂ। ਇਸ ਕਰਕੇ ਉਸ ਰਾਤ ਮਾਛੀਵਾੜੇ ਦੇ ਜੰਗਲ ਵਿੱਚ ਬਹਿ ਕੇ ਉਹ ਸ਼ਬਦ ਆਏਗਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੇ ਉੱਥੇ ਮਹਾਰਾਜ ਜਫ਼ਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਇੱਕ ਸ਼ੇਰ ਲਿਖਦੇ ਨੇ, ਉਹ ਕਹਿੰਦੇ ਨੇ ਤੂੰ ਸੋਚਦਾ ਹੋਵੇਂਗਾ, ਉਹਦੀ ਸੋਚ ਲਿਖੀ ਉਸ ਸ਼ੇਰ ਦੇ ਵਿੱਚ, ਤੂੰ ਸੋਚਦਾ ਹੋਵੇਂਗਾ ਅੱਜ ਮੇਰੇ ਕੋਲ ਆਨੰਦਪੁਰ ਸਾਹਿਬ ਨਹੀਂ, ਦਰਬਾਰ ਨਹੀਂ, ਗਲੀਚੇ ਨਹੀਂ ਵਿਛੇ, ਅੱਜ ਮੇਰੇ ਕੋਲ ਘੋੜੇ ਨਹੀਂ, ਨਾ ਮੇਰੇ ਕੋਲ ਫੌਜ ਏ, ਨਾ ਮੇਰੇ ਕੋਲ ਗਲੀਚੇ ਵਿਛੇ ਨੇ, ਤੇ ਤੂੰ ਬੜਾ ਖੁਸ਼ ਹੋਵੇਂਗਾ ਔਰੰਗਜ਼ੇਬ। ਮਹਾਰਾਜ ਨੇ ਲਿਖਿਆ, ਇਹ ਉਹਦੀ ਸੋਚ ਲਿਖੀ ਹੈ ਵੀ ਔਰੰਗਜ਼ੇਬ ਤੂੰ ਝੂਠੀ ਖੁਸ਼ੀ ਮਨਾ ਰਿਹਾ ਵੀ ਅੱਜ ਮੈਂ ਗੁਰੂ ਗੋਬਿੰਦ ਸਿੰਘ ਨੂੰ ਦੁਖੀ ਕਰ ਦਿੱਤਾ। ਆਪਣੇ ਭਰਮ ਵਿੱਚ ਸੀ, ਉਸ ਭਰਮ ਦਾ ਜ਼ਿਕਰ ਮਹਾਰਾਜ ਨੇ ਕੀਤਾ। ਔਰੰਗਜ਼ੇਬ ਤੂੰ ਇਹ ਸੋਚ ਰਿਹਾ ਕਿ ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਇਹ ਤੇਰੀ ਸੋਚ ਹੈ, ਤੈਨੂੰ ਲੱਗਦਾ ਵੀ ਮੇਰਾ ਮੇਰੀ ਜ਼ਿੰਦਗੀ ਇਹਨਾਂ ਚੀਜ਼ਾਂ ਦੇ ਆਸਰੇ ਤੇ ਤੁਰਦੀ, ਪਰ ਇਹ ਤੇਰਾ ਭੁਲੇਖਾ, ਮੈਂ ਇਹਨਾਂ ਨੂੰ ਵਰਤਿਆ ਜ਼ਰੂਰ ਏ, ਇਹ ਮੇਰੀ ਜ਼ਿੰਦਗੀ ਦਾ ਆਸਰਾ ਨਹੀਂ, ਮੇਰੀ ਜ਼ਿੰਦਗੀ ਦਾ ਆਸਰਾ ਕੁਝ ਹੋਰ। ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਤੇ ਤੈਨੂੰ ਹੁਣ ਮੈਂ ਦੱਸਣਾ ਮੇਰੇ ਕੋਲ ਕੀ ਏ। ਕਹਿਣ ਲੱਗੇ ਮੇਰੇ ਕੋਲ ਇੱਕ ਐਸ਼ ਹੈ, ਉਸ ਐਸ਼ ਨੂੰ ਫਰਸ਼ ਦੀ ਐਸ਼ ਨਹੀਂ ਕਹਿੰਦੇ, ਉਹਨੂੰ ਅਰਸ਼ ਦੀ ਐਸ਼ ਕਹਿੰਦੇ, ਕਿਉਂਕਿ ਐਸ਼ ਦੋ ਤਰ੍ਹਾਂ ਦੀ, ਇੱਕ ਫਰਸ਼ ਦੀ, ਫਰਸ਼ ਦੀ ਮਤਲਬ ਪਦਾਰਥਾਂ ਦੀ ਐਸ਼, ਪਦਾਰਥਾਂ ਦੀ ਵਰਤੋਂ ਮਾੜੀ ਨਹੀਂ, ਪਰ ਪਦਾਰਥ ਜਦੋਂ ਬੰਦੇ ਦੀ ਜ਼ਮੀਰ ਨੂੰ ਕਮਜ਼ੋਰ ਕਰ ਦਿੰਦੇ ਨੇ ਉਦੋਂ ਪਦਾਰਥ ਜ਼ਹਿਰ ਬਣ ਜਾਂਦੇ। ਇੱਕ ਅਰਸ਼ ਦੀ ਐਸ਼ ਜਿਹੜੀ ਰੱਬ ਦੇ ਪਿਆਰ ਵਿੱਚ ਸੱਚ ਦੇ ਨਾਲ ਜੁੜ ਕੇ ਜੀਵਨ ਚੱਲਦਾ। ਕਹਿਣ ਲੱਗੇ ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ੰਦਏ, ਪਰ ਤੈਨੂੰ ਪਤਾ ਨਹੀਂ ਮੇਰੇ ਖੁਦਾ ਦੀ ਬਖਸ਼ਿਸ਼ ਮੇਰੇ ਸਿਰ ਤੇ ਮੰਡਰਾ ਰਹੀ, ਉਹਦੀ ਛਾਂ ਮੇਰੇ ਸਿਰ ਤੇ ਵੀ ਚੋਵਾਂ ਪਾਸੋਂ। ਭਾਵੇਂ ਅੱਜ ਕੀ ਹੋਇਆ, ਮੈਂ ਖਾਲੀ ਆਕਾਸ਼ ਵਿੱਚ ਇੱਕ ਰੁੱਖ ਥੱਲੇ ਸੁੱਤਾ, ਇਹਦੇ ਵਿੱਚ ਕੀ ਫਰਕ ਪੈਂਦਾ? ਅੱਜ ਮੇਰੇ ਕੋਲ ਸਿੱਖ ਨਹੀਂ, ਅੱਜ ਮੇਰੇ ਪੈਰਾਂ ਵਿੱਚ ਜੋੜਾ ਨਹੀਂ, ਅੱਜ ਮੇਰੇ ਕੱਪੜੇ ਪਾਟੇ ਨੇ, ਕੰਡੇ ਵੱਜੇ ਨੇ, ਬੱਚੇ ਸ਼ਹੀਦ ਕਰਾ ਕੇ ਆ, ਪਰ ਮੇਰਾ ਰੱਬ ਮੇਰੇ ਸਿਰ ਤੇ ਖੜਾ ਹੈ। ਖੁਦਾਵੰਦ ਬਖਸ਼ੰਦਏ, ਖੁਦਾ ਦੀ ਬਖਸ਼ਿਸ਼ ਮੇਰੇ ਸਿਰ ਤੇ ਹੈ, ਇਸ ਕਰਕੇ ਐਸ਼ ਅਰਸ਼, ਮੈਂ ਅਰਸ਼ ਦੀ ਐਸ਼ ਵਿੱਚ ਜਿਉਂ ਰਿਹਾ। ਇਹ ਉਹ ਸੰਨਿਆਸੀ ਜਿਹਨੇ ਇਕੱਲਾ ਸ਼ਬਦ ਨਹੀਂ ਉਚਾਰਿਆ, ਰੇ ਮਨ ਐਸੋ ਕਰ ਸੰਨਿਆਸਾ, ਇਹ ਉਹ ਸੰਨਿਆਸੀ ਸੀ। ਨਹੀਂ ਤੇ ਸੰਨਿਆਸੀ ਬਣਨ ਵਾਸਤੇ ਆਪਾਂ ਵੀ ਪਾਠ ਕਰਨਾ ਹੋਵੇ ਤੇ ਭਗਤੀ ਕਰਨੀ ਹੋਵੇ, ਆਪਾਂ ਕਹਿੰਦੇ ਪਹਿਲਾਂ ਏਸੀ ਹੋਣਾ ਚਾਹੀਦਾ ਗਰਮੀ ਦੇ ਵਿੱਚ, ਜੇ ਠੰਡ ਏ ਤੇ ਆਪਾਂ ਕਿੰਨੇ ਪ੍ਰਬੰਧ ਕਰਨੇ, ਪਹਿਲਾਂ ਇਹ ਹੋਵੇਗਾ ਤੇ ਫਿਰ ਸਿੱਖੀ ਕਮਾਂਗੇ,
پھر امرت چکنا ہوئے تے پھر کہنے جی سارے کام نبیڑ لی جدو کام ٹھیک ہو جان گے پھر سے

ਸਿੱਖ ਬਣ ਜਾਂਦੇ ਕਹਿੰਦੇ ਹਨ ਕਿੰਨੇ ਆਸ਼ਰਮ ਬਣੇ ਨੇ ਦੁਨੀਆਂ ਦੇ ਸੰਨਿਆਸੀਆਂ ਨੇ ਸਰੀਰ ਦੇ ਸਾਧਨ ਪ੍ਰਾਪਤ ਕਰਨ ਤੋਂ ਬਾਅਦ ਰੱਬ ਦੀ ਬੰਦਗੀ ਕੀਤੀ ਏ ਪਰ ਉਹ ਐਸਾ ਸੰਨਿਆਸੀ ਸੀ ਜਿਹਨੇ ਰਾਤ ਦੇ ਨੰਗੇ ਆਕਾਸ਼ ਵਿੱਚ ਸਰਸਾ ਨਦੀ ਦੇ ਕਿਨਾਰੇ ਤੇ ਬਹਿ ਕੇ ਮੀਂਹ ਪੈਂਦੇ ਦੇ ਵਿੱਚ ਆਸਾ ਦੀ ਵਾਰ ਗਾ ਕੇ ਦੱਸ ਦਿੱਤਾ ਹੈ ਜਿਹਨੂੰ ਰੱਬ ਨਾਲ ਪਿਆਰ ਏ ਜੇ ਪਿਆਰ ਹੋਵੇਗਾ ਤੇ ਉਹ ਨੰਗੇ ਧੜ ਵੀ ਰੱਬ ਨੂੰ ਯਾਦ ਕਰ ਲਏਗਾ ਤੇ ਜਿਹਦਾ ਅੰਦਰ ਕਮਜ਼ੋਰ ਏ ਉਹ ਤੇ ਸਵੇਰੇ ਉੱਠਦਿਆਂ ਬਹਾਨਾ ਹੀ ਭਾਲਦਾ ਜੀ ਅੱਜ ਠੰਡ ਏ ਤੇ ਅੱਜ ਗਰਮੀ ਏ ਤੇ ਅੱਜ ਧੁੰਦ ਪੈ ਗਈ ਜੀ ਅੱਜ ਨਹੀਂ ਪਈ ਇਹ ਫਰਕ ਹੈ ਉਹ ਸਰਸਾ ਦਾ ਕਿਨਾਰਾ ਹੈ ਅੱਜ ਦਾ ਦਿਨ 21 ਦਸੰਬਰ ਆਪਾਂ ਦਿਨਾਂ ਦੇ ਨਾਲ ਨਾਲ ਥੋੜਾ ਜਿਹਾ ਤੁਰਨਾ ਅੱਜ ਸਿਰਫ ਬੇਸ ਵਿੱਚ ਕੁਝ ਕਹਿ ਰਿਹਾ ਆਧਾਰ ਵਿੱਚ ਅੱਗੇ ਹੋਰ ਬੇਨਤੀਆਂ ਕਰਦਾ ਜਾਵਾਂ ਇਹ ਉਹ ਦਿਨ ਸੀ ਜਿੱਦਣ ਮਹਾਰਾਜ 21 ਦੀ ਸਵੇਰ ਨੂੰ ਰੋਪੜ ਤੋਂ ਅੱਗੇ ਨਿਕਲੇ ਨੇ ਤੇ ਅੱਜ ਸ਼ਾਮ ਨੂੰ ਉਹਨਾਂ ਨੇ ਚਮਕੌਰ ਦੀ ਗੜੀ ਵਿੱਚ ਜਾਣਾ ਇਹ ਉਹ ਦਿਨ ਚੱਲਦੇ ਪਿਛਲੀ ਰਾਤ ਉਹ ਰਾਹ ਵਿੱਚ ਹੀ ਰਹੇ ਨੇ ਵੱਖਰੇ ਵੱਖਰੇ ਪ੍ਰੂਫ ਨੇ ਕਈਆਂ ਨੇ ਕਿਹਾ 19 ਦਸੰਬਰ ਨੂੰ ਸ਼ਾਮ ਨੂੰ ਕਿਲ੍ਹਾ ਛੱਡਿਆ ਕਈਆਂ ਨੇ ਕਿਹਾ 20 ਨੂੰ ਛੱਡਿਆ ਜੋ ਵੀ ਹੈ ਉਹ ਸੰਨਿਆਸੀ ਐਸਾ ਜਿਹਨੇ ਰੱਬ ਨੂੰ ਉਦਣ ਵੀ ਯਾਦ ਕੀਤਾ ਹੈ ਜਿੱਦਣ ਪਿਤਾ ਦਾ ਸ਼ਹੀਦੀ ਹੋਣ ਤੋਂ ਬਾਅਦ ਪੂਰਾ ਸਰੀਰ ਵੀ ਵੇਖਣ ਨੂੰ ਨਹੀਂ ਮਿਲਿਆ ਕੱਲਾ ਸੀਸ ਮਿਲਿਆ ਤੇ ਧੜ ਦਿੱਲੀ ਵਿੱਚ ਰਹਿ ਗਿਆ ਸੀ ਉਦਣ ਵੀ ਉਹਦੇ ਵਿੱਚ ਜੁੜੇ ਰਹੇ ਫਿਰ ਬੱਚੇ ਵਿਛੜ ਗਏ ਨੇ ਸਰਸਾ ਨਦੀ ਤੇ ਉਸ ਵੇਲੇ ਸਿੱਖ ਪੁੱਛਦੇ ਨੇ ਮਹਾਰਾਜ ਛੋਟੇ ਬੱਚੇ ਨਹੀਂ ਲੱਭਦੇ ਤੇ ਉਸ ਵੇਲੇ ਵੀ ਕਹਿੰਦੇ ਅੱਲਾ ਯਾਰ ਖਾਂ ਯੋਗੀ ਕਹਿੰਦਾ ਫੌਰਨ ਮਰਾਕਬੇ ਮੇ ਗਏ ਪੀਰੇ ਖੁਸ਼ ਫਿਸਾਲ 14 ਤਬਕ ਕਾ ਮਾਲੂਮ ਕਰ ਲਿਆ ਪਲ ਮੇ ਹਾਲ ਬੋਲੇ ਜਾਨ ਸਾਰੋ ਸੇ ਕਿਉਂ ਹੋਤੇ ਹੋ ਨਿਡਾਲ ਦਾਦੀ ਕੇ ਸਾਥ ਚੱਲ ਦੀਏ ਕੁਰਬਾਨ ਹੋਣੇ ਲਾਲ ਉੱਥੇ ਵੀ ਸੁਰਤ ਚੜ੍ਹਦੀ ਕਲਾ ਵਿੱਚ ਰਹੀਏ ਇਹ ਸ਼ਬਦ ਬਹੁਤ ਮਹਿੰਗੇ ਨੇ ਮੈਂ ਆਉਂਦੇ ਦਿਨਾਂ ਵਿੱਚ ਇਹਨਾਂ ਦੇ ਅਰਥ ਕਰਾਂਗਾ ਹੁਣ ਸਮੇਂ ਵਿੱਚ ਰਹਿ ਕੇ ਮਹਾਰਾਜ ਦੇ ਬਚਨ ਰੇ ਮਨ ਐਸੋ ਕਰ ਸੰਨਿਆਸਾ ਹੇ ਮੇਰੇ ਮਨਾ ਜੇ ਤੂੰ ਸੰਨਿਆਸੀ ਬਣਨਾ ਤੇ ਇਸ ਤਰ੍ਹਾਂ ਦੇ ਅੰਦਰ ਨੂੰ ਬਣਾ ਆਪਣੇ ਗੁਣ ਧਾਰਨ ਕਰ ਕਿਵੇਂ ਦੇ ਕਹਿੰਦੇ ਬਨ ਸੇ ਸਦਨ ਸਭੈ ਕਰ ਸਮਝੋ ਬਣ ਦਾ ਅਰਥ ਜੰਗਲ ਸਦਨ ਦਾ ਅਰਥ ਘਰ ਆਪਣੇ ਘਰ ਨੂੰ ਹੀ ਜੰਗਲ ਬਣਾ ਲੈ ਉਪਰਾਮ ਰਹਿ ਇਹਦੇ ਤੋਂ ਸੁਰਤੀ ਤੇਰੀ ਸ਼ਬਦ ਨਾਲ ਜੁੜੀ ਰਹਿਣੀ ਚਾਹੀਦੀ ਹੈ ਸਰੀਰ ਸੰਸਾਰ ਵਿੱਚ ਰਵੇ ਬਾਹਰਲਾ ਹਿੱਸਾ ਸੰਸਾਰ ਵਿੱਚ ਰਵੇ ਅੰਦਰਲੇ ਧਿਆਨ ਨੂੰ ਵਾਹਿਗੁਰੂ ਨਾਲ ਜੋੜ ਕੇ ਆ ਸੰਸਾਰ ਦੇ ਵਿੱਚ ਇਕਾਂਤ ਧਾਰਨ ਕਰ ਇਹਦਾ ਮਤਲਬ ਇਹ ਇਸ ਤਰ੍ਹਾਂ ਦਾ ਸੰਨਿਆਸ ਕਰ ਆਪਣੇ ਘਰ ਨੂੰ ਤੂੰ ਜੰਗਲ ਸਮਝ ਲੈ ਬਨ ਤੇ ਸਦਨ ਸਭੈ ਸਭੈਦਾਰ ਤੇ ਸਾਰੇ ਸੰਸਾਰ ਨੂੰ ਵੀ ਜੰਗਲ ਹੀ ਸਮਝ ਇਕਾਂਤ ਵਿੱਚ ਰਿਹਾ ਕਰ ਸਮਝੋ ਇਸ ਤਰ੍ਹਾਂ ਅੰਦਰ ਸੰਕਲਪ ਕਰ ਮਨ ਹੀ ਮਾਹੇ ਉਦਾਸਾ ਆਪਣੇ ਮਨ ਦੇ ਵਿੱਚ ਉਦਾਸੀ ਧਾਰਨ ਕਰ ਇਸ ਉਦਾਸੀ ਦਾ ਅਰਥ ਗਮ ਨਹੀਂ ਇਸ ਉਦਾਸੀ ਦਾ ਅਰਥ ਡਿਪਰੈਸ਼ਨ ਨਹੀਂ ਹੈ ਇਸ ਉਦਾਸੀ ਦਾ ਅਰਥ ਹੈ ਜਦੋਂ ਮਨ ਕਿਸੇ ਮਿੱਠੇ ਵਿਰਾਗ ਵਿੱਚ ਸੰਸਾਰ ਵਿੱਚ ਵਿਚਰਦਾ ਹੈ ਤੇ ਮੁਹੱਬਤ ਉਹਦੀ ਰੱਬ ਦੇ ਚਰਨਾਂ ਨਾਲ ਬਣ ਜਾਂਦੀ ਉਹ ਇੱਕ ਮਿੱਠਾ ਰਸ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਵਾਰੀ ਸਾਰੇ ਹਾਜ਼ਰੀ ਲਵਾਈਏ ਰੇ

मन उस सन्यासी ने इस संसार नू जंगल समझिया, इनू तमाशा समझिया, इनू गाया रब दी प्रीत विच रहे दिन रात। फिर अगे उस सन्यासी दे गुण दसदे ने जेड़ा बाहरों संसार विच रहिंदा ते अंदर दी तस्वीर केड़ी है आत्म तत्त नू परसन, क्योंकि सारा शब्द आत्म तत्त नू परसन दी क्रिया है, भी वो किवें हो सकदा है। उहदे विच महाराज कहिंदे जत की जटा, जत शब्द का अर्थ है संजम मर्यादा। नाल नाल आपां इह भी विचारना इस बाणी दे विच जिहड़े भरम भुलेखे पाए गए ने दसम पातशाह दी बाणी बारे, बई ये बाणी नहीं है, ये सारे शब्द आपां गुरु ग्रंथ साहिब दी बाणी नाल मेल के पढ़ने ने, ये सारे शब्द गुरु ग्रंथ साहिब नाल रिलेटड ने, संबंधित ने। जे इन्हां शब्दां नूं कोई खंडन करदा है ਉਹ ਭਾਵੇਂ ਸਾਨੂੰ ਕਹੀ ਜਾਂਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਜੀ, ਮੈਂ ਹੋਰ ਕਿਸੇ ਗ੍ਰੰਥ ਨੂੰ ਨਹੀਂ ਮੰਨਦਾ, ਉਹ ਪੌੜੀ ਲਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਖੰਡਨ ਕਰ ਰਿਹਾ ਤਰੀਕੇ ਨਾਲ, ਵੀ ਅੱਜ ਜੇ ਮੈਂ ਦਸਮ ਨੂੰ ਖੰਡਨ ਕਰ ਦਿਆਂਗਾ ਕੱਲ ਨੂੰ ਮੇਰੇ ਕੋਲ ਪਰੂਫ ਮਿਲ ਜਾਣਗੇ ਗੁਰੂ ਗ੍ਰੰਥ ਸਾਹਿਬ ਨੂੰ ਖੰਡਨ ਕਰਨ ਦਾ। ਇਹ ਤਰੀਕਾ ਜੇ ਧਿਆਨ ਰੱਖਿਆ ਕਰੋ, ਉਹਨਾਂ ਸਿੱਧਾ ਨਹੀਂ ਤੁਹਾਨੂੰ ਕਹਿਣਾ, ਕਿਉਂਕਿ ਸਿੱਖ ਦੇ ਮਨ ਵਿੱਚ ਛਾਪ ਹੈ ਗੁਰੂ ਗ੍ਰੰਥ ਸਾਹਿਬ ਜੀ, ਉਹਦੇ ਵਾਸਤੇ ਮਰ ਮਟਣ ਲਈ ਤਿਆਰ ਹੈ। ਹਾਂ, ਇਸ ਇਮੋਸ਼ਨਲ ਦੇ ਇਸ ਵਿਚਾਰ ਦੇ ਓਹਲੇ ਵਿੱਚ ਕਿ ਹੋਰ ਗ੍ਰੰਥ ਦਾ ਮੈਂ ਖੰਡਨ ਕਰਨਾ, ਮੈਂ ਦਸਮ ਗ੍ਰੰਥ ਦਾ ਖੰਡਨ ਕਰਨਾ, ਉਹਨੇ ਉਸ ਓਟ ਦੇ ਵਿੱਚ ਪੰਜ ਸੱਤ ਸਾਲ ਪਹਿਲਾਂ ਦਸਮ ਤੇ ਲਾਣੇ ਨੇ, ਤੇ ਫਿਰ ਉਹੀ ਫਾਰਮੂਲੇ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਜਾਣੇ। ਇਸ ਲਈ ਸੁਚੇਤ ਹੋਣ ਦੀ ਲੋੜ ਹੈ। ਆਪਾਂ ਸਿਰਫ ਉਹਦੇ ਵਿੱਚੋਂ ਸ਼ਬਦ ਲੱਭਣੇ ਨੇ, ਵੀ ਸ਼ਬਦ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜਤ ਜਤ ਪਹਾਰਾ ਸਵੇਰੇ ਤੁਸੀਂ ਪੜ੍ਹਿਆ, ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ, ਭਾਉ ਕਲਾ ਅਗਨ ਤਪਤਾਉ ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਹ ਜਤ ਦਾ ਅਰਥ ਹੈ ਮਰਿਆਦਾ, ਜਤ ਦਾ ਅਰਥ ਗ੍ਰਿਸ਼ਟ ਦਾ ਤਿਆਗ ਨਹੀਂ। ਇੱਥੇ ਜਤ ਕੀ ਜਟਾ, ਜੀਵਨ ਨੂੰ ਮਰਿਆਦਾ ਵਿੱਚ ਲਿਆਓ, ਇਹੀ ਜਟਾਂ ਹਨ। ਯੋਗ ਕੋ ਮਜਨ, ਤੇ ਯੋਗ ਸ਼ਬਦ ਤੋਂ ਵੀ ਕਈਆਂ ਨੂੰ ਨਫ਼ਰਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੋ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਯੋਗ ਦਾ ਅਰਥ ਜੁੜਨਾ, ਯੋਗ ਦਾ ਅਰਥ ਜ਼ਰੂਰੀ ਨਹੀਂ ਵੀ ਯੋਗੀ ਬਣ ਗਿਆ, ਯੋਗ ਦਾ ਅਰਥ ਜੋੜ ਪਾਉਣਾ, ਸਾਂਝ ਪਾਉਣੀ। ਯੋਗ ਕੋ ਮਜਨ, ਇਸ਼ਨਾਨ ਕਰ ਪਰਮਾਤਮਾ ਦੇ ਨਾਲ ਜੁੜਨ ਦਾ। ਨੇਮ ਕੇ ਨਖਣ ਬੜਾਓ, ਤੇ ਨਖਣ ਦਾ ਅਰਥ ਹੈ ਨਹੁੰ, ਜੋਗੀ ਨਹੁੰ ਰੱਖਦੇ ਸਨ। ਕਹਿੰਦੇ ਇਹਦੇ ਨਾਲੋਂ ਕਿੰਨਾ ਚੰਗਾ ਹੋਵੇ ਤੂੰ ਨੇਮ, ਨੇਮ ਦਾ ਮਤਲਬ ਹੁੰਦਾ ਇੱਕ ਸ਼ਬਦ ਵਰਤਿਆ ਜਾਂਦਾ ਸਾਡੇ ਵਿੱਚ ਨਿੱਤ ਨੇਮ, ਕਿਉਂਕਿ ਨਿੱਤ ਨੇਮ ਤੋਂ ਬਿਨਾਂ ਕਦੀ ਮਨੁੱਖ ਕਾਮਯਾਬ ਨਹੀਂ ਹੋ ਸਕਦਾ। ਇਹ ਤੇ ਸਾਡੇ ਬਹਾਨੇ ਨੇ ਜੀ, ਅਸੀਂ ਖੁੱਲੇ ਰਹਿਣਾ ਜੀ, ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਣਾ ਜੀ, ਇਹ ਤੇ ਅਸੀਂ ਬਚਨ ਦਾ ਸਾਧਨ ਬਣਾਉਂਦੇ ਹਾਂ ਗੁਰਮਤ। ਨੇਮ ਦਾ ਮਤਲਬ ਕੀ ਹੈ? ਨੇਮ ਦਾ ਮਤਲਬ ਹੈ ਜੋ ਕੁਝ ਤੈਨੂੰ ਗੁਰੂ ਨੇ ਹੁਕਮ ਕੀਤਾ ਉਹ ਬਾਣੀ ਪੜ੍ਹਨੀ ਹੀ ਪੜ੍ਹਨੀ ਹੈ। ਤੇਰੀ ਸਮਝ ਆਵੇ ਨਾ ਆਵੇ, ਤੇਰਾ ਜੀ ਕਰੇ ਨਾ ਕਰੇ, ਤੇਰੇ ਤੋਂ ਉੱਠਿਆ ਜਾਂਦਾ ਨਹੀਂ ਉੱਠਿਆ ਜਾਂਦਾ, ਇਹਦੇ ਨਾਲ ਕੋਈ ਸਮਝੌਤਾ ਨਹੀਂ। ਤੂੰ ਨੇਮ ਕਰ ਲਿਆ, ਹੁਣ ਤੈਨੂੰ ਕਰਨਾ ਪੈਣਾ। ਇਸ ਕਰਕੇ ਨੇਮ ਤੋਂ ਬਿਨਾਂ ਸਿੱਖੀ ਨਹੀਂ। ਨੇਮ ਕੇ ਨਖਨ ਬਢਾਓ, ਗਿਆਨ ਗੁਰੂ ਆਤਮ ਉਪਦੇਸ਼ੋ। ਗੁਰੂ ਦੀ ਸਿੱਖਿਆ, ਗੁਰੂ ਕਾ ਗਿਆਨ, ਗੁਰੂ ਕੀ ਬਾਣੀ ਦਾ ਉਪਦੇਸ਼, ਇਹਦਾ ਉਪਦੇਸ਼ ਆਪਣੀ ਆਤਮਾ ਨੂੰ ਕਰ, ਆਪਣੀ ਜ਼ਮੀਰ ਨੂੰ ਕਰ। ਨਾਮ ਵਿਭੂਤ ਲਗਾਓ, ਵਿਭੂਤ ਦਾ ਅਰਥ ਹੈ ਸਵਾਹ, ਨਾਮ ਦੀ ਸਵਾਹ ਆਪਣੇ ਸਰੀਰ ਤੇ ਮਲ, ਯਾਨੀ ਕਿ ਤੇਰੇ ਸਰੀਰ ਦਾ ਕੋਈ ਵੀ ਅੰਗ ਪਰਮਾਤਮਾ ਦੀ ਯਾਦ ਤੋਂ ਖਾਲੀ ਨਹੀਂ ਹੋਣਾ ਚਾਹੀਦਾ। ਫਿਰ ਕਹਿੰਦੇ ਅਲਪ ਆਹਾਰ ਸੁਲਪ ਸੀ ਨਿਦਰਾ, ਦਇਆ ਛਿਮਾ ਤਨ ਪ੍ਰੀਤ। ਅਲਪ ਆਹਾਰ, ਆਹਾਰ ਦਾ ਮਤਲਬ ਹੈ ਖੁਰਾਕ, ਅਲਪ ਦਾ ਮਤਲਬ ਹੈ ਥੋੜਾ, ਲੋੜ ਵਾਸਤੇ ਛਕਿਆ ਕਰ ਜੇ ਤੂੰ ਸਿਮਰਨ ਕਰਨ। ਅਲਪ ਆਹਾਰ ਸੁਲਪ ਸੀ ਨਿੰਦਰਾ, ਤੇ ਲੋੜ ਵਾਸਤੇ ਨਿੰਦਰਾ ਲਿਆ ਕਰ। ਇਹਨਾਂ ਦੋ ਚੀਜ਼ਾਂ ਦਾ
ਸਾਡੇ ਸਰੀਰ ਤੇ ਬਹੁਤ ਪ੍ਰਭਾਵ ਪੈਂਦਾ, ਖਾਣੇ ਪੀਣੇ ਦਾ ਤੇ ਨੀਂਦ ਦਾ। ਜਿੰਨਾ ਮਨੁੱਖ ਖਾਏਗਾ ਜ਼ਿਆਦਾ ਓਨਾ ਸਮੇਗਾ ਜ਼ਿਆਦਾ, ਤੇ ਜਿੰਨਾ ਸਮੇਗਾ ਜ਼ਿਆਦਾ ਓਨਾ ਵਾਸ਼ਨਾ ਦੇ ਕੰਟਰੋਲ ਵਿੱਚ ਜ਼ਿਆਦਾ ਹੋਵੇ, ਇਹਦੇ ਨਾਲ ਉਹ ਜੁੜਿਆ ਹੋਇਆ, ਰਸਨਾ ਦੇ ਨਾਲ ਵਾਸ਼ਨਾ ਜੁੜੀ ਹੋਈ। ਇਸ ਕਰਕੇ ਸੌਣਾ ਤੇ ਖਾਣਾ ਕੰਟਰੋਲ ਵਿੱਚ, ਦਇਆ ਛਿਮਾ ਤਨ ਪ੍ਰੀਤ, ਸਾਰੇ ਸੰਸਾਰ ਦੇ ਜੀਵਾਂ ਤੇ ਦਇਆ ਕਰਨੀ ਤੇ ਹਰ ਇੱਕ ਨੂੰ ਯਤਨ ਕਰਨਾ, ਬੜੀ ਜਲਦੀ ਮਾਫ਼ ਕਰ ਦੇਣਾ, ਕ੍ਰੋਧ ਤੋਂ ਬਚਣਾ, ਇਹ ਆਪਣੇ ਸਰੀਰ ਤੇ ਬਿਰਤੀ ਧਾਰਨ ਕਰਨੀ। ਸੀਲ ਸੰਤੋਖ ਸਦਾ ਨਿਰਵਾਹਿਬੋ, ਸੀਲ ਦਾ ਮਤਲਬ ਹੈ ਕਿਸੇ ਦੀ ਗੱਲ ਨੂੰ ਸਹਾਰਨਾ, ਸਹਿਣ ਕਰ ਲੈਣਾ। ਸੰਤੋਖ, ਜੀਵਨ ਵਿੱਚ ਜੋ ਕੁਝ ਵਾਹਿਗੁਰੂ ਨੇ ਦਿੱਤਾ ਹੈ ਉਹਦੇ ਤੇ ਸੰਤੋਖ ਕਰ ਲੈਣਾ, ਉਹਦੇ ਉੱਤੇ ਮਨ ਨੂੰ ਟਿਕਾ ਲੈਣਾ। ਇਹ ਸਾਰੇ ਗੁਣ ਨੇ ਉਸ ਅਕਾਲ ਪੁਰਖ ਦੇ ਘਰ ਵੱਲ ਜਾਣ ਵਾਲੇ। ਨਿਰਵੈਭੋ ਇਸ ਤਰ੍ਹਾਂ ਗੁਜ਼ਾਰਾ ਕਰੇ, ਹਵੈਭੋ ਤ੍ਰੈ ਗੁਣ ਅਤੀਤ, ਤ੍ਰੈ ਗੁਣ ਰਜੋ ਤਮੋ ਤੇ ਸਤੋ, ਇਹਨਾਂ ਤੋਂ ਅਤੀਤ ਲੰਘਿਆ ਹੋਇਆ ਹੈ। ਰਜੋ ਦੂਜਿਆਂ ਨੂੰ ਆਪਣੇ ਥੱਲੇ ਰੱਖਣ ਦੀ ਕੋਸ਼ਿਸ਼ ਕਰਨੀ, ਤਮੋ ਖਾਣ ਪੀਣ ਦੇ ਰਸਾਂ ਵਿੱਚ ਭਿੱਜੇ ਰਹਿਣਾ, ਤੇ ਸਤੋ ਧਾਰਮਿਕ ਕਰਮਾਂ ਦਾ ਹੰਕਾਰ ਕਰਨਾ, ਇਹਨਾਂ ਤੋਂ ਵੀ ਜਿਹੜਾ ਲੰਘ ਜਾਏ। ਕਾਮ ਕ੍ਰੋਧ ਹੰਕਾਰ ਲੋਭ ਹੱਠ, ਮੋਹ ਨਾ ਮਨ ਸਿਉਂ ਲਿਆਵੇ, ਇਹ ਸਾਡੇ ਉੱਤੇ ਪਰਦੇ ਪਏ ਹੋਏ ਨੇ। ਕਾਮ ਦੀ ਬਹੁਤਾਤ, ਗੁੱਸਾ ਤੇ ਅਹੰਕਾਰ ਤੇ ਲੋਭ ਦੀਆਂ ਤਰੰਗਾਂ ਅੰਦਰੋਂ, ਜ਼ਿਆਦਾ ਲੈਣ ਦੀ ਅੰਦਰ ਬਿਰਤੀ ਤੇ ਮੋਹ, ਇਹਨਾਂ ਨੂੰ ਤਿਆਗੇ। ਪਰ ਨਾਲ ਮਹਾਰਾਜ ਨੇ ਇੱਕ ਬਚਨ ਕਹਿ ਦਿੱਤਾ, ਹੱਠ ਨਾ ਕਰੀ, ਕਿਉਂਕਿ ਹੋ ਸਕਦਾ ਹੈ ਅਸੀਂ ਧੱਕੇ ਨਾਲ ਇਹਨਾਂ ਦਾ ਦਮਨ ਕਰਾਂਗੇ, ਹੋ ਸਕਦਾ ਹੈ ਅੰਦਰ ਹੱਠ ਪੈਦਾ ਹੋ ਜਾਏ। ਤੇ ਜਿੱਥੇ ਹੱਠ ਪੈਦਾ ਹੋਇਆ, ਹੱਠ ਹੀ ਹੰਕਾਰ ਦਾ ਬੀਜ ਹੈ, ਉਹਦੇ ਵਿੱਚੋਂ ਹੰਕਾਰ ਉੱਗ ਪੈਂਦਾ। ਹੱਠ ਮੋਹ ਨਾ ਮਨ ਸਿਉਂ ਲਿਆਵੇ, ਹੱਠ ਨਹੀਂ ਕਰਨਾ, ਅਰਦਾਸ ਕਰਨੀ ਹੈ, ਗੁਰੂ ਦੇ ਸਹਾਰੇ ਤੇ ਤੁਰਨਾ ਹੈ। ਇਹ ਚੀਜ਼ਾਂ ਜਦੋਂ ਨਿਵਿਰਤ ਕਰ ਲੈਂਦਾ ਹੈ, ਤਬ ਹੀ ਆਤਮ ਤੱਤ ਕੋ ਦਰਸੇ। ਆਤਮ ਤੱਤ, ਇੱਕੇ ਆਤਮ ਤੱਤ, ਇੱਕੇ ਪਰਮਾਤਮਾ। ਆਤਮ ਦਾ ਅਰਥ ਹੈ ਸਾਡਾ ਜਦੋਂ ਆਪਣਾ ਆਪ ਸ਼ੁੱਧ ਹੋ ਗਿਆ, ਸਾਡੇ ਅੰਦਰ ਅੱਖ ਖੁੱਲਣੀ ਸ਼ੁਰੂ ਹੋ ਗਈ, ਜਿਹਦੇ ਨਾਲ ਪਰਮਾਤਮਾ ਨੂੰ ਵੇਖ, ਉਹਨੂੰ ਬ੍ਰਹਮ ਕਹਿੰਦੇ ਨੇ, ਪਰਮਾਤਮਾ ਨੂੰ ਪਾਰ ਬ੍ਰਹਮ ਕਹਿੰਦੇ ਨੇ। ਜਿੰਨਾ ਚਿਰ ਅਸੀਂ ਬ੍ਰਹਮ ਤੱਕ ਨਹੀਂ ਜਾਂਦੇ, ਪਾਰ ਬ੍ਰਹਮ ਤੱਕ ਨਹੀਂ ਜਾ ਸਕਦੇ। ਬ੍ਰਹਮ ਦਾ ਮਤਲਬ ਹੈ ਸਾਡਾ ਆਪਣਾ ਆਪ। ਜਿੰਨਾ ਚਿਰ ਸਾਡਾ ਆਪਣਾ ਆਪ ਆ ਉੱਪਰ ਵਾਲੀਆਂ ਸਾਰੀਆਂ ਗੱਲਾਂ ਤੋਂ ਖਲਾਸ ਨਹੀਂ ਹੁੰਦਾ, ਛੁੱਟਦਾ ਨਹੀਂ, ਆ ਜਿਵੇਂ ਕਾਮ ਕ੍ਰੋਧ ਲੋਭ ਹੱਠ ਮੋਹ ਨਾ ਮਨ ਸਿਉਂ ਲਿਆਵੇ, ਤਿੰਨਾਂ ਗੁਣਾਂ ਤੋਂ ਪਾਰ ਨਹੀਂ ਜਾਂਦਾ, ਉੱਤੇ ਵਾਲੇ ਗੁਣ ਨਹੀਂ ਧਾਰਨ ਕਰਦਾ, ਉਹਨਾਂ ਚਿਰ ਸਾਡਾ ਬ੍ਰਹਮ ਨਹੀਂ ਖੁੱਲਦਾ ਅੰਦਰ। ਬ੍ਰਹਮ ਦ੍ਰਿਸ਼ਟੀ ਜਿਹਨੂੰ ਕਿਹਾ ਜਾਂਦੇ, ਦ੍ਰਿਸ਼ਟੀ ਕਿਹਾ। ਤੇ ਜਦੋਂ ਬ੍ਰਹਮ ਦ੍ਰਿਸ਼ਟੀ ਨਹੀਂ ਖੁੱਲਦੀ, ਸਾਡੇ ਕੋਲ ਅੱਖ ਹੀ ਨਹੀਂ, ਤੇ ਦਰਸ਼ਨ ਦੀ ਗੱਲ ਕਿਵੇਂ ਕਰਾਂ? ਦਰਸ਼ਨ ਹੋਏਗਾ ਕਿੱਥੋਂ? ਉਹ ਤੇ ਕੱਲੀਆਂ ਵਿਚਾਰਾਂ ਨੇ ਨਾ, ਉਹ ਤੇ ਸਾਡੇ ਮਨੋਕਲਪਿਤ ਦਰਸ਼ਨ ਨੇ। ਅਸੀਂ ਆਪਣੇ ਵਿਚਾਰ ਮੰਡਲ ਦੇ ਵਿੱਚ, ਮਨ ਦੇ ਵਿੱਚ ਦਰਸ਼ਨ ਬਣਾਈ ਜਾਂਦੇ ਹਾਂ ਵੀ ਆਹ ਮੈਂ ਦਰਸ਼ਨ ਕਰ ਲਿਆ ਜੀ, ਆਹ ਦਰਸ਼ਨ ਹੋ ਗਿਆ। ਇੱਥੇ ਬਾਹਰਲੇ ਦਰਸ਼ਨ, ਇੱਥੇ ਸਹਾਰੇ ਨੇ। ਜੇ ਪਰਮਾਤਮਾ ਦੇ ਦੀਦਾਰ ਕਰਨੇ ਨੇ ਤੇ ਮਹਾਰਾਜ ਕਹਿੰਦੇ ਦਰਸ਼ਨ ਤੋਂ ਪਹਿਲਾਂ ਅੱਖ ਲੱਭ ਲੈ। ਉਹ ਅੱਖ ਆ ਨਹੀਂ, ਆ ਦੋਵਾਂ ਅੱਖਾਂ ਨਾਲ ਨਹੀਂ ਉਹਨੇ ਨਜ਼ਰ ਆਉਣੀ, ਉਹ ਅੱਖ ਹੈ ਤੇਰਾ ਆਪਣਾ ਆਪ। ਤੇ ਜਿਉਂ ਜਿਉਂ ਗੁਰੂ ਕੇ ਸ਼ਬਦ ਦੀ ਕਮਾਈ ਦੇ ਨਾਲ, ਗੁਰੂ ਦੇ ਹੁਕਮ ਤੇ ਤੁਰਨ ਦੇ ਨਾਲ, ਤੇਰਾ ਆਪਣਾ ਆਪ ਜਦੋਂ ਅੰਦਰੋਂ ਮੈਲ ਰਹਿਤ ਹੋ ਜਾਏਗਾ, ਅੰਦਰੋਂ ਪਾਪਾਂ ਦੀ ਮੈਲ ਅੰਦਰੋਂ ਸ਼ੁੱਧ ਹੋ ਜਾਏਗਾ, ਤੇਰਾ ਆਪਣਾ ਆਪ, ਉਸ ਆਪਣੇ ਆਪੇ ਦੇ ਵਿੱਚੋਂ ਹੀ ਇੱਕ ਨਜ਼ਰ ਖੁੱਲਣੀ ਹੈ, ਜਿੰਨੇ ਚੌਵਾਂ ਪਾਸੇ ਉਹਦੇ ਦੀਦਾਰ ਕਰ ਲੈਣੇ ਨੇ। ਉਹਨੂੰ ਮਹਾਰਾਜ ਕਹਿੰਦੇ ਤਬ ਹੀ ਆਤਮ ਤੱਤ ਕੋ ਦਰਸੇ, ਸਭ ਤੋਂ ਪਹਿਲਾਂ ਉਹ ਉਸ ਅੱਖ ਨੂੰ ਵੇਖ ਲੈਂਦਾ ਹੈ ਜਿਹਦੇ ਨਾਲ ਪਰਮਾਤਮਾ ਨੂੰ ਵੇਖ ਸਕਦਾ ਹੈ। ਪਰਮ ਪੁਰਖ ਕਹਿ ਪਾਵੇ, ਤੇ ਉਹ ਪਰਮ ਪੁਰਖ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਦੇ ਦੀਦਾਰ ਕਰ ਲੈਂਦਾ ਹੈ। ਇਹ ਉਸ ਮਹਾਨ ਸੰਤ ਸਿਪਾਹੀ ਤਪਸਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਰਾਹ ਤੇ ਤੁਰਨ ਵਾਸਤੇ ਜਿੱਥੇ ਉਹਨਾਂ ਨੇ ਸ਼ਸਤਰ ਦੀ ਗੱਲ ਕੀਤੀ ਏ, ਉੱਥੇ ਸ਼ਬਦ ਦੀ ਗੱਲ ਕੀਤੀ ਏ। ਔਰ ਇਸ ਹਨੇਰੀ ਰਾਤ ਦੇ ਅੰਦਰ ਵੀ ਜਦੋਂ ਸਰਸਾ ਨਦੀ ਦਾ ਕਿਨਾਰਾ ਆਇਆ, ਉੱਥੇ ਵੀ ਸਵੇਰ ਦਾ ਜਿਹੜਾ, ਅੱਜ ਸਵੇਰ ਦਾ 21 ਦਸੰਬਰ ਦਾ ਜਿਹੜਾ ਦੀਵਾਨ ਸੀ ਉਹ ਮਹਾਰਾਜ ਨੇ ਸਜਾਇਆ,
ਉੱਥੇ ਕੀਰਤਨ ਕੀਤਾ ਤੇ ਇਹ ਸੰਦੇਸ਼ ਦਿੱਤਾ ਕਿ ਜਿੱਥੇ ਮੇਰਾ ਸਿੱਖ ਬਾਹਰੀ ਤੌਰ ਤੇ ਹੈ ਉੱਥੇ ਅੰਦਰੂਨੀ ਤੌਰ ਤੇ ਵੀ ਸ਼ਬਦ ਨਾਲ ਜੁੜ ਕੇ ਅਕਾਲ ਪੁਰਖ ਦੇ ਚਰਨਾਂ ਨਾਲ ਸਾਂਝ ਪਾਏ। ਸੋ ਸਾਧ ਸੰਗਤ ਦੀ ਸਮੇਂ ਦੀ ਸਮਾਪਤੀ ਹੈ। ਆਉਂਦੇ ਦਿਨਾਂ ਦੇ ਵਿੱਚ ਫਿਰ ਇਹ ਲੜੀ ਆਪਾਂ ਅੱਗੇ ਵਿਚਾਰਾਂਗੇ। ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISA 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਗੋਦੀ ਦਾ ਆਨੰਦ ਪ੍ਰਾਪਤ ਕਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਇਹਨਾਂ ਅਮੋਲਕ

0: ਦਾਸ ਤਿਨ੍ਹਾਂ ਦੇ ਬਚਨਾਂ ਦੀ ਵਿਚਾਰ ਸਰਵਣ ਕੀਤੀ ਹੈ। ਉਪਰੰਤ ਪਿਆਰਿਓ ਸਤਿਗੁਰੂ ਕਲਗੀਧਰ ਪਾਤਸ਼ਾਹ ਸਵਾਮੀ ਫੌਜਾਂ ਦੇ ਜਰਨੈਲ ਨੀਲੇ ਘੋੜੇ ਦੇ ਸ਼ਾਹ ਸਵਾਰ ਚਿੱਟਿਆਂ ਬਾਜਾਂ ਵਾਲੇ ਪਾਤਸ਼ਾਹ ਤਿਨ੍ਹਾਂ ਦੇ ਪਾਵਨ ਇਤਿਹਾਸ ਦੀ ਲੜੀ ਕੱਲ੍ਹ ਦੇ ਦੀਵਾਨ ਵਿੱਚ ਮਹਾਰਾਜ ਜੀ ਦੀ ਮਿਹਰ ਸਦਕਾ ਆਰੰਭ ਕੀਤੀ ਗਈ ਹੈ। ਪਿਆਰਿਓ ਆਓ ਆਪਣੇ ਮਨ ਬੁੱਧ ਚਿੱਤ ਨੂੰ ਇਕਾਗਰ ਕਰਕੇ ਕਵੀ ਸੰਤੋਖ ਸਿੰਘ ਜੀ ਦੇ ਬਚਨਾਂ ਰਾਹੀਂ ਕਲਗੀਧਰ ਸਵਾਮੀ ਜੀ ਦੇ ਚਰਨਾਂ ਵਿੱਚ ਪਹੁੰਚ ਜਾਈਏ। ਮੈਂ ਕੱਲ੍ਹ ਬੇਨਤੀ ਕਰ ਰਿਹਾ ਸੀ, ਯੈਸਟਰਡੇ ਆਈ ਵਾਜ਼ ਟਾਕਿੰਗ ਅਬਾਊਟ ਦ ਹਿਸਟਰੀ ਆਫ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਂਡ ਆਈ ਬਿਗੈਨ ਦ ਸਟੋਰੀ ਫਰੋਮ ਗੁਰੂ ਨਾਨਕ। ਮੈਂ ਥੋੜ੍ਹਾ ਰਿਪੀਟ ਕਰਾਂਗਾ ਕੇਵਲ ਟੋਕ ਮਾਤਰ। ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਐਸੀ ਇੱਕ ਸਿੰਘ ਵਾਲੀ ਲਲਕਾਰ ਮਾਰੀ ਜਿਸ ਲਲਕਾਰ ਨੇ ਬਾਬਰ ਵਰਗਿਆਂ ਨੂੰ ਵੀ ਅੰਦਰੋਂ ਕੰਬਾ ਕੇ ਰੱਖ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਦੇ ਉੱਤੇ 33 ਤਵੀਆਂ ਉੱਤੇ ਚੌਂਕੜਾ ਮਾਰ ਕੇ ਵੀ ਇਸ ਸਿੰਘ ਵਾਲੀ ਲਲਕਾਰ ਨੂੰ ਨਹੀਂ ਛੱਡਿਆ। 11 ਸਾਲ ਦੀ ਦੁਨਿਆਵੀ ਉਮਰ ਅੰਦਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, 4 ਯੁੱਧ ਕੀਤੇ ਉਸ ਵੇਲੇ ਦੇ ਬਾਦਸ਼ਾਹ ਸ਼ਾਹਜਹਾਂ ਦੇ ਨਾਲ। ਪਰ ਪਿਆਰਿਓ ਇਸ ਸਿੰਘ ਵਾਲੀ ਲਲਕਾਰ ਨੂੰ ਜਾਣ ਨਹੀਂ ਦਿੱਤਾ ਗੁਰੂ ਘਰ ਦੇ ਵਿੱਚੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਰੀ ਦੁਨੀਆਂ ਦੀ ਸਗਲ ਸ੍ਰਿਸ਼ਟੀ ਦੇ ਚਾਦਰ ਗੁਰੂ ਕੇ ਪਿਆਰਿਓ ਕਵੀ ਸੈਨਾਪਤ ਲਿਖਦੇ ਨੇ, ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪਰ ਢਾਂਪੀ ਚਾਦਰ, ਕੇਵਲ ਇੱਕ ਧਰਮ ਵਾਸਤੇ ਨਹੀਂ ਸਾਰੀ ਮਨੁੱਖਤਾ ਵਾਸਤੇ ਗੁਰੂ ਕੇ ਪਿਆਰਿਓ ਸਿੰਘ ਵਾਲਾ ਲਲਕਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦਿੱਲੀ ਦੀ ਚਾਂਦਨੀ ਚੌਂਕ ਦੇ ਵਿੱਚ ਇਹ ਨਾਰਾ ਗੁਰੂ ਕੇ ਪਿਆਰਿਓ ਇਹ ਲਲਕਾਰਾ ਮਾਰਿਆ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸਿੰਘਾਂ ਨੇ ਸਿੱਖਾਂ ਨੇ ਹੱਸ ਹੱਸ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। Yesterday I was talking about how Guru Nanak Dev Ji Maharaj roars like a lion and even shakes the empress of the time. Guru Arjan Dev Ji Maharaj, Sache Paatshah, is threatened with death, is boiled alive, burnt alive, burning of sand is put into his case, but even then he doesn't give up the roar of a lion. Guru Hargobind Sahib Ji Maharaj, at the age of 11, picks up 2 swords and says, those people who have been fighting against us, now is the time to stand up for truth, not only with words, but with swords as well. Dhan Guru Hargobind Sahib Ji Maharaj fights 4 battles, wins every single battle. After Guru Hargobind Sahib Ji Maharaj, the time comes of Guru Tegh Bahadur. Dhan Shri Guru Tegh Bahadur Sahib Ji Maharaj, in the middle of Delhi, in the Chandni Chowk, the whole world is watching. ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਰਗਾ ਸਾਕਾ ਅੱਜ ਤੱਕ ਹੋਇਆ ਨਹੀਂ। ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸੋਗ, ਹੈ ਹੈ ਹੈ ਸਭ ਜਗ ਭਇਓ, ਜੈ ਜੈ ਜੈ ਸੁਰ ਲੋਕ। ਹੈ ਹੈ ਦੇ ਅਰਥ ਕੇਵਲ ਗੁਰੂ ਕੇ ਪਿਆਰੇ ਕੁਰਲਾਟ ਤੇ ਹਾਹਾਕਾਰ ਨਹੀਂ, ਸਾਰੀ ਦੁਨੀਆਂ ਦੇ ਅੰਦਰ ਸਾਰੇ ਪਾਸੇ ਇਹ ਗੱਲ ਜਿਹੜੀ ਆ ਧੁੰਮਾਂ ਪੈ ਗਈਆਂ ਚਾਰ ਪਾਸੇ ਕਿ ਕੋਈ ਹੈ ਦੁਨੀਆਂ ਦੇ ਅੰਦਰ ਸੱਚ ਦੇ ਖੜਨ ਵਾਲਾ, ਕੋਈ ਹੈ ਦੁਨੀਆਂ ਦੇ ਅੰਦਰ ਗਰੀਬਾਂ ਦੀ ਬਾਹ ਫੜਨ ਵਾਲਾ, ਕੋਈ ਹੈ ਦੁਨੀਆਂ ਦੇ ਅੰਦਰ ਜਿਹੜਾ ਸਾਡੀ ਪੱਤ ਬਜਾ ਸਕਦਾ ਆ। ਹੈ ਹੈ ਹੈ ਸਭ ਜਗ ਪਇਓ, ਸਾਰੀ ਦੁਨੀਆਂ ਦੇ ਅੰਦਰ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਦਾ ਦਰ ਉਹ ਦਰ ਹੈ ਗੁਰੂ ਕੇ ਪਿਆਰਿਓ ਸੀਸ ਲੱਗ ਸਕਦੇ ਆ ਪਰ ਕਦੇ ਝੁਕ ਨਹੀਂ ਸਕਦੇ। ਇਨ ਦ ਟਾਈਮ ਆਫ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਈਟ ਵੈਨ ਹਿਸ ਫਾਦਰ ਇਜ਼ ਐਕਸੀਕਿਊਟਿਡ ਦ ਟਾਈਮ ਹੈਪਨਸ ਹੈ ਹੈ ਹੈ ਸਭ ਜਗ ਪਇਓ ਇਨ ਆਲ ਦ ਵਰਲਡ ਦ ਹੋਲ ਵਰਲਡ ਸੇਜ਼ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੇਵ ਦ ਹੈਡ ਸੋ ਦ ਵੀ ਨਿਊ ਦ ਇਨ ਐਨੀ ਟਾਈਮ ਆਫ ਡਾਰਕਨੈਸ ਵੀ ਕੁਡ ਗ੍ਰੈਬ ਹੋਲਡ ਆਫ ਦ ਹੈਂਡ ਆਫ ਦ ਗੁਰੂ। ਖੈਰ ਪਿਆਰਿਓ ਮੈਂ ਫਿਰ ਬੇਨਤੀ ਕਰਾਂ, ਜਿਹੜੀ ਸਿੰਘ ਵਾਲੀ ਲਲਕਾਰ ਇਮਨਾਬਾਦ ਤੋਂ ਚੱਲਦੀ ਆਈ ਕਦੇ ਲਾਹੌਰ ਦੀਆਂ 33 ਤਵੀਆਂ ਉੱਤੇ ਸੁਭਾਇਮਾਨ ਹੋਈ, ਕਦੇ ਇਸ ਸਿੰਘ ਲਲਕਾਰੇ ਨੇ ਆਪਣੇ ਗਾਤਰੇ ਦੇ ਵਿੱਚ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਕਦੇ ਗੁਰੂ ਕੇ ਪਿਆਰਿਓ ਇਹ ਸਿੰਘ ਵਾਲੀ ਲਲਕਾਰ ਚਾਂਦਨੀ ਚੌਂਕ ਦੇ ਵਿੱਚ ਗੂੰਜ ਉੱਠੀ। ਭਾਈ ਮਤੀ ਦਾਸ ਜੀ ਦੇ ਪਾਵਨ ਸੀਸ ਤੇ ਆਰਾ ਚੱਲਦਾ ਪਿਆ ਆ, अपने नेत्रां नूं गुरु तेग बहादुर साहिब जी दे चरणां ते टिकाया होया है। भाई मती दास दे अंदर सिंह वाला ललकारा उठिया, कहिंदे आरा प्यारा लगत है कारा गरो बनाए, सिर जांदा ते जान दे मेरा सिखी सिदक ना जाए। भाई मती दास जी इज इनसाइड दिल्ली इन चांदनी चौक। इमेजिन द टाइम लुकिंग एट द फेस, द ग्लोइंग फेस ऑफ गुरु तेग बहादुर, हिज लास्ट विश इज I don't want money, I don't want anything else, I want my face towards my Guru. Pyaryo, even when the sword is ripping him in half, he is looking at his Guru and a smile is on his face. Pyaryo, Singhwadi Larkar, Dilli to Chandi, aaj Kirtpur Sahib di dharti te pahunchi, main kal de diwan ch benti kiti si, Guru Gobind Singh Maharaj, उस वेले ना है गोविंद राय। When Guru Gobind Singh Maharaj sees the head of his father come back decapitated, he is 9 years old. प्यारियों 9 साल की उम्र अंदर छोटे कद वाले प्यारियों नन्हे नन्ना स्वरूप उस वेले महाराज ने अपने पिता के चेहरे वल तकिया ते ये गल आखी, पिता जी तुहाडा शीश धर तो अलहदा करके ये दुनिया के लोग सोचते हैं कि असी गुरु तेग बहादुर नू खत्म कर दिता। धन गुरु गोबिंद राय महाराज कहते, पिता जी मैं ऐसा खास तस्त जावांगा जिथे भी ये जालम देखणगे थोड़ा ही शीश जिहड़ा चमकदा नजर आएगा। गुरु गोबिंद सिंह 9 ईयर ओल्ड, मैं कल रिपीट कर रहा क्योंकि अज नवी संगत आई है, आई एम रिपीटिंग अ लिटल बिट फ्रॉम यस्टरडे। अ 9 ईयर ओल्ड चाइल्ड गोबिंद राय, गुरु गोबिंद सिंह walks up to the head of his father, looks at the head which is covered in blood, and he says, father, the Mughals think that by cutting off your head they have got rid of Guru Tegh Bahadur. He said, I will make such a khalsa, whenever these Mughals look at my khalsa they will see the face of Guru Tegh Bahadur smiling back at them. Pyaryo, Amrit Sanchar vele Guru ka Sikh seat dindaya, पर प्यारे उन्हों अपना शीश नहीं वापस मिलता, उन्हों गुरु तेग बहादुर साहब गुरु गोबिंद सिंह का शीश मिलता है वापस। गुरु नू कदे कोई चीज दिती ते उसी तरह मोड़ती हो नहीं सकता। गुरु साहब सच्ची एक गल नू आपां केवल गल्लां ना समझिए, अमृत संचार वेले गुरु ने अपना शीश तेरे मोढ़ा ते टिका दिता। इन द अमृत संचार व्हेन यू गिव योर हेड टू द गुरु पुट्स हिज हेड अपॉन योर बॉडी। That is what happens in the Amrit Sanchar. Amrit is not water. Amrit is something which changes lives. Khair pyaryo, mere kalgitar paadsha Ranjit Nagare utte chobha lagiyan, hole mahalle khidan lage, Anandpur Sahib di dharti te khalsa tyar par tyar hoya aya. The Ranjit Nagara is being played 12:50 at night, the first time it was played in the day. Pyaryo, 12:50 te Ranjit Nagare de utte chobh lagdi hundi si, सिंह जकारे छड़दे सी, एक बजे त्यार पर त्यार सारा खालसा महाराज के चरणों में बह जाता सी। 12:50 द नगारा वुड बी प्लेड बाय 1 AM, नॉट 1 PM, बाय 1 AM द होल खालसा वुड बी सिटिंग नेक्स्ट टू गुरु गोबिंद सिंह। खैर प्यारियो, पहाड़ी राजियों ने वेख्या ताकतां वधदियां जा रही ने, गुरु गोबिंद सिंह महाराज नाल पहला युद्ध किया पंघाड़ी की धरती से। The first battle happens at the place called Pangari. Pyaryo, Tan Shri Guru Gobind Singh Sahib Ji Maharaj ne jadon pehla eh jang jit ke Maharaj ji aaye te udharon jang jit ke aun diyan khushiyan Kalgitar Padshah ne Vichitr Natak de andar darj kita, tahi jeet meri kripa kaal keri, Maharaj ji walks back into their, where they're staying, into their palaces. When they win their first battle against the evil government of the time, pyaryo udharo mahalan de vichon pata lagda hai sadkar jog guru ke mahal mata sundari ji unna de kuk chon tan tan baba ajit singh ji da aagman hoya hai. Imagine maharaj ji walks back, his face is glowing, things all around doing jakare. As soon as maharaj walks back into the palaces, the Sikhs run up, they say, Maharaj, congratulations, your first son has been born. Maharaj ne os sahib jade nu apne hathan ch liya te os vele saal si 1686. In 1686, that is when Baba Ajit Singh ji is born. Maharaj ji ne
1: ਉਸ ਸਹਿਜਾਦੇ ਵੱਲ ਨੀਚ ਨਾ ਚੱਕਿਆ। ਕਹਿੰਦੇ ਮੈਂ ਆਪਣੀ ਜ਼ਿੰਦਗੀ ਅੰਦਰ ਪਹਿਲਾ ਜੰਗ ਫਤਿਹ ਕਰਕੇ ਆ ਰਿਹਾ ਹਾਂ, ਮੈਂ ਆਪਣੇ ਸਹਿਬਜ਼ਾਦੇ ਦਾ ਨਾਂ ਅਜੀਤ ਰੱਖਾਂਗਾ। ਸੱਚੀ ਗੱਲ ਹੈ, 1.25 ਲੱਖ ਦੇ ਅੰਦਰ ਵੀ ਮੌਤ ਨੂੰ ਵੀ ਇਹ ਜਿੱਤ ਕੇ ਜਿਹੜਾ ਅਗਾਂਹ ਲੰਘ ਜਾਏਗਾ। ਬਾਬਾ ਅਜੀਤ ਸਿੰਘ ਮੀਨਸ ਦ ਵਨ ਹੂ ਕੈਨ ਨੈਵਰ ਬੀ ਵਨ ਓਵਰ। ਗੁਰੂ ਗੋਬਿੰਦ ਸਿੰਘ ਮਹਾਰਾਜ ਸੇਡ, ਆਈ ਵਨ ਦ ਫਸਟ ਬੈਟਲ ਆਫ ਮਾਈ ਲਾਈਫ ਐਂਡ ਆਈ ਵਿਲ ਕਾਲ ਮਾਈ ਐਲਡੈਸਟ ਸਨ ਅਜੀਤ, ਦ ਵਨ ਹੂ ਈਵਨ ਡੈਥ ਕੈਨ ਨਾਟ ਕੰਕਰ। ਖੈਰ ਪਿਆਰਿਓ, ਸਮਾਂ ਚੱਲਦਾ ਆਉਂਦਾ ਹੈ। 1690 ਦੇ ਅੰਦਰ ਬਾਬਾ ਜੁਝਾਰ ਸਿੰਘ ਜੀ ਦਾ ਆਗਮਨ ਹੁੰਦਾ ਹੈ। ਮਹਾਰਾਜ ਕਹਿੰਦੇ ਮੇਰਾ ਅਜੀਤ ਜਿਹਨੂੰ ਕੋਈ ਜਿੱਤ ਨਹੀਂ ਸਕੇਗਾ, ਮੇਰਾ ਜੁਝਾਰ ਜਿਹੜਾ 1.25 ਲੱਖ ਨਾਲ ਵੀ ਜੂਝਦਾ ਰਹੇਗਾ। ਗੁਰੂ ਗੋਬਿੰਦ ਸਿੰਘ ਨੇਮਸ ਹਿਜ਼ ਐਲਡੈਸਟ ਸਨ ਅਜੀਤ ਹੂ ਕੈਨੋਟ ਬੀ ਕੌਂਕਰਡ ਬਾਈ ਐਨੀ ਵਨ, ਹੀ ਨੇਮਸ ਹਿਜ਼ ਸੈਕੰਡ ਸਨ ਜੁਝਾਰ। ਜੁਝਾਰ ਮੀਨਸ ਦ ਵਨ ਹੂ ਕੀਪਸ ਫਾਇਰਿੰਗ ਈਵਨ ਅਗੇਂਸਟ ਮਿਲੀਅਨਸ ਐਂਡ ਸਿੱਖੋ ਆਲ ਸੰਸ ਐਂਡ ਡੋਟਰਸ ਆਫ ਗੁਰੂ ਗੋਬਿੰਦ ਸਿੰਘ। You talk about 300 and you talk about all these films, the greatest battle of all time was fought by 40 people against 1 million in Saif Chamkaur Sahib. That is the greatest battle in the whole of history that our Guru fought. Guru ke pyareo, Dhan Guru Gobind Singh Sahib Ji Maharaj, unna de grah vikhe, teesre Sahib Jade da aagman honda hai. Maharaj ne os vele Husaini di jang nu fateh kita si. ਹੁਸੈਨ ਖਾਨ 10,000 ਲੈ ਕੇ ਆਇਆ, ਮਹਾਰਾਜ ਨੇ 700 ਸਿੰਘਾਂ ਨੂੰ ਉਹਦੇ ਮੁਕਾਬਲੇ ਤੇ ਤੋਰਿਆ। 700 ਸਿੰਘਾਂ ਨੇ 10,000 ਮੁਗਲਾਂ ਦੀ ਟੱਕੇ ਛਡਾ ਕੇ ਰੱਖ ਦਿੱਤੇ। ਮਹਾਰਾਜ ਆਪਣੇ ਮਹਿਲਾਂ ਵਿੱਚ ਫੇਰ ਆਏ ਤੇ ਇੱਕ ਦਾਈ ਭੱਜੀ ਆਈ, ਕਹਿੰਦੀ ਮਹਾਰਾਜ ਵਧਾਈ ਹੋਵੇ, ਆਪ ਜੀ ਦੇ ਘਰ ਅੰਦਰ ਤੀਸਰਾ ਸਾਹਿਬਜ਼ਾਦਾ ਆਇਆ ਹੈ। ਮਹਾਰਾਜ ਨੇ ਉਸ ਤੀਸਰੇ ਸਾਹਿਬਜ਼ਾਦੇ ਵੱਲ ਤੱਕਿਆ, ਕਹਿੰਦੇ ਇਹ ਮੇਰਾ ਜੋੜਾਵਰ ਹੋਵੇਗਾ। ਸਰਹੰਦ ਦੀਆਂ ਨੀਹਾਂ ਵਿੱਚ ਵੀ 9 ਸਾਲ ਦੀ ਉਮਰ ਵਿੱਚ ਵੀ ਖੜਾ ਹੋਇਆ ਵੀ ਇਤਨੇ ਜ਼ੋਰ ਨਾਲ ਚੁਕਾਰੇ ਮਾਰੇਗਾ। ਉਹਨਾਂ ਨੀਹਾਂ ਵਿੱਚ ਖਾਲਸੇ ਪੰਥ ਦੇ ਪਹਿਲੇ ਨਿਸ਼ਾਨ ਝੂਲਣਗੇ ਰਾਜ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਵਿਨਸ ਦ ਥਰਡ ਬੈਰਲ ਇਨ ਹਿਜ਼ ਲਾਈਫ, ਅਨਦਰ ਬੈਰਲ, ਦ ਥਰਡ ਸਾਹਿਬਜ਼ਾਦਾ ਕਮਸ, ਦਿਸ ਬੈਰਲ ਇਜ਼ ਅਗੇਂਸਟ ਹੁਸੈਨ ਖਾਨ। ਬਾਬਾ ਅਜੀਤ ਸਿੰਘ ਇਜ਼ ਬੋਰਨ ਇਨ 1686, ਬਾਬਾ ਜੁਝਾਰ ਸਿੰਘ ਇਜ਼ ਬੋਰਨ ਇਨ 1690. After that, Hussain Khan attacks Anandpur Sahib with 10,000 soldiers. And you know how many Singhs your Guru sends? Your Guru sends 700 to fight against 10,000. And the leader of those Singhs was called Pai Sangtiya Singh. Pai Sangtiya Singh, inaf 700 Singha da jathedar si, jina ne 10,000 naal mukabla kita. 10,000 on one side, focus. Keep with me and the history. When you're sitting in the Guru's Darbar, instead of looking at who's coming and going, you should be taking your mind back to Sri Anandpur Sahib and seeing Guru Gobind Singh Sahib Ji Maharaj. Sri Guru Gobind Singh Sahib Ji Maharaj sends 700 Singhs to fight against 10,000. Pai Sangtiya Singh wins the battle. He comes back. A nurse runs up to Guru Gobind Singh. She says, a third son has been born in your house. Maharaj Ji looks into the eyes of his son. And he says, this my son will be called Zorawar. Zorawar means the treasure of power. Even when this son will be being bricked alive in the walls of Sarhand, he will shout Jakare so loudly that where he dies, that is where the first flag of the Khalsa Raj will be flown, the first Nishan. And it was in those Niha, in those bricks where the Sahibjade gave their lives, that is where we had our first kingdom. Khair Pyareo, ਚੌਥਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਹੁੰਦਾ ਹੈ। ਤੇ ਬਾਬਾ ਫਤਿਹ ਸਿੰਘ ਜੀ ਬਾਰੇ ਮੈਂ ਇਹ ਬੇਨਤੀ ਕਰਨੀ ਹੈ, ਗੁਰੂ ਕੇ ਪਿਆਰਿਓ, ਪਹਿਲੀ ਬਾਬਾ ਅਜੀਤ ਸਿੰਘ, ਉਹਨਾਂ ਦੇ ਮਾਤਾ ਜੀ ਨੇ ਸਤਿਕਾਰਯੋਗ ਮਾਤਾ ਸੁੰਦਰੀ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਮਾਤਾ ਜੀ ਨੇ ਸਤਿਕਾਰਯੋਗ ਮਾਤਾ ਜੀਤੋ ਜੀ। ਤੇ ਮੈਂ ਬੇਨਤੀ ਕਰਾਂ, ਹਾਲਾਂ ਬਾਬਾ ਫਤਿਹ ਸਿੰਘ ਜੀ ਦੀ ਉਮਰ ਕੇਵਲ 1 ਸਾਲ ਦੀ, 1.5 ਸਾਲ ਦੀ ਹੋਈ ਸੀ, ਮਾਤਾ ਜੀਤੋ ਜੀ ਚੜ੍ਹਾਈ ਕਰ ਜਾਂਦੇ ਹਨ। ਬਾਬਾ ਫਤਿਹ ਸਿੰਘ ਇਜ਼ ਓਨਲੀ ਅਬਾਊਟ 1 ਈਅਰ ਓਲਡ ਵਨ ਹਿਜ਼ ਮਦਰ ਮਾਤਾ ਜੀਤੋ ਜੀ ਪਾਸ ਇਜ਼ ਅਵੇ। ਮਾਤਾ ਸੁੰਦਰੀ ਇਜ਼ ਦ ਮਦਰ ਮਾਤਾ ਆਫ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਐਂਡ ਆਫ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਜੀਤੋ ਜੀ ਇਜ਼ ਦ ਮਦਰ। ਇਮੈਜਿਨ ਅ 1 ਈਅਰ ਓਲਡ ਚਾਇਲਡ, ਹਿਜ਼ ਮਦਰ ਪਾਸ ਇਜ਼ ਅਵੇ। ਪਿਆਰਿਓ, ਸੱਚੀ ਗੱਲ ਹੈ, ਜਿਸ ਦਿਨ ਤੋਂ ਮਾਤਾ ਜੀਤੋ ਜੀ ਚੜ੍ਹਾਈ ਕਰ ਗਏ ਨਾ,
0: ਉਸ ਦਿਨ ਤੋਂ ਮਾਤਾ ਗੁਜਰੀ ਜੀ ਨੇ ਕਦੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਅੱਖੋਂ ਪਰੋਖੇ ਨਹੀਂ ਕੀਤਾ। ਤੇ ਪਿਆਰਿਓ, ਇਤਨਾ ਆਪਣੇ ਢਿੱਡ ਦਾ, ਇਤਨਾ ਆਪਣੇ ਸੀਨੇ ਦਾ ਨਿੱਘ ਦਿੱਤਾ ਜਦੋਂ ਸਰਸਾ ਨਦੀ ਉੱਤੇ ਪਰਿਵਾਰ ਵਿਛੋੜੇ ਹੋ ਗਏ। ਪਿਆਰਿਓ, ਪਰਿਵਾਰ ਜਿਹੜਾ ਮਹਾਰਾਜ ਜੀ ਦਾ, ਉਹ ਤਿੰਨ ਹਿੱਸਿਆਂ 'ਚ ਵੰਡਿਆ ਗਿਆ, ਪਰ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਿਆ। ਮਾਤਾ ਗੁਜਰੀ ਜੀ, ਇਮੈਜਿਨ, 1-year-old child's mother passes away. Mata Gujri ji, the grandmother, her whole life, she never ever let the two Sahibzade out of her sight. Even when Mata Gujri ji goes to the Sarsa River, even when the family breaks up and separates, Mata Gujri ji keeps her two youngest grandsons pressed close against her chest, even in that time. Khair pyaryo, Mata Gujri ji na, ਕਵੀ ਸੰਤੋਖ ਸਿੰਘ ਲਿਖਦੇ ਆ, ਸਾਹਿਬਜ਼ਾਦੇ ਸਭ ਤੋਂ ਵੱਧ ਪਿਆਰ ਜਿਹੜਾ ਮਾਤਾ ਗੁਜਰੀ ਜੀ ਨੂੰ ਕਰਦੇ ਸੀ, ਤੇ ਮਾਤਾ ਜੀ ਨੂੰ ਵੱਡੇ ਮਾਤਾ ਜੀ ਕਰਕੇ ਬੁਲਾਉਂਦੇ ਸੀ। ਦ ਸਾਹਿਬਜ਼ਾਦੇ ਲਵਡ ਮਾਤਾ ਗੁਜਰੀ ਮੋਰ ਦੈਨ ਐਨੀਵਨ ਐਲਸ ਇਨ ਦਾ ਹੋਲ ਫੈਮਿਲੀ। ਮਾਤਾ ਗੁਜਰੀ ਜੀ ਨੇ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਤਿਆਰ ਕਰਨਾ, ਤੇ ਪਿਆਰਿਓ, ਸਾਹਮਣੇ ਬੈਠ ਕੇ ਇਹ ਗੱਲਾਂ ਨਹੀਂ, ਇਹ ਸਾਡਾ ਇਤਿਹਾਸ ਹੈ। ਇਤਿਹਾਸ ਕਹਿੰਦਾ ਆ ਮਾਤਾ ਗੁਜਰੀ ਜੀ ਆਪਣੇ ਹੱਥਾਂ ਨਾਲ ਭੋਜਨ ਤਿਆਰ ਕਰਦੇ, ਮਾਤਾ ਗੁਜਰੀ ਜੀ ਆਪਣੇ ਹੱਥਾਂ ਨਾਲ ਚੋਲੇ ਤਿਆਰ ਕਰਕੇ, ਸਾਹਿਬਜ਼ਾਦਿਆਂ ਨੇ ਨਵੇਂ ਚੋਲੇ ਪਵਾ ਕੇ ਉਹਨਾਂ ਲਈ ਪ੍ਰਸ਼ਾਦਾ ਤਿਆਰ ਕਰਕੇ ਆਪ ਬੁਰਗੀਆਂ ਤੇ ਗਰਾਹੀਆਂ ਦਿੰਦੇ ਹੁੰਦੇ ਸੀ। ਮਾਤਾ ਗੁਜਰੀ ਜੀ ਯੂਸ ਟੂ ਗੈਟ ਕਲੋਜ਼ ਮੇਕ ਹਰਸੈਲਫ ਫੋਰ ਦ ਸਾਹਿਬਜ਼ਾਦੇ ਐਂਡ ਮੇਕ ਦ ਫੂਡ ਬਾਈ ਹਰਸੈਲਫ, ਨੋਟ ਫਰੋਮ ਦ ਲੰਗਰ, ਵਿਦ ਆਰ ਓਨ ਹੈਂਡਸ ਯੂਸ ਟੂ ਮੇਕ ਫੂਡ ਫੋਰ ਦ ਸਾਹਿਬਜ਼ਾਦੇ ਐਂਡ ਸ਼ੀ ਸੈਡ ਆਲ ਆਫ ਹਰ ਫੋਰ ਸਾਹਿਬਜ਼ਾਦੇ ਡਾਊਨ ਇਨ ਅ ਲਾਈਨ ਐਂਡ ਸ਼ੀ ਯੂਸ ਟੂ ਫੀਡ ਦਮ ਹਰਸੈਲਫ। ਮਾਤਾ ਜੀ ਆਪਣੇ ਸਾਹਿਬਜ਼ਾਦਿਆਂ ਵੱਲ ਤੱਕ ਕੇ ਕਹਿੰਦੇ ਹੁੰਦੇ ਸੀ ਇਹ ਮੇਰੇ ਲਾਡਲੇ ਲਾਲ ਦੇ ਲਾਲ ਨੇ, ਕਿਉਂਕਿ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਲ ਜੀ ਕਹਿੰਦੇ ਸੀ। ਰਿਮੈਂਬਰ ਦਿਸ, ਦਿਸ ਇਜ਼ ਯੋਰ ਹਿਸਟਰੀ। ਮਾਤਾ ਗੁਜਰੀ ਜੀ ਯੂਸ ਟੂ ਕੋਲ ਗੁਰੂ ਗੋਬਿੰਦ ਸਿੰਘ ਲਾਲ ਜੀ, ਦੈਟ ਮੀਨਸ ਮਾਈ ਡਾਇਮੰਡ, ਐਂਡ ਸ਼ੀ ਯੂਸ ਟੂ ਕੋਲ ਦ ਸਾਹਿਬਜ਼ਾਦੇ ਮੇਰੇ ਲਾਲ ਦੇ ਲਾਲ, ਦ ਡਾਇਮੰਡਸ ਆਫ ਮਾਈ ਡਾਇਮੰਡ। ਖੈਰ ਪਿਆਰਿਓ, ਇਤਨਾ ਪਿਆਰ ਕਿਹਾ ਨਹੀਂ ਜਾ ਸਕਦਾ, ਹਾਉ ਮਚ ਮਾਤਾ ਜੀ ਲਵ ਦੇ ਯੰਗਰ ਸਾਹਿਬਜ਼ਾਦੇ। ਅਤੇ ਮੈਂ ਕੇਵਲ, ਕਿਉਂਕਿ ਸਾਹਿਬਜ਼ਾਦਿਆਂ ਦਾ ਆਪਾਂ ਮਨਾਉਣਾ ਆ, ਅਤੇ ਮੈਂ ਬੇਨਤੀ ਕਰਾਂ ਪਿਆਰਿਓ, ਪੁਰਾਤਨ ਸਿੰਘ ਹੁੰਦੇ ਸੀ ਨਾ, ਪੋਹ ਦੇ ਮਹੀਨੇ ਦੇ ਵਿੱਚ ਉਹ ਮੰਜਿਆਂ 'ਤੇ ਨਹੀਂ ਸੀ ਪੈਂਦੇ ਹੁੰਦੇ। ਕਹਿੰਦੇ ਇਸ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਜਿਹੜੇ ਆ ਜ਼ਮੀਨ ਦੇ ਉੱਤੇ ਗੁਰੂ ਕੇ ਪਿਆਰਿਓ ਠੰਡੇ ਬੁਰਜ ਵਿੱਚ ਪਏ ਸਨ, ਉਹਨਾਂ ਦੀ ਯਾਦ ਦੇ ਵਿੱਚ ਜ਼ਮੀਨ ਦੇ ਉੱਤੇ ਲੇਟਦੇ ਹੁੰਦੇ ਸੀ ਸਿੰਘ। ਇਨ ਦੀ ਓਲਡ ਡੇਜ਼, ਵੈਨ ਦ ਮੰਥ ਆਫ ਪੋਹ ਵੁੱਡ ਬਿਗਿਨ, and it begins on the 16th of December, the month of Poh begins. In the old days, things in the remembrance of the Sahibzade would not sleep on their beds. They used to say, these are the days when Guru Gobind Singh's 6 and 8-year-old sons lay down on the floor. We will not lay on our beds. We will lie down on the floor. Pyareo, pura pura Poh da mahina, ghar de vich mitte di cheez nahi si bandi hundi. Aaj pyareo, Poh da mahina chalda hunda hai. ਕ੍ਰਿਸਮਿਸ ਦਾ ਦਿਨ ਆ ਜਾਂਦਾ ਆ, ਪਿਆਰੇ ਉਹ ਸਾਰੇ ਬੱਚਿਆਂ ਨੂੰ ਪਤਾ ਆ ਕਿ ਈਸਾ ਮਸੀਹ ਜੀ ਕਦੋਂ ਦੁਨੀਆਂ 'ਤੇ ਆਏ, ਪਰ ਇਹ ਨਹੀਂ ਪਤਾ ਕਿ 6 ਤੇ 8 ਸਾਲ ਦੇ ਬੱਚੇ ਕਦੋਂ ਇਸ ਦੁਨੀਆਂ ਤੋਂ ਜਗਾਰੇ ਛੱਡ ਗਏ ਨੇ। ਹਾਊ ਕਿਡਸ ਨੋ ਨਾਓ ਵਾਟ ਡੇ ਜੀਸਸ ਕ੍ਰਾਈਸਟ ਕੇਮ ਟੂ ਦਿਸ ਅਰਥ, ਦੈਟਸ ਨੋਟ ਅ ਪ੍ਰੋਬਲਮ, ਬਟ ਦੇ ਡੋਨਟ ਨੋ ਦ ਡੇ ਦ ਗੁਰੂ ਯੰਗੇਸਟ ਸਾਹਿਬਜ਼ਾਦੇ ਲੈਫਟ ਦੀ ਆਰ, ਦੈਟ ਮੀਨਸ ਦੇਅਰ ਸਮਥਿੰਗ ਰੋਂਗ, ਦੈਟ ਮੀਨਸ ਦੇਅਰ ਸਮਥਿੰਗ ਵਾਸ ਲੋਸਟ। ਪਿਆਰਿਓ, in the old days, sings for a whole month and singaniya, when I say sings, I mean sings and singaniya, they would not eat anything sweet for a whole month, because they said, this is the month where four sahibzade gave their blood. Khair pyareo, poh de mahine vich aap jaande ho, vyah vi nahi si hunde. No one would even get married in that month, because that was the month of the sahibzade. Khair pyareo, main phir binti karan, Baba Ajit Singh ji, ਜਦੋਂ ਉਹਨਾਂ ਨੂੰ ਪਹਿਲੀ ਵਾਰੀ ਘੋੜੇ ਤੇ ਬਿਠਾਇਆ ਗਿਆ ਨਾ, ਤੇ ਕਵੀ ਹੀਰ ਨੇ, ਦੇਰ ਇਜ਼ ਅ ਕਵੀ, ਅ ਪੋਏਟ ਕੋਲਡ ਕਵੀ ਹੀਰ, ਹੀ ਰਾਈਟਸ ਅਬਾਊਟ ਬਾਬਾ ਅਜੀਤ ਸਿੰਘ, ਕਹਿੰਦਾ ਜਦੋਂ ਬਾਬਾ ਅਜੀਤ ਸਿੰਘ ਜੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲੀ ਵਾਰੀ ਘੋੜੇ ਤੇ ਬਿਠਾਇਆ ਨਾ, ਤੇ ਸੋਚੋ ਨਿੱਕੇ ਨਿੱਕੇ ਬਾਬਾ ਅਜੀਤ ਸਿੰਘ ਜਦੋਂ ਪਹਿਲੀ ਵਾਰੀ ਉਹਨਾਂ ਨੂੰ ਘੋੜੇ ਦੀ ਕਾਠੀ ਤੇ ਆਪ ਚੁੱਕ ਕੇ ਕੁੱਛੜ ਨਾਲ ਲਾ ਕੇ ਰੱਖਿਆ ਹੋਵੇਗਾ, ਨੰਨੀ ਜ਼ਬਾਨ ਵਿੱਚੋਂ ਬਾਬਾ ਅਜੀਤ ਸਿੰਘ ਨੇ ਆਖਿਆ, ਗੁਰੂ ਪਿਤਾ ਜੀ, ਅੱਜ ਤੁਸੀਂ ਮੈਨੂੰ ਘੋੜੇ ਤੇ ਬਿਠਾ ਦਿੱਤਾ ਹੈ, ਇੱਕ ਦਿਨ ਆਵੇਗਾ ਮੈਂ ਲਾਲ ਕਿਲੇ ਨੂੰ ਵੀ ਮੈਂ ਜਿਹੜਾ ਮਿੱਟੀ ਦੀ ਢੇਰ ਬਣਾ ਕੇ ਰੱਖ ਦਿਆਂਗਾ।
1: ਤੋਤਲੀ ਜ਼ਬਾਨ ਹੁੰਦਾ। ਪਿਆਰਿਓ, ਬਾਬਾ ਅਜੀਤ ਸਿੰਘ ਜੀ ਉਹਨਾਂ ਬਾਰੇ ਕਵੀ ਹੀਰ ਲਿਖਦੇ ਆ, ਜਦੋਂ ਕਿਸੇ ਨੂੰ ਰੋਂਦਿਆਂ ਵੇਖਦੇ ਸੀ ਉਦੋਂ ਅੰਦਰੋਂ ਉਹਨਾਂ ਦਾ ਦਿਲ ਰੋ ਉੱਠਦਾ ਸੀ। ਜਦੋਂ ਬ੍ਰਾਹਮਣ ਆਇਆ ਉਹ ਕਹਿੰਦਾ ਸੀ ਕਿ ਮੇਰੀ ਧੀ ਨੂੰ ਚੁੱਕ ਕੇ ਇਹ ਮੁਗਲ ਲੈ ਗਏ ਨੇ। ਸਭ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਦਾ ਤਲਵਾਰ ਤੇ ਹੱਥ ਆਇਆ, ਕਹਿੰਦੇ ਗੁਰੂ ਜੀ ਮੈਂ ਜਾ ਕੇ ਤੇ ਇਸ ਦੀ ਧੀ ਨੂੰ ਵਾਪਸ ਕਰਾਂਗਾ। ਖੈਰ ਪਿਆਰਿਓ, ਜਦੋਂ ਬਾਬਾ ਅਜੀਤ ਸਿੰਘ ਬਾਬਾ ਅਜੀਤ ਸਿੰਘ ਜੀ ਜਦੋਂ ਥੋੜਾ ਥੋੜਾ ਜਿਹਾ ਦਾੜਾ ਆਉਂਦਾ ਹੈ ਨਾ ਉਹਨਾਂ ਦੇ ਚਿਹਰੇ ਉੱਤੇ, ਤੇ ਪਿਆਰਿਓ ਪਹਾੜੀ ਰਾਜਿਆਂ ਦਾ ਦਿਲ ਕੰਬਣ ਉੱਠਦਾ ਹੈ ਕਿ ਇਹਨਾਂ ਦਾ ਪਿਤਾ ਇਤਨੇ ਜੋਸ਼ੀਲਾ, ਇਤਨੇ ਅਣਖੀਲਾ, ਇਤਨਾ ਇਹਨਾਂ ਗੁਰੂ ਪਿਤਾ ਜਿਹੜਾ ਆ ਇਹਨਾਂ ਦਾ ਉਹਦਾ ਪ੍ਰਭਾਵ ਸਾਰੇ ਪਾਸੇ ਪੈ ਰਿਹਾ ਆ। ਜਦੋਂ ਉਹਨਾਂ ਦੇ ਚਿਹਰੇ ਦੇ ਉੱਤੇ ਥੋੜਾ ਥੋੜਾ ਦਾੜਾ ਆਇਆ ਨਾ, ਪਹਾੜੀ ਰਾਜਿਆਂ ਦੇ ਦਿਲ ਕੰਬਣ ਲੱਗ ਪਏ ਕਿ ਹੁਣ ਇਹ ਸਭ ਤੋਂ ਵੱਡਾ ਸਾਹਿਬਜ਼ਾਦਾ ਕੀ ਕਰੇਗਾ। ਖੈਰ ਪਿਆਰਿਓ, ਮੈਂ ਬੇਨਤੀ ਕਰਾਂ, ਕਵੀ ਹੀਰ ਜੀ ਲਿਖਦੇ ਨੇ, ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਜੀ ਨਾ ਕਹਿੰਦੇ ਜਦੋਂ ਉਹਨਾਂ ਦੇ ਚਿਹਰੇ 'ਤੇ ਦਾੜਾ ਆਇਆ, ਕਹਿੰਦੇ ਗੁਰੂ ਪਿਤਾ ਜੀ ਇਹ ਜਿਹੜੇ ਰਾਜਪੂਤ ਰਾਜੇ ਹੰਕਾਰ ਕਰਦੇ ਹਨ ਨਾ, ਇਹਨਾਂ ਦੀ ਰਾਜਧਾਨੀਆਂ ਵਿੱਚ ਜਾ ਕੇ ਅਸੀਂ ਜਕਾਰੇ ਗਜਾਵਾਂਗੇ। ਖੈਰ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕਵੀ ਹੀਰ ਲਿਖਦੇ ਆ, ਹਿੰਦੁਸਤਾਨ ਦੀ ਧਰਤੀ ਨੂੰ ਸਾਰੇ ਪੀਰ ਪੈਗੰਬਰ ਜੋ ਵੀ ਸੀ ਸੁਣਿਆ ਛੱਡ ਗਏ ਸੀ। ਇੱਕ ਗੁਰੂ ਗੋਬਿੰਦ ਸਿੰਘ ਬਾਜਾਂ ਵਾਲਾ ਸੀ ਜਿਸਨੇ ਸਾਡੀ ਖਾਤਰ ਆਪਣੇ ਚਾਰ ਲਾਲਾਂ ਦੇ ਖੂਨ ਦੀਆਂ ਨਦੀਆਂ ਵਹਾ ਕੇ ਰੱਖ ਦਿੱਤੀਆਂ। ਫਿਰ ਕਹਿੰਦੇ ਨੇ ਕਿ ਬਾਬਾ ਅਜੀਤ ਸਿੰਘ ਜੀ ਨੂੰ ਹਜੇ ਦਮਾਲਾ ਸਜਾਉਣਾ ਨਹੀਂ ਆਉਂਦਾ, ਮਸਤਾਨਾ ਜਾਂ ਕੇਸ ਕੀ ਸਜਾਈ ਹੈ ਸਿਰ 'ਤੇ, ਅਤੇ ਕਹਿੰਦੇ ਉਹਨਾਂ ਨੂੰ ਹਜੇ ਦਮਾਲਾ ਸਜਾਉਣਾ ਨਹੀਂ ਆਉਂਦਾ। ਪਰ ਪਹਿਲਾਂ ਹੀ ਬਾਬਾ ਅਜੀਤ ਸਿੰਘ ਕਿਰਪਾਨ ਹੱਥ ਵਿੱਚ ਲੈ ਕੇ ਸ਼ਸਤਰ ਵਿੱਦਿਆ ਅਤੇ ਗੱਤਕਾ ਖੇਡਦੇ। ਮੈਂ ਉਹ ਪੰਜਾਬੀ ਦੇ ਵਿੱਚ ਆਪ ਜੀ ਦੇ ਸਾਹਮਣੇ ਰੱਖਣਾ ਹੈ। ਕਹਿੰਦੇ ਚੜ੍ਹਤ ਹੀ ਬਾਜੀ ਚੜ੍ਹਿਓ, ਗਾੜੇ ਗੜ ਤਾੜ ਚਾਹੇ ਬੇਕੋ। ਕਹਿੰਦੇ ਚੜ੍ਹਤ ਹੀ ਬਾਜੀ, ਬਾਜੀ ਦੇ ਅਰਥ ਨੇ ਘੋੜਾ, ਗਾੜੇ ਗੜ ਚਾਹੇ ਬੇਕੋ, ਦਾਹੇ ਮੇ ਕੋ ਦੁੱਖ ਰੀਜੇ ਬਾਹਰ ਚੋ ਭਵਾਨੀ ਕੋ। ਕਹਿੰਦੇ ਆਪਤ ਹੀ ਦਾੜੀ ਸ਼ਾਦੀ, ਦਾੜੀ ਸਿੱਤ ਪਾਲਣ ਕੀ, ਰੱਜ ਕੇ ਕਰਈਆ ਉਨਹੀ ਕੋ ਰਜ ਧਾਨੀ ਕੋ। ਮਹਾਂਬਾਹੂ ਗੁਰੂ ਜੀ ਗੋਬਿੰਦ ਸਿੰਘ ਪਾਤ ਜਿਉ, ਭਾਰਤ ਕੋ ਜੀਤ ਲੈ ਤ ਬਸਦਾ ਪੈਰਾਨੀ ਕੋ। ਪਾਗ ਹੁਕੋ ਬਾਂਧਵੇ ਕੱਚਕ ਦਿਲ ਪੀਛੇ ਸਿੱਖਿਓ, ਪਹਿਲਾਂ ਹੀ ਸੋ ਸਿੱਖਿਓ ਸਿੰਘ ਬਾਂਧਵੇ ਕਿਰਪਾਨੀ ਕੋ। ਕਹਿੰਦੇ ਹਜੇ ਸਾਹਿਬਜ਼ਾਦਿਆਂ ਨੂੰ ਦਮਾਲੇ ਸਜਾਉਣੇ ਨਹੀਂ ਆਉਂਦੇ, ਪਰ ਪਹਿਲਾਂ ਹੀ ਕਿਰਪਾਨ ਜਿਹੜੀ ਆ ਉਹ ਗਾਤਰਿਆਂ ਵਿੱਚ ਸੋਭ ਰਹੀ ਹੈ। The Sahibjade, I'm just going to translate that very quickly. When Baba Ajit Singh sat on a horse for the first time, he said, Father, today I have sat upon a horse. The day will come soon when even the red fortress of Delhi I will make into dust. Baba Ajit Singh, when a little bit of beard comes onto his face, he says, Father, I will make all of those people into dust who are full of ego and anger. Baba Ajit Singh Ji, he doesn't know how to tie his damala yet. His damala is a little bit mastana. He can't tie it properly, his dastar, his turban. But he already knows how to spin a sword in the battlefield. That is Baba Ajit Singh. Pyareo, eho je sahibzade ne guru de, jinna lala nu sade sheesh de utte ubhariya. These are the sons of Guru Gobind Singh that he gave for us. Khair pyareo, aao, Anandpur Sahib ja, jo prasang hai, ਆਪਾਂ ਹੁਣ ਉਹਦੇ ਵੱਲ ਚੱਲਣਾ ਹੈ। ਮੈਂ ਇੱਕ ਇੱਕ ਸਾਹਿਬਜ਼ਾਦੇ ਮੁਤਲਕ ਬੇਨਤੀ ਕੀਤੀ ਹੈ। ਆਈ ਹੈਵ ਸਪੋਕਨ ਟੂ ਯੂ ਅਬਾਊਟ ਈਚ ਆਫ ਦ ਸਾਹਿਬਜ਼ਾਦੇ। ਬਾਬਾ ਫਤਿਹ ਸਿੰਘ ਜੀ ਉਹਨਾਂ ਬਾਰੇ ਮੈਂ ਜ਼ਰੂਰ ਕਹਿਣਾ ਹੈ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਕੇਸਗੜ੍ਹ ਸਾਹਿਬ ਹੈ ਨਾ, ਉਹ ਥਾਂ 'ਤੇ ਬੈਠੇ ਸੀ ਅਤੇ ਮਹਾਰਾਜ ਨੇ ਆਖਿਆ ਕਿ ਕੋਈ ਸਿੰਘ ਜਿਹੜਾ ਆ ਉਹ ਅਕਾਲ ਪੁਰਖ ਦਾ ਬਾਣਾ ਪਾ ਕੇ ਆਵੇ। ਮਹਾਰਾਜ ਸਿੱਖ ਕੇਸਗੜ੍ਹ ਸਾਹਿਬ ਆਓ ਪਿਆਰਿਓ, ਦਰਬਾਰ ਵਿੱਚ ਚਲੀਏ। ਉਸ ਦਰਬਾਰ ਦੇ ਵਿੱਚ ਪੰਜ ਪਿਆਰੇ ਵੀ ਬੈਠੇ ਆ, ਉਸ ਦਰਬਾਰ ਦੇ ਵਿੱਚ ਪੰਜ ਮੁਕਤੇ ਵੀ ਬੈਠੇ ਆ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਉਸ ਦਰਬਾਰ ਦੇ ਅੰਦਰ ਬਾਬਾ ਪਚਿੱਤਰ ਸਿੰਘ ਜੀ ਬੈਠੇ ਆ, ਉਸ ਦਰਬਾਰ ਦੇ ਅੰਦਰ ਬਾਬਾ ਉਦੈ ਸਿੰਘ ਜੀ ਬੈਠੇ ਆ, ਉਸ ਦਰਬਾਰ ਦੇ ਅੰਦਰ ਬਾਬਾ ਆਲਮ ਸਿੰਘ ਜੀ ਬੈਠੇ ਆ। ਇਨ ਗੁਰੂ ਗੋਬਿੰਦ ਸਿੰਘ ਜੀ ਖੋ ਦੇਵਾਦ ਪੰਜ ਪਿਆਰੇ, ਦੇਵਾਦ ਪੰਜ ਮੁਕਤੇ, ਬਾਬਾ ਆਲਮ ਸਿੰਘ, ਬਾਬਾ ਬਚਿੱਤਰ ਸਿੰਘ, ਬਾਬਾ ਉਦੈ ਸਿੰਘ, ਔਲ ਆਫ ਦੀ ਸੂਰਮਿਆ ਸਿੰਘ। ਗੁਰੂ ਗੋਬਿੰਦ ਸਿੰਘ ਮਹਾਰਾਜ ਲੁਕਸ ਦ ਸੰਗਤ ਐਂਡ ਦੇ ਸੇ, ਇਜ਼ ਦੇ ਐਨੀਵਨ ਸਿਟਿੰਗ ਹੇਅਰ ਹੂ ਕੈਨ ਪੁੱਟ ਔਨ ਦ ਕਲੋਥਸ ਆਫ ਗੋਡ ਹਿਮਸੈਲਫ, ਹੂ ਕੈਨ ਪੁੱਟ ਔਨ ਦ ਬਾਣਾ ਆਫ ਅਕਾਲ ਪੁਰਖ। प्यारियो छोटी जी उम्र के अंदर बाबा फतेह सिंह जी जिथे अज गुरुद्वारा दमारगढ़ साहब है ओदा नाम भावे श्रोमणी कमेटी ने मंजी साहब रखिया पर असल नाम नहीं ओदा नाम है दमालगढ़ क्योंकि केस के गढ़ उत्ते दमालगढ़ सोभदा है। देश गुरुद्वारा नैक्सट केसगढ़ साहब खोर दमालगढ़ बाबा फतेह सिंह जी गोस्त दमालगढ़ साहब बाबा फतेह सिंह जी ने उच्चा नीला दसार सजाई दमाला सजाया उस दमाले विचों एक फरला झूलदा सीगा बाबा जी ने नीला बाणा पाया नीला कमर कसा पाया नीला हजूरिया लै लिया अपने उत्ते दो दो तीन तीन कृपाना पहन लिया हाथ दे विच बर्फी लै लई नाले पिस्तौल जितने भी शस्त्र पा हुंदे सी दमाले नूं चक्करा नाल लिस्ट करके रख दिता महाराज जी दे दरबार से आए जकारे छड्डे दमालगढ़ वाले अस्थान तो उस वेले गुरु के प्यारे केसगढ़ साहब की धरती से पहुंचे महाराज ने उठ के ते दोवें हाथ उलार के बाबा फतेह सिंह जी का स्वागत किया ते ए गल आखी सी फतेह सिंह जी तुहाडे वर्गा एक पंथ चलेगा नीले बाणे दे विच शस्त्रां दे विच लिस्ट फौज चलेगी ते ओ फौज होएगी मेरी लाडली फौज निहंग सिंह। गुरु के प्यारियो बाबा फतेह सिंह जी द होल संगत गुरु गोबिंद सिंह क्योंकि साहबजादियां बारे आपां कर रहे हैं ते कुछ पता तो लगे जीवन विच की उन्होंने कौतक कीते महाराज दसवें पातशाह ने आख्या अकाल पुरख का बाणा पहन के आवे बाबा फतेह सिंह जी इज सो यंग दैट टाइम दिस इज इन द लास्ट फ्यू ईयर्स बिफोर दे लीव आनंदपुर साहब। बाबा फतेह सिंह जी इज एट सिटिंग इन द संगत गुरु गोबिंद सिंह साहब जी महाराज सेज इज देयर एनी सिख हु कैन पुट ऑन द क्लोथ्स ऑफ गॉड हिमसेल्फ हु कैन पुट ऑन द बाणा द यूनिफॉर्म ऑफ गॉड हिमसेल्फ। बाबा फतेह सिंह यंग 4-5 ईयर्स ओल्ड रन्स ओवर टू द अदर प्लेस द अदर हिल वेयर इज देयर गुरुद्वारा दमालगढ़ साहब। बाबा फतेह सिंह जी ट्राइज अ बिग टोल उच्चा दमाला नीले रंग का ब्लू दमाला बिग टोल द स्टार out of the top of that the star there is a farla a small amount of kapda blue kapda coming down baba ji puts on a blue chola he puts on a blue kamar kasa he puts on a blue hajuriya he puts on 2 or 3 swords imagine this young 5-year-old sahjada he takes a spear in his hand he puts a gun into his kamar kasa and when he walks down from dmalgarh he is shouting sat sri akal gurbar akal teri mehma apar अकाल ही अकाल बजाते हुए बाबा जी कम्स इनटू गुरु गोबिंद सिंह खो महाराज जी गेट्स अप एंड सेज बाबा फतेह सिंह जी इज वेयरिंग द बाणा ऑफ गॉड अकाल पुरख का बाणा पाके आया। प्यारियो उस वेले गुरु के प्यारियो ये पढ़िया जाता है निहंग सिंह दलों के अंदर हम अकाली सबके वाली हमारा पंथ न्यारा है दीन मजहब का युद्ध जो कीना खंडा फड़िया दो धारा है शेई में ही मार सब दूर किनी स्लोतर फड़िया करारा है गगन मंडल में बुंगा हमारा महाकाल रखवारा है सिर पर मुक्त मुक्त पर चक्कर आया अज बहुलारा है नानक गुरु गोबिंद सिंह जी तुझे आगे शीश हमारा है लट पर फरले सज रही गुरु शब्द की पही चमकार प्रगटे गुरु गोबिंद सिंह जी ने सबको लिया उदार। गुरु जी ने फतेह सिंह जी को बुलाया चले गो तोर जैसा पंथ ऐसा मुख से अलाया महाराज जी खोज बाबा फतेह सिंह and he says baba ji a whole group a whole army you will have and that army will be called the guru's beloved army and that army is known today as the nahang singh army kaise pyareo eho jene baba fateh singh ji maharaj anandpur sahib de itihas wal aaj aapa aaiye 1704 mai da mahina hai ghera pai janda hai chari passe anandpur sahib in 1704 in mai आनंदपुर साहब इज सराउंडेड ऑन ऑल फोर कॉर्नर्स। प्यारियो जिधर भी जाते हैं जिधर भी दिसदा है ना गुरु गोबिंद सिंह जी महाराज कहते मुगलों की फौज इस तरह दिस रही है जिवें हनेरी पई हुई है बाहर देयर आर सो मेनी मुगल अराउंड 1 million हैव सराउंडेड आनंदपुर साहब इमेजिन 1 million हैव सराउंडेड आनंदपुर साहब नो अ फ्यू थाउजेंड मिलियन। खैर प्यारियो इतने 10 लाख का कहते नहीं कि घेरा पिया होया है वह प्यार उही घेरा आ जिस घेरे में भाई कन्हैया जी ने मशक के पानी पा के गल दसी थी ना को बैरी नहीं बगाना सगल संघ हमको बने आई इट वॉज इन दिस सीज where Guru Ji is surrounded by millions. This is where Bhai Kanhaiya Ji went out in this battle. This is where Bhai Kanhaiya Ji, imagine, you're surrounded by millions, but a Sikh has so much love inside his heart, he is even giving woo again to the enemy. Khair pyareo, mehi da sama aunda hai, chaldeya chaldeya, pyar di rut aundi hai, sache paatshah ji maharaj, ਉਹਨਾਂ ਦੇ ਸਿੰਘਾਂ ਨੂੰ ਮੁਗਲ ਚਾਹੁੰਦੇ ਨੇ ਇੱਕ ਪਾਸੇ ਸੂਬਾ ਏ ਸਰਹੰਦ, ਇੱਕ ਪਾਸੇ ਸੂਬਾ ਏ ਲਾਹੌਰ, ਇੱਕ ਪਾਸੇ ਬਾਈ ਧਾਰ ਦੇ ਰਾਜੇ. ਔਨ ਵਨ ਸਾਈਡ ਦੇਰ ਇਜ਼ ਸੂਬਾ ਸਰਹੰਦ, ਔਨ ਦੀ ਅਦਰ ਸਾਈਡ ਦੇਰ ਇਜ਼ ਸੂਬਾ ਲਾਹੌਰ, ਔਨ ਦੀ ਅਦਰ ਸਾਈਡ ਦੇਰ ਆਰ ਦ ਓਲਡ ਰਾਜੇ ਬਾਈ ਧਾਰ, ਦ 22 ਡਿਫਰੈਂਟ ਏਰੀਆਜ਼ ਆਫ ਅਰਾਊਂਡ ਅਨੰਦਪੁਰ ਸਾਹਿਬ, ਦੇ ਹੈਵ ਆਲ ਇਨਸਰਕਲਡ ਦ ਗੁਰੂ. ਪਿਆਰਿਓ, ਰਸਤ ਬਸ ਅੰਦਰੋਂ ਆਉਣੀ ਹਟ ਗਈ. Who doesn't come in to Anandpur Sahib? Eh sochde si ke singha nu bhukh de mare inna to qila chhadavange, par inna nu eh nahi pata kalgi tar paatshah ne khande di dhar de vich japji saab di bani de andar inna nu ghol ke pila ditta hai. Kitiyan dukh bhukh sad maar, eh bedaar teri daatar. Eh ta singh amrit vele roz uth ke padde ne, jo tud bhavai ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ. ਐਵਰੀ ਡੇ ਦੇ ਥਿੰਕ ਦ ਥਿੰਗਸ ਵਿਲ ਗਿਵ ਅਪ ਬਿਕਾਜ਼ ਆਫ ਹੰਗਰ, ਬਟ ਇਨ ਯੋਰ ਨਿਤਨੇਮ, ਓ ਗੁਰੂ ਗੋਬਿੰਦ ਸਿੰਘ ਜੀ ਖਾਲਸਾ, ਡੋਂਟ ਗਿਵ ਅਪ ਯੋਰ ਨਿਤਨੇਮ. ਦ ਥਿੰਗਸ ਡਿਡਨਟ ਹੈਵ ਫੂਡ ਟੂ ਈਟ, ਦੇ ਡਿਡਨਟ ਹੈਵ ਵਾਟਰ ਟੂ ਡਰਿੰਕ, ਬਟ ਦੇ ਹੈਡ ਦੇ ਨਿਤਨੇਮ. ਦੇ ਸੋ ਦ ਆਰਮੀ ਆਊਟਸਾਈਡ ਸੋ ਦ ਹੰਗਰ ਵੁੱਡ ਕਿਲ ਦ ਥਿੰਗਸ, ਬਟ ਐਵਰੀ ਡੇ ਇਨ ਜਪਜੀ ਸਾਹਿਬ ਦੇ ਮੀਨ ਕੀਤੀਆਂ ਦੁੱਖ ਭੁੱਖ ਸਦਮਾ. Doesn't matter how much pain comes, doesn't matter how much hunger comes, eh pe daat teri daatar, even pain is a gift of God. Guru ke pyareo, andar dukh, andar bhukh, par Guru ke pyareo, andar naam da sukh bhi hai. Singh jede ya, oh ek ek karke mai da mahina janda, June, July, August, September, te pyareo November, December da mahina, jinu asi Punjabi ch poh kehnde ya, oh mahina aun wala hai. ਸਿੰਘ ਜਿਹੜੇ ਆ ਉਹ ਤਰਾਹ ਤਰਾਹ ਕਰਕੇ, ਕਈ ਸਿੰਘ ਜਿਹੜੇ ਆ ਭੁੱਖ ਦੇ ਦੁੱਖ ਦੇ ਨਾਲ ਸ਼ਹੀਦ ਹੋ ਗਏ, ਕਈ ਸਿੰਘਾਂ ਨੂੰ ਬਿਮਾਰੀਆਂ ਲੱਗ ਕੇ ਤੇ ਪਿਆਰੇ ਉਹ ਸ਼ਹੀਦ ਹੋ ਗਏ. ਤੇ ਮੈਂ ਬੇਨਤੀ ਕਰਾਂ, ਇਹੋ ਜਿਹਾ ਸਮਾਂ ਸੀ ਇਤਿਹਾਸ ਵਿੱਚ ਲਿਖਿਆ ਹੈ, ਸਿੰਘ ਰਾਤ ਨੂੰ ਜਦੋਂ ਬਿਰਾਜਮਾਨ ਵੀ ਹੁੰਦੇ ਸੀ ਨਾ, ਤੇ ਆਪਣੇ ਹੱਥਾਂ ਦੇ ਵਿੱਚ ਸ੍ਰੀ ਸਾਹਿਬਾਂ ਲੈ ਕੇ, ਹੱਥਾਂ ਦੇ ਨਾਲ ਸ੍ਰੀ ਸਾਹਿਬਾਂ ਨੂੰ ਬੰਨ ਕੇ ਤੇ ਰਾਤ ਨੂੰ ਆਰਾਮ ਕਰਦੇ ਹੁੰਦੇ ਸੀ. Even in these 6 months, the siege, no food is coming in Anandpur Sahib. Singhs start dying of hunger, but they don't turn their back on Guru Gobind Singh. Singhs start dying of thirst. They, I'm saying it's very easy to say die of hunger, but it's very hard to die. Dying of hunger is the worst death ever. Imagine in Anandpur Sahib, Guruji's own Sahibjade, or they don't have enough food to eat every day. The Guru's things are dying day by day. Maharaji looks at the fauja, te pyareo,

ਜਾਏ ਇਨਸਾਇ ਅਨੰਦਪੁਰ ਸਾਹਿਬ। ਪਿਆਰਿਓ, ਜੋ ਸਮਾਂ ਹੈ ਉਹ ਤਕਰੀਬਨ ਨੇੜੇ ਆ ਗਿਆ ਹੈ, ਮੈਂ 2 ਮਿੰਟ ਸਮਾਪਤੀ ਕਰ ਦਿਆਂਗਾ। ਇਨ ਦੈਟ ਟਾਈਮ ਪਿਆਰਿਓ, ਸਿਆਲ ਦਾ ਮਹੀਨਾ ਆ ਜਾਂਦਾ ਹੈ, ਠੰਡ ਜਿਹੜੀ ਹੈ ਉਹ ਚਾਰੋਂ ਪਾਸਿਓਂ ਅਨੰਦਪੁਰ ਸਾਹਿਬ 'ਤੇ ਪੂਰਾ ਪੂਰਾ ਆਪਣਾ ਅਸਰ ਦਿਖਾ ਰਹੀ ਹੈ। ਅਤੇ ਉਸ ਵੇਲੇ ਇਹ ਜਿਹੜੇ ਪਹਾੜੀ ਰਾਜੇ ਨੇ, ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਕਸਮਾਂ ਖਾਂਦੇ ਨੇ। ਆਪ ਜੀ ਨੇ ਸੁਣਿਆ ਹੈ, ਦ ਪਹਾੜੀ ਰਾਜੇ ਦ ਮੁਗਲ ਦੇ ਖਮ ਐਂਡ ਦੇ ਲੁੱਕ ਐਟ ਅਨੰਦਪੁਰ ਸਾਹਿਬ, ਦੇ ਕਾਂਟ ਅਟੈਕ, ਦੇ ਕਾਂਟ ਗੈਟ ਇਨ ਟੂ ਅਨੰਦਪੁਰ ਸਾਹਿਬ, ਦ ਸਿੰਘਸ ਆਰ ਫਾਈਟਿੰਗ ਸੋ ਫਰੋਸ਼ੀਅਸਲੀ, ਸੋ ਦੇ ਖਮ ਐਂਡ ਦੇ ਸਵੇਅਰ ਅਪੋਨ ਦੈਟ ਫੇਥ। ਪਿਆਰਿਓ, ਪਹਿਲੀ ਵਾਰ ਇਹ ਕਸਮਾਂ ਖਾਂਦੇ ਨੇ ਅਤੇ ਮਹਾਰਾਜ ਨੇ ਸਿੰਘਾਂ ਨੂੰ ਆਖਿਆ, ਸਿੰਘੋ ਇਹਨਾਂ ਦੀਆਂ ਕਸਮਾਂ ਉੱਤੇ ਯਕੀਨ ਨਾ ਕਰਿਓ। ਮਹਾਰਾਜ ਜੀ ਇਹ ਕਸਮਾਂ ਖਾ ਰਹੇ ਨੇ, ਆਪਾਂ ਤੁਰ ਚਲੀਏ। ਮਹਾਰਾਜ ਨੇ ਆਖਿਆ, ਸਿੰਘੋ ਕੁਝ ਖੱਚਰਾਂ ਲੱਦ ਲਓ, ਇਹਨਾਂ ਦੇ ਉੱਤੇ ਪਾਟੇ ਹੋਏ ਜਿਹੜੇ ਵਸਤਰ ਆ, ਟੁੱਟੇ ਹੋਏ ਜਿਹੜੇ ਛਿੱਤਰ ਆ, ਅਤੇ ਪਿਆਰਿਓ ਜਿਹੜੇ ਜਾਨਵਰਾਂ ਦੀਆਂ ਹੱਡੀਆਂ ਲੱਦ ਕੇ, ਅਤੇ ਉੱਤੋਂ ਚੰਗੀ ਤਰ੍ਹਾਂ ਇਹਨਾਂ ਨੂੰ ਢੱਕ ਦਿਓ। ਜਦੋਂ ਉਹਨਾਂ ਖੱਚਰਾਂ ਨੂੰ ਬਾਹਰ ਭੇਜਿਆ ਗਿਆ, ਇੱਕਦਮ ਪਹਾੜੀ ਰਾਜੇ ਸੋਚਦੇ ਸੀ, ਤੁਰਕ ਸੋਚਦੇ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ ਆ ਗਿਆ। ਜਦੋਂ ਟੁੱਟ ਕੇ ਪੈ ਗਏ, ਮਹਾਰਾਜ ਨੇ ਸਿੰਘਾਂ ਨੂੰ ਆਖਿਆ, ਸਿੰਘੋ ਇਹਨਾਂ ਦੀਆਂ ਦੇਖ ਲਈਆਂ ਕਸਮਾਂ? ਐਸ ਸੂਨ ਐਜ਼ ਮਹਾਰਾਜ ਜੀ ਸੈਂਡ ਦ ਸਿੰਘਸ, ਦੀਸ ਪਹਾੜੀ ਰਾਜੇ, ਦੇ ਆਰ ਸਵੇਅਰਿੰਗ ਅਪੋਨ ਦੇਅਰ ਹੋਲੀ ਬੁੱਕਸ, ਦ ਗੀਤਾ ਐਂਡ ਦ ਕੁਰਾਨ, ਬਟ ਮਹਾਰਾਜ ਸੈਡ ਡੋਂਟ ਟ੍ਰਸਟ ਦੇਮ, ਦੇ ਹੈਵ ਨੋ ਰਿਲੀਜਨ। ਦ ਸਿੰਘ ਸੈਡ, ਮਹਾਰਾਜ ਵੀ ਆਰ ਡਾਇੰਗ ਆਫ ਹੰਗਰ ਇਨਸਾਈਡ, ਲੈਟ ਅਸ ਲੀਵ। And at that point, Maharaji says, cover donkeys and make a cart, and cover the cart with all of the things which are left over, all of the shoes which are ripped up, all of the clothes which are ripped up, and cover it with a cloth on top. As soon as they sent it outside of Anandpur Sahib, the Mughal army attacked. Maharaji said, look at their promises. Pyareo, khair, aapan phir bhi aajir, ਅਨੰਦਪੁਰ ਸਾਹਿਬ ਛੱਡਣ ਤੱਕ ਮੈਂ ਚਾਹੁੰਦਾ ਸੀ ਕਿ ਆਪਾਂ ਸ਼ੁਰੂਆਤ ਕਰੀਏ। ਇਤਿਹਾਸ ਦੀ ਆਰੰਭਤਾ ਭਾਵੇਂ ਨਹੀਂ ਹੋਈ, ਪਰ ਪਿਆਰਿਓ, ਕਵੀ ਸੰਤੋਖ ਸਿੰਘ ਜੀ ਜਦੋਂ ਕੋਲ ਬਹਿੰਦੇ ਆ ਨਾ, ਅਤੇ ਜਦੋਂ ਇਹ ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਆ ਇਹ ਕੋਲ ਖੋਲਿਆ ਜਾਂਦਾ ਹੈ ਨਾ, ਅਤੇ ਉਹ ਕਵੀ ਜੀ ਕੋਲ ਬੈਠਦੇ ਆ, ਜਿਨ੍ਹਾਂ ਨੇ ਜਦੋਂ ਕਵੀ ਸੰਤੋਖ ਸਿੰਘ ਜੀ ਦੇ ਪ੍ਰਾਣ ਨਿਕਲੇ ਨਾ, ਉਦੋਂ ਪਤਾ ਉਹਨਾਂ ਦੇ ਅਖੀਰ ਨੇ ਬਚਨ ਕੀ ਸੀ। ਕਹਿੰਦੇ ਸੀ, ਹਰ ਆਨ ਕੀ ਆਸ ਨਿਰਾਸ ਪਈ, ਕੱਲ ਦੀ ਧਰ ਵਾਸ ਕੀ ਉਹ ਮਨ ਮਾਏ। ਇਹ ਉਹ ਕਵੀ ਹੈ ਜਿਹੜੇ ਕਵੀ ਨੇ ਜਦੋਂ ਉਹਦੇ ਸਾਹ ਨਿਕਲੇ ਇਹ ਗੱਲ ਆਖੀ ਸੀ, ਹੁਣ ਮੈਨੂੰ ਹੋਰ ਕੋਈ ਨਹੀਂ ਦਿਸਦਾ, ਮੈਨੂੰ ਕੇਵਲ ਕਲਗੀਧਰ ਪਾਤਸ਼ਾਹ ਜੀ ਹੁਣ ਦਿਸ ਰਹੇ ਆ। ਕਵੀ ਸੰਤੋਖ ਸਿੰਘ, ਵੀ ਹੈਵਨ ਗੋਨ ਇਨ ਟੂ ਦ ਹਿਸਟਰੀ ਫਰੋਮ ਹੇਅਰ, ਬਟ ਕਵੀ ਸੰਤੋਖ ਸਿੰਘ ਇਜ਼ ਸੱਚ ਅ ਪੋਏਟ, ਵਨ ਹੀ ਵਾਜ਼ ਲਾਇੰਗ ਔਨ ਹਿਜ਼ ਡੈਥ ਬੈਡ, ਹੀ ਸੈਡ, ਆਲ ਆਈ ਕੈਨ ਸੀ ਨਾਓ ਇਜ਼ ਗੁਰੂ ਗੋਬਿੰਦ ਸਿੰਘ, ਨੋ ਵਨ ਐਲਸ। ਖੈਰ ਪਿਆਰਿਓ, ਕਿਵੇਂ ਇਹ ਕਸਮਾਂ ਦੁਬਾਰਾ ਫਿਰ ਖਾਂਦੇ ਨੇ, ਕਿਵੇਂ ਕੁਝ ਸਿੰਘ ਜਿਹੜੇ ਆ ਕੇਲੇ ਨੂੰ ਛੱਡ ਜਾਂਦੇ ਆ, ਕਿਵੇਂ ਮਾਤਾ ਗੁਜਰੀ ਜੀ ਬੇਨਤੀਆਂ ਕਰਦੇ ਆ, ਅਤੇ ਕਿਵੇਂ ਰਾਤ ਦੇ ਹਨੇਰੇ ਦੇ ਵਿੱਚ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਦੇ ਆ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਇਨ ਟਮੋਰੋਜ਼ ਦੀਵਾਨ ਵੀ ਉਹ ਹੈ, ਹਾਊ ਯੋਰ ਟੈਂਥ ਗੁਰੂ ਲੀਸ ਸ੍ਰੀ ਅਨੰਦਪੁਰ ਸਾਹਿਬ। ਆਓ ਪਿਆਰਿਓ, ਭੁੱਲਾ ਚੁੱਕਾ ਜੀ ਖੇਮਾ ਬਖਸ਼ਣੀ ਬਾਬਾ ਜੀ ਦਰਬਾਰ ਵਿੱਚ ਆਏ ਨੇ, ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਮੈਂ ਜਿਉਂ ਆਇਆ ਆਖਦਾ ਹਾਂ, ਮਹਾਰਾਜ ਕਿਰਪਾ ਕਰੇ, ਇਹੋ ਜਿਹੇ ਗੁਰਸਿੱਖਾਂ ਦੀ, ਇਹੋ ਜਿਹੇ ਮਹਾਤਮਾਵਾਂ ਦੀ ਸੰਗਤ ਸਾਨੂੰ ਮਿਲਦੀ ਰਹੇ। ਆਓ ਪਿਆਰਿਓ, ਅਖੀਰ ਦੀਆਂ ਇਹ ਪੰਕਤੀਆਂ ਜਿੱਥੋਂ ਆਪਾਂ ਅੱਜ ਕੱਲ੍ਹ ਇਤਿਹਾਸ ਸ਼ੁਰੂ ਕਰਨਾ ਹੈ, ਉਹ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ।

0: नानक गुरु गोबिंद सिंह जी सदा करत कल्याण। वाहिगुरु जी का खालसा वाहिगुरु जी की।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-387.

ਕਲਾ ਭਰਪੂਰ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ, ਤਨ ਕਰਕੇ ਮਨ ਕਰਕੇ ਆਪਣੀਆਂ ਹਾਜ਼ਰੀਆਂ ਲਵਾਉਣ ਦਾ ਯਤਨ ਕਰੀਏ। ਸਾਰੇ ਗੱਜ ਵੱਜ ਕੇ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਰਹਿਮਤ ਹੈ, ਬਖਸ਼ਿਸ਼ ਹੈ, ਜਿਸ ਧਰਤੀ ਦਾ ਜਰਰਾ ਜਰਰਾ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ, ਉਸ ਧਰਤੀ ਉੱਤੇ ਸਵਾਇਮਾਨ ਹੋ ਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਆਪਣੇ ਵੱਡ ਵਡੇਰਿਆਂ ਦੀ ਜੋ ਮਹਾਨ ਬਖਸ਼ਿਸ਼ ਹੈ ਉਹਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ, ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਬਾਬਤ ਆਪ ਨੇ ਸਾਡੇ ਤੋਂ ਪਹਿਲਾਂ ਕਥਾ ਰਾਹੀਂ ਉਹਨਾਂ ਦੀ ਬਖਸ਼ਿਸ਼ ਅਤੇ ਰਹਿਮਤ ਦੇ ਕੁਝ ਪੱਖ ਜਿਹੜੇ ਸਨ ਸਰਵਣ ਕਰਨ ਦਾ ਯਤਨ ਕੀਤਾ। ਸਵੇਰ ਤੋਂ ਲੈ ਕੇ ਤਕਰੀਬਨ ਅੱਜ ਪਹਿਲੇ ਦੀਵਾਨ ਦੇ ਵਿੱਚ ਆਪ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਅਤੇ ਰਹਿਮਤ ਦਾ ਜੋ ਇਤਿਹਾਸ ਹੈ ਉਹ ਆਪ ਦੇ ਨਾਲ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ।

ਇਹਦੇ ਨਿਰੰਤਰ ਸਿਰ ਉੱਤੇ ਹੱਥ ਰੱਖਣ ਵਾਲੇ ਜੇ ਉਹ ਅਲਾਹੀ ਰੂਪ ਨੇ ਤੇ ਉਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਔਰ ਜਿੰਨੀ ਸਿੱਖ ਜੀਵਨ ਅੰਦਰ ਸਿੱਖ ਦੀ ਜੀਵਨ ਸ਼ੈਲੀ ਹੈ ਇਹਦੇ ਵਿੱਚ ਜੋ ਰਸ ਭਰਪੂਰ ਕੀਤੇ ਨੇ ਇਹਦੇ ਜਨਮਦਾਤਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜੋ ਸਿੱਖ ਨੇ ਸਿੱਖ ਨੂੰ ਬਖਸ਼ਿਆ ਰਹਿਮਤਾਂ ਤੇ ਪ੍ਰਾਪਤੀਆਂ ਦਿੱਤੀਆਂ ਨੇ ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਖਸ਼ਿਆ ਨੇ। ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਪੱਖ ਨੂੰ ਜਦੋਂ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਨਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਵੱਡੀਆਂ ਘਾਲਣਾ ਘਾਲੀਆਂ ਨੇ। ਬਹੁਤ ਵੱਡਾ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਵਾਸਤੇ ਕਰਮ ਕਰਕੇ ਸਾਨੂੰ ਇਸ ਜੀਵਨ ਸ਼ੈਲੀ ਤੱਕ ਲਿਜਾਉਣ ਵਾਸਤੇ ਬੜਾ ਵੱਡਾ ਉਦਮ ਕੀਤਾ, ਕਿਉਂਕਿ ਕਈ ਵਾਰ ਅਸੀਂ ਇਤਿਹਾਸ ਨੂੰ ਬਾਹਰੀ ਤੌਰ ਉੱਤੇ ਤੱਕਦੇ ਹਾਂ। ਜਦੋਂ ਬਾਹਰੀ ਤੌਰ ਉੱਤੇ ਤੱਕਦੇ ਹਾਂ ਤਾਂ ਸਾਨੂੰ ਇੰਝ ਲੱਗਦਾ ਜਿਵੇਂ ਬੜਾ ਸੌਖਾ ਸਭ ਕੁਝ ਵਾਪਰ ਜਾਂਦਾ, ਪਰ ਜਦੋਂ ਤੁਸੀਂ ਅਨੁਭਵੀ ਰੂਪ ਦੇ ਵਿੱਚ ਉਹਦੇ ਵਿੱਚ ਜਾ ਕੇ ਆਪਣੇ ਆਪ ਨੂੰ ਜੁੜੋਗੇ ਫਿਰ ਮਨੁੱਖ ਨੂੰ ਪਤਾ ਲੱਗਦਾ ਬਈ ਘਾਲਣਾ ਕੀ ਹੁੰਦੀ। ਸਵੇਰ ਦੇ ਦੀਵਾਨ ਅੰਦਰ ਮੈਂ ਅਸੀਂ ਜਥੇ ਨੇ ਆਪ ਦੇ ਨਾਲ ਸਾਂਝ ਕੀਤੀ ਸੀ ਬਈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 3 ਸਾਲ ਮੋਦੀ ਦੀ ਡਿਊਟੀ ਕੀਤੀ ਹੈ ਔਰ ਇਸ ਡਿਊਟੀ ਦੇ ਵਿੱਚ 3 ਵਾਰ ਹੀ ਆਡਿਟ ਹੋਇਆ, 3 ਵਾਰ ਹਿਸਾਬ ਚੈੱਕ ਹੋਇਆ, 3 ਵਾਰ ਹੀ ਵੱਧ ਆਇਆ। ਅਗਰ ਬਰੀਕੀ ਨਾਲ ਇਹ ਪੱਖ ਕਹਿਣ ਦਾ ਯਤਨ ਕਰੀਏ ਬੜਾ ਸਮਾਂ ਨਵੇਰਾ ਚਾਹੀਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਸਤਿਗੁਰੂ ਮਹਾਰਾਜ ਨੇ ਜਦੋਂ ਨਵਾਬ ਦੌਲਤ ਖਾਨ ਨੂੰ ਹਕੀਕਤ ਨਮਾਜ਼ ਪੜ੍ਹਨੀ ਕਿਵੇਂ ਹੈ, ਮਸੀਤ ਵਿੱਚ ਜਾਣਾ ਕਿਵੇਂ ਹੈ ਇਹ ਸਮਝਾਇਆ ਤੇ ਨਵਾਬ ਦੌਲਤ ਖਾਨ ਕਹਿਣ ਲੱਗਾ ਮਹਾਰਾਜ ਤੁਸੀਂ ਦੁਬਾਰਾ ਮੋਦੀਖਾਨੇ ਦੀ ਜਿਹੜੀ ਡਿਊਟੀ ਹੈ ਉਹਨੂੰ ਫੇਰ ਸੰਭਾਲੋ, ਮੈਂ ਮੋਦੀਖਾਨਾ ਤੁਹਾਡੇ ਸਪੁਰਦ ਕਰਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਲਾਜ਼ਮ ਇੱਥੇ ਸੇਵਾ ਕਰਕੇ ਗਏ ਹੋਣਗੇ। ਪਰ ਜਦੋਂ ਨਵਾਬ ਦੌਲਤ ਖਾਨ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਕਾਰਗੁਜ਼ਾਰੀ ਵੇਖੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਰਮ ਦੀ ਬਖਸ਼ਿਸ਼ ਵੇਖੀ ਤੇ ਨਵਾਬ ਦੌਲਤ ਖਾਨ ਜਿਹੜਾ ਸੀ ਅੱਜ ਅਫਸਰ ਨਹੀਂ, ਅੱਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਗਿਆ। ਕਿਹਾ ਜਦੋਂ ਇਤਿਹਾਸ ਨੂੰ ਵੇਖੋਗੇ, ਮੈਂ ਉਹਨਾਂ ਅੱਗੇ ਸਿਰ ਝੁਕਾਉਣਾ ਹੈ ਜਿਨ੍ਹਾਂ ਨੇ ਸੱਚ ਨੂੰ ਤਸਦੀਕ ਕਰ ਲਿਆ। ਬਹੁਤ ਸਾਰੇ ਐਸੇ ਲੋਕ ਨੇ ਸਾਰੀ ਜ਼ਿੰਦਗੀ ਹੱਠ ਕਰੀ ਜਾਂਦੇ, ਸੱਚ ਨੂੰ ਤਸਦੀਕ ਹੀ ਨਹੀਂ ਕਰਦੇ। ਜਿੱਦਣ ਮਨੁੱਖ ਨੂੰ ਸੱਚ ਨੂੰ ਤਸਦੀਕ ਕਰ ਗਿਆ ਉਦਣ ਆਪਣੇ ਜੀਵਨ ਵਿੱਚੋਂ ਬੁਰਾਈਆਂ ਨੂੰ ਕੱਢਣ ਵਾਸਤੇ ਸਮੇਂ ਦਾ ਹਾਣੀ ਬਣ ਜਾਵੇਗਾ। ਖੁਦ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਸਾਰੇ ਐਸੇ ਲੋਕ ਨੇ ਜਿਹੜੀਆਂ ਆਪਣੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਕਈ ਵਾਰ ਸਿਧਾਂਤ ਨਾਲ ਜੋੜ ਜੋੜ ਕੇ ਆਪਣੇ ਗੁਣ ਬਣਾਉਣ ਦਾ ਯਤਨ ਕਰਦੇ, ਪਰ ਜਦੋਂ ਪਤਾ ਲੱਗ ਜਾਵੇ ਗੁਣ ਅਸਲ ਹੁੰਦੇ ਕੀ ਨੇ ਤੇ ਔਗੁਣਾਰਾ ਮਨੁੱਖ ਜਿਹੜਾ ਉਹਨਾਂ ਗੁਣਾਂ ਨੂੰ ਝੁਕ ਜਾਵੇ ਤੇ ਉਸ ਵੇਲੇ ਉਹਦੀ ਜ਼ਿੰਦਗੀ ਵਿੱਚ ਇਨਕਲਾਬੀ ਬਦਲਾਅ ਆ ਜਾਂਦਾ। ਨਵਾਬ ਦੌਲਤ ਖਾਨ ਸਤਿਗੁਰੂ ਮਹਾਰਾਜ ਦੇ ਸਾਹਮਣੇ ਝੁਕ ਗਿਆ, ਮੰਨ ਗਿਆ ਮਹਾਰਾਜ ਮੇਥੋਂ ਗਲਤੀ ਹੋ ਗਈ, ਹੁਣ ਤੱਕ ਜਿਹੜੀ ਮੈਂ ਨਮਾਜ਼ ਉਚਾਰਦਾ ਸਾਂ ਨਾ ਮੈਨੂੰ ਉਚਾਰਨ ਦਾ ਪਤਾ ਹੀ ਨਹੀਂ ਸੀ, ਹੁਣ ਮੈਨੂੰ ਪਤਾ ਲੱਗਿਆ ਹੈ ਦਰਅਸਲ ਨਮਾਜ਼ ਉਚਾਰਨੀ ਕਿਵੇਂ। ਮੈਂ ਤਾਂ ਸੁਰਤੀ ਮੇਰੀ ਕਿਤੇ ਫਿਰਦੀ ਸੀ, ਮੈਂ ਕਿਤੇ ਫਿਰਦਾ ਸਾਂ, ਮੈਂ ਨਾ ਸਾਂ ਅੱਲਾਹ ਤਾਲਾ ਦੇ ਦਰ ਉੱਤੇ ਪ੍ਰਵਾਨ ਵਿਚਾਰੀ ਹੈ। ਅੱਜ ਮੈਨੂੰ ਤੁਸੀਂ ਦੱਸਿਆ ਹੈ, ਮੈਨੂੰ ਅੱਜ ਧਰਮ ਦਾ ਰਹਿਸ ਆਨੰਦ ਆਇਆ ਹੈ ਤੇ ਆਹ ਜਿਹੜੀ ਤੁਸੀਂ ਦੁਨਿਆਵੀ ਕਾਰ ਕਰਦੇ ਹੋ ਨਾ ਇਹ ਫਿਰ ਆਰੰਭ ਕਰ ਦਿਓ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨਵਾਬ ਦੌਲਤ ਖਾਨ ਹੁਣ ਕੋਈ ਦੁਨਿਆਵੀ ਕਾਰ ਨਹੀਂ ਕਰਨੀ, ਹੁਣ ਪਰਮੇਸ਼ੁਰ ਦੇ ਹੁਕਮ ਅਨੁਸਾਰ ਜਿਹੜਾ ਆ ਜਗਤ ਜਲੰਦਾ ਸੜ ਰਿਹਾ ਨਾ ਇਹਦਾ ਆਧਾਰ ਕਰਨ ਵਾਸਤੇ, ਇਹਦੇ ਹਿਰਦਿਆਂ ਨੂੰ ਉਤਸ਼ਾਹਤ ਕਰਨ ਵਾਸਤੇ, ਇਹਨੂੰ ਸੱਚ ਨਾਲ ਜੋੜਨ ਵਾਸਤੇ ਜਿਹੜੀ ਪਰਮੇਸ਼ੁਰ ਡਿਊਟੀ ਲਾਈ ਹੈ ਨਾ ਉਹਨੂੰ ਨਿਭਾਉਣ ਵਾਸਤੇ ਜਾਣਾ। ਇਸ ਥੀਰੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਨਾਲ ਸਾਂਝਾ ਕੀਤਾ। ਉਹ ਕਹਿੰਦੇ ਨੇ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਝੋ ਗੁਰੂ ਗਵਾਰ ਹੈ ਕਰਦੀ ਸੁਣੀ ਲਗਾਈ। ਬਈ ਹੁਣ ਜਦੋਂ ਅਸੀਂ ਬਾਹਰੀ ਤੌਰ 'ਤੇ ਨਹੀਂ ਨਾ ਧੱਕਦੇ ਸਾਨੂੰ ਇੰਝ ਲੱਗਦਾ ਮੇਰਾ ਗੁਆਂਢੀ ਬੜਾ ਸੌਖਾ ਹੈ, ਮੇਰੇ ਇੱਧਰਲੇ ਵਾਲਾ ਸੱਜੇ ਪਾਸੇ ਵਾਲਾ ਬੜਾ ਸੌਖਾ ਹੈ, ਮੇਰੇ ਖੱਬੇ ਪਾਸੇ ਵਾਲਾ ਬੜਾ ਸੌਖਾ ਹੈ, ਮੇਰੇ ਤੋਂ ਜਿਹੜਾ ਅੱਗੇ ਜਾ ਰਿਹਾ ਉਹ ਬੜਾ ਸੌਖਾ ਹੈ, ਜਿਹੜਾ ਮੇਰੇ ਪਿੱਛੇ ਆ ਰਿਹਾ ਉਹ ਬੜਾ ਸੌਖਾ ਹੈ। ਦੁਖੀ ਕੇਵਲ ਮੈਂ ਹਾਂ,
ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਬਾਬੇ ਨੇ ਧਿਆਨ ਧਰ ਕੇ ਵੇਖਿਆ, ਜਦੋਂ ਆਪਾਂ ਅੱਜ ਸੰਸਾਰ ਦੇ ਵਿੱਚ ਧਿਆਨ ਧਰ ਕੇ ਵੇਖਾਂਗੇ ਨਾ, ਆਪਾਂ ਨੂੰ ਹਕੀਕਤ ਦਾ ਪਤਾ ਲੱਗ ਜਾਏਗਾ ਬਈ ਇਕੱਲਾ ਮੈਂ ਨਹੀਂ ਦੁਖੀ, ਦੁਖੀ ਸਾਰੇ ਨੇ, ਪਰ ਇਹ ਦੁੱਖ ਕਿਹੜੇ ਨੇ ਜਿਹੜੇ ਮੈਨੂੰ ਲੱਗੇ ਨੇ, ਉਹੀ ਉਹਨਾਂ ਨੂੰ ਲੱਗੇ ਹੋਏ ਨੇ, ਕਿਉਂਕਿ ਮੈਂ ਵੀ ਜਿਹੜੀਆਂ ਪੰਜ ਬਹੁਤ ਵੱਡੀਆਂ ਬਿਮਾਰੀਆਂ ਉਹਨਾਂ ਦਾ ਰੋਗੀ ਹੈ, ਮੇਰੇ ਗੁਆਂਢੀ ਵੀ ਉਹਨਾਂ ਦੇ ਰੋਗੀ ਨੇ। ਬਾਬਾ ਦੇਖੇ ਧਿਆਨ ਧਰ, ਹੁਣ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਵੇਖਿਆ, ਕਿਉਂਕਿ ਧਿਆਨ ਹੀ ਨਹੀਂ ਕੀਤਾ। ਸੰਸਾਰ ਦੁਖੀ ਹੈ ਤਾਂ ਦੁਖੀ ਰਹੀ ਜਾਵੇ, ਆਪਣੇ ਸੁੱਖਾਂ ਵਾਸਤੇ ਯਤਨ ਕਰੋ, ਕਿਸੇ ਨੂੰ ਕੁੱਟੋ ਮਾਰੋ, ਆਪਣੇ ਵਾਸਤੇ ਸਾਰੇ ਸਾਧਨ ਕਾਇਮ ਕਰ ਲਓ। ਪਰ ਬਾਬੇ ਨੇ ਇਸ ਗੱਲ ਨੂੰ ਨਹੀਂ, ਬਾਬੇ ਨੇ ਧਿਆਨ ਧਰ ਕੇ ਵੇਖਿਆ ਬਈ ਇਹ ਸੰਸਾਰ ਜਿਹੜਾ ਨਾ, ਇਹਦੇ ਵਿੱਚ ਸਾਰੀ ਦੁਨੀਆ ਪ੍ਰਾਹੁਣੀ ਹੈ, ਤੇ ਦੁਖੀ ਨਾ ਹੋਣ, ਸਾਰੇ ਸੁਖੀ ਹੋਣ, ਇਹਨਾਂ ਸਾਰਿਆਂ ਨੂੰ ਇਹ ਜਿਹੜਾ ਧਨ ਇਸ ਧਰਤੀ ਦਾ ਉਹ ਵਰਤਨ ਦਾ ਹੱਕ ਹੋਵੇ, ਇਹਨਾਂ ਨੂੰ ਇੱਥੇ ਸਾਰੀ ਆਜ਼ਾਦੀ ਹੋਵੇ, ਕਈ ਕਿਸੇ ਦਾ ਹੱਕ ਨਾ ਛੀਨੇ, ਕਿਸੇ ਦਾ ਕੋਈ ਹੱਕ ਖਾਵੇ ਨਾ। ਇਹ ਬਾਬੇ ਨੇ ਜਦੋਂ ਵੇਖਿਆ ਧਿਆਨ ਧਰ ਕੇ, ਤੇ ਲੋਕਾਂ ਅੰਦਰ ਪਈ ਲੁੱਟ ਘਸੁੱਟ ਸੀ, ਉਹਦੀਆਂ ਜਿਹੜੀਆਂ ਲਾਟਾਂ ਸਨ ਉਹ ਸਮਾਨ ਨੂੰ ਛੂ ਰਹੀਆਂ ਸਨ। ਬਾਬੇ ਨੇ ਇਹਨਾਂ ਨੂੰ ਬੁਝਾਉਣ ਵਾਸਤੇ ਹੁਣ ਪਹਿਲੀ ਉਦਾਸੀ ਦੀ ਸ਼ੁਰੂਆਤ ਕੀਤੀ। ਰਾਏ ਭੋਏ ਦੀ ਤਲਵੰਡੀ ਤੋਂ ਮਾਤਾ ਪਿਤਾ ਜੀ ਇੱਥੇ ਸੁਲਤਾਨਪੁਰ ਦੀ ਧਰਤੀ ਉੱਤੇ ਆਏ ਨੇ, ਪਿਤਾ ਕਲਿਆਣ ਰਾਏ, ਮਾਤਾ ਤ੍ਰਿਪਤਾ ਜੀ, ਭੈਣ ਜੀ ਬੇਬੇ ਨਾਨਕੀ ਜੀ, ਜਿਹੜੇ 5 ਸਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਾਲ ਵੱਡੇ ਸਨ, ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਨਵਈਆ ਜੀ, ਉਹਨਾਂ ਦੀ ਧਰਮ ਪਤਨੀ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਉਹਨਾਂ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਹੁਣ ਤੱਕੋ ਬਾਬੇ ਨਾਨਕ ਦਾ ਚਾਰ ਚਫੇਰਾ ਰਿਸ਼ਤੇਦਾਰ, ਪਰਿਵਾਰ, ਸਨੇਹੀ, ਸੱਜਣ, ਮਿੱਤਰ, ਸੰਗੀ, ਸਾਥੀ, ਸਤ ਸੰਗਤ ਕਰਨ ਵਾਲੇ, ਬਹੁਤ ਵੱਡਾ ਘੇਰਾ ਜਿਹੜਾ ਸੀ ਉਹ ਇਕੱਠਾ ਹੋਇਆ। ਇਸ ਘੇਰੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਤੁਰਨ ਲੱਗੇ ਨੇ, ਇਸ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਆਪਣੇ ਨਿਸ਼ਾਨੇ ਵਾਸਤੇ ਉਹਨੂੰ ਆ ਕਵਿਤਾ ਦੀਆਂ ਲਾਈਨਾਂ ਵਿੱਚ ਕਹਿਣ ਲੱਗੇ, ਆਓ ਸਰਵਣ ਕਰੋ, ਤਵੱਜੋ ਦੇ ਕੇ ਸਰਵਣ ਕਰਨ ਦਾ ਯਤਨ ਕਰੋ, ਬੜੀ ਕਾਬਲੇ ਗੌਰ ਕਵਿਤਾ ਹੈ, ਆਓ।

ਇਹ ਉਹ ਸਫ਼ਰ ਸੀ ਜਿਹੜਾ ਤਕਰੀਬਨ ਇੱਕ ਸਾਲ ਦਾ ਨਹੀਂ ਸੀ, ਦੋ ਸਾਲ ਦਾ ਨਹੀਂ ਸੀ, ਜਿਹਦਾ ਜਿਹੜਾ ਨਿਰੰਤਰ ਇਤਿਹਾਸ ਹੈ ਉਹ ਹਜ਼ਾਰਾਂ ਸਾਲਾਂ ਦਾ ਸੀ। ਕਿਉਂਕਿ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸਫ਼ਰ ਸੀ ਉਹਦਾ ਹੀ ਪਹਿਲੀ ਉਦਾਸੀ ਦਾ, ਇਹਦੀ ਆਰੰਭਤਾ ਕੀਤੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅਤੇ ਇਹ ਸਫ਼ਰ ਜਿਹੜਾ ਸੀ ਇਹਦਾ ਕਦੀ ਸਮਾਂ ਨੋਹਾਂ ਉੱਤੇ ਬਹਿਣ ਦਾ ਸੀ, ਕਦੀ ਸੋਆਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਿੰਡ ਸਰਾਣੇ ਰੱਖ ਕੇ ਸੌਣ ਦਾ ਸੀ, ਕਦੀ ਸਮਾਂ ਸੀ ਸਾਹਿਬਜ਼ਾਦਿਆਂ ਦੀ ਅਦੁੱਤੀ ਦਾਸਤਾਨ ਨੂੰ ਸੁਣਨ ਦਾ। ਅੱਜ ਇੱਥੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਜੋਤ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਲਾਲਾਂ ਨੂੰ ਛੱਡ ਕੇ ਤੁਰੇ ਨੇ, ਪਰ ਇਸ ਤੋਂ ਅੱਗੇ ਵਿਖਣਾ ਹੀ ਵਿਖਣਾ ਪੈਣਾ ਸੀ, ਜਿਹਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੈਅ ਕਰਨ ਵਾਸਤੇ ਆਪਣੇ ਛੋਟੇ ਬੱਚਿਆਂ, ਆਪਣੀ ਮਾਤਾ, ਆਪਣੀ ਧਰਮ ਪਤਨੀ, ਆਪਣੇ ਪਰਿਵਾਰ ਦੇ ਸੰਗੀ ਸਾਥੀ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਇੰਨਾ ਮਿੱਠ ਬੋਲੜਾ, ਇੰਨਾ ਪਿਆਰਾ ਸੀ, ਜਿਹੜਾ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਗਿਆ ਚਰਨਾਂ ਦਾ ਭੌਰਾ ਹੀ ਬਣਦਾ ਗਿਆ। ਕਿਉਂਕਿ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ, ਕਿਸੇ ਨੂੰ ਜੇ ਸਮਝਾਇਆ ਤਾਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ, ਛਾਤੀ ਨਾਲ ਲਾ ਕੇ ਸਮਝਾਇਆ, ਉਹਨੂੰ ਆਪਣਾ ਪੁੱਤ ਬਣਾ ਲਿਆ, ਪੁੱਤਾਂ ਤੋਂ ਵੀ ਪਿਆਰਾ ਸਿੱਖ ਬਣਾ ਲਿਆ। ਕਿਉਂਕਿ ਜਦੋਂ ਗੁਰਤਾ ਗੱਦੀ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ ਅਤੇ ਸਿੱਖ ਨੂੰ ਦਿੱਤੀ ਹੈ, ਇੱਥੇ ਇਹ ਗੱਲ ਸਪੱਸ਼ਟ ਹੋ ਜਾਵੇਗੀ ਬਈ ਜਦੋਂ ਗੁਣਾਂ ਵਿੱਚ ਦੀ ਸਿੱਖੀ ਨੂੰ ਵੇਖਿਆ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਤੇ ਆਪਣੇ ਪਰਿਵਾਰ ਦੀ ਗੱਲ ਨਹੀਂ, ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲਿਆ। ਜੇ ਕਦੀ ਕੌੜਾ ਬੋਲਿਆ ਨਾ ਤੇ ਉਹ ਉਹਨਾਂ ਲੋਕਾਂ ਨੂੰ ਹੈ ਜਿਹੜੇ ਲੋਕ ਗ੍ਰਿਸਤਮਾਏ ਨਿਰਵਾਣ ਦੇ ਮਤ ਦੇ ਖਿਲਾਫ਼ ਗੱਲ ਕਰਦੇ ਸੀ। ਕਿਸੇ ਦਿਨ ਆਪਾਂ ਪ੍ਰਸੰਗ ਦੇ ਵਿੱਚ ਚੱਲਦਿਆਂ ਚੱਲਦਿਆਂ ਉਹ ਵੀ ਵੇਖਣ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਰਿਵਾਰ ਨੂੰ ਸੁੱਤਿਆਂ ਨਹੀਂ ਛੱਡਿਆ। ਦੁਨੀਆਂ ਦੇ ਵਿੱਚ ਬੜੇ ਬੜੇ ਪੈਗੰਬਰ ਹੋਏ, ਇੱਕ ਪੈਗੰਬਰ ਦਾ ਜ਼ਿਕਰ ਮਿਲਦਾ ਹੈ ਬਈ ਮੁੱਢ ਤੋਂ ਵਿਰਾਗੀ ਤਿਆਗੀ ਹੋ ਗਿਆ, ਵਿਰਾਗੀ ਤਿਆਗੀ ਹੋਇਆ ਅਤੇ ਫਿਰ ਇੱਕ ਦਿਨ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਕਰ ਲਿਆ। ਅਤੇ ਜਦੋਂ ਘਰ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਰਾਤ ਦੇ ਸਮੇਂ ਜਦੋਂ ਪਰਿਵਾਰ ਸੁੱਤਾ ਹੋਇਆ ਸੀ ਉਦੋਂ ਤੁਰਨ ਲੱਗਾ ਹੈ, ਅਤੇ ਜਦੋਂ ਸੁੱਤੇ ਪਰਿਵਾਰ ਨੂੰ ਛੱਡ ਕੇ ਤੁਰ ਪਿਆ ਅਤੇ ਬੂਹੇ ਅੱਗੇ ਗਿਆ ਹੈ, ਮਨ ਦੀ ਮਮਤਾ ਨੇ ਖਿੱਚ ਮਾਰੀ, ਮਣਾ ਪਰਿਵਾਰ ਛੱਡ ਕੇ ਚੱਲਿਆ, ਇੱਕ ਵਾਰ ਇਹਨਾਂ ਦਾ ਮੂੰਹ ਵੇਖ ਲਾ। ਸੁੱਤੇ ਪਏ ਆਪਣੇ ਬੱਚੇ ਦਾ ਮੂੰਹ ਵੇਖਿਆ, ਅੱਖਾਂ ਵਿੱਚੋਂ ਹੰਝੂ ਆ ਗਏ, ਤ੍ਰਿਪ ਤ੍ਰਿਪ ਬੱਚੇ ਦੇ ਮੂੰਹ ਉੱਤੇ ਡਿੱਗੇ। ਬੱਚਾ ਜਦੋਂ ਇਹਨਾਂ ਡਿੱਗਦੇ ਪਾਣੀ ਦੇ ਅਥਰੂਆਂ ਤੋਂ ਤ੍ਰਪਕਿਆ ਅਤੇ ਮਾਂ ਨੇ ਪਿੱਛਾ ਪਰਤ ਕੇ ਛਾਤੀ ਨਾਲ ਲਾ ਲਿਆ, ਬੜੇ ਦੁੱਖ ਦੇ ਵਿੱਚ ਵਿਯੋਗ ਦੇ ਵਿੱਚ ਆਪਣੇ ਘਰ ਨੂੰ ਛੱਡਿਆ ਅਤੇ ਵਿਰਾਗੀ ਤਿਆਗੀ ਹੋ ਕੇ ਤੁਰਿਆ। ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਰਾ ਜਦੋਂ ਆਪਾਂ ਉਹਨਾਂ ਦਾ ਜੀਵਨ ਪੜ੍ਹਾਂਗੇ ਇੱਕ ਦਿਨ ਵੀ ਵਿਰਾਗੀ ਤਿਆਗੀ ਦੀ ਗੱਲ ਨਹੀਂ, ਕੋਈ ਗਿਲਾ ਨਹੀਂ, ਕੋਈ ਹੱਥ ਨਹੀਂ, ਕੋਈ ਸੋਗ ਨਹੀਂ, ਪਰਿਵਾਰ ਵੀ ਛੱਡਿਆ ਹੈ, ਬਹੁਤ ਸਾਰਾ ਮਾਨਵਤਾ ਦੇ ਭਲੇ ਵਾਸਤੇ ਕਾਰਜ ਕੀਤੇ ਨੇ, ਪਰ ਉਸ ਪਰਿਵਾਰ ਦੇ ਨਾਲ ਜੁੜ ਕੇ ਵੀ ਰਹੇ ਨੇ। ਸਮਾਂ ਆਇਆ ਉਸ ਪਰਿਵਾਰ ਨੂੰ ਵੇਖਿਆ ਹੈ, ਉਹਦੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਹੈ, ਔਰ ਉਹਦੇ ਨਾਲ ਨਾਲ ਜਿਹੜਾ ਸੰਸਾਰ ਦਾ ਸਫ਼ਰ ਸੀ ਉਹ ਵੀ ਸਤਿਗੁਰੂ ਮਹਾਰਾਜ ਨੇ ਬਰਕਰਾਰ ਰੱਖਿਆ। ਇੱਥੋਂ ਤੁਰੇ ਨੇ ਸੁਲਤਾਨਪੁਰ ਦੀ ਧਰਤੀ ਤੋਂ, ਅਤੇ ਸੀਮਤ ਸਮਾਂ ਬਾਕੀ ਹੈ, ਆਪਾਂ ਥੋੜ੍ਹਾ ਜਿਹਾ ਅੱਗੇ ਚੱਲਣ ਦਾ ਯਤਨ ਕਰੀਏ। ਲਾਹੌਰ ਦੀ ਧਰਤੀ ਉੱਤੇ ਜਾ ਪਹੁੰਚੇ, ਲਾਹੌਰ ਦੀ ਧਰਤੀ ਦੇ ਬਾਰ ਬਾਰ ਇੱਕ ਮਸੀਤ ਸੀ, ਉਸ ਮਸੀਤ ਦੇ ਸਤਿਗੁਰੂ ਮਹਾਰਾਜ ਲਾਗੇ ਜਿਹੜਾ ਰਾਤ ਦੇ ਸਮੇਂ ਵਿਸ਼ਰਾਮ ਕੀਤਾ, ਕਿਉਂਕਿ ਇਸ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ, ਫਤਿਹਾਬਾਦ ਦੀ ਪਾਵਨ ਧਰਤੀ, ਇਸ ਤੋਂ ਅੱਗੇ ਅੰਮ੍ਰਿਤਸਰ ਦੀ ਪਾਵਨ ਧਰਤੀ, ਇਹਨਾਂ ਦਾ ਵੀ ਜਦੋਂ ਆਪਾਂ ਇਤਿਹਾਸਕ ਵਿਸ਼ਲੇਸ਼ਣ ਕਰਾਂਗੇ ਇੱਥੇ ਵੀ ਸਤਿਗੁਰੂ ਮਹਾਰਾਜ ਨੇ ਬੜੀਆਂ ਰਹਿਮਤਾਂ ਬਖਸ਼ਾਂ ਕੀਤੀਆਂ ਨੇ। ਪਰ ਸਤਿਗੁਰੂ ਮਹਾਰਾਜ ਜਦੋਂ ਲਾਹੌਰ ਦੇ ਬਾਰ ਬਾਰ ਬੈਠੇ ਨੇ ਅਤੇ ਤੜਕੇ ਦਾ ਸਮਾਂ ਹੋਇਆ ਅਤੇ ਬੜਾ ਵੱਡਾ ਜਿਹੜਾ ਕੁਰਲਾਟ ਪੈ ਗਿਆ, ਜਾਨਵਰਾਂ ਨੇ ਹਾਲ ਦਵਾਈ ਚੁੱਕ ਲਈ, ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਿਆ ਅੰਮ੍ਰਿਤ ਵੇਲਾ ਹੈ, ਪਰਮੇਸ਼ਰ ਦੇ ਨਾਲ ਜੁੜਨ ਦਾ ਸਮਾਂ ਹੈ, ਤੇ ਆਹ ਕਿਉਂ ਕੁਰਲਾਟ ਪੈ ਰਿਹਾ? ਜਦੋਂ ਮਰਦਾਨੇ ਨੇ ਜਾ ਕੇ ਵੇਖਿਆ ਜਾਨਵਰ
ਟੋਏ ਜਾ ਰਹੇ ਸਨ, ਗਲਾਂ ਉੱਤੇ ਛੁਰੀਆਂ ਰੱਖੀਆਂ ਹੋਈਆਂ ਸੀ। ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਇਹਨਾਂ ਦੀ ਪੁਕਾਰ ਸੁਣ ਕੇ ਬੈਠੇ ਨਹੀਂ, ਫਿਰ ਜਾ ਕੇ ਇਹਦੇ ਜਿਹੜੇ ਪ੍ਰਬੰਧਕ ਸਨ ਉਹਨਾਂ ਨਾਲ ਸਤਿਗੁਰੂ ਮਹਾਰਾਜ ਨੇ ਗੱਲ ਸ਼ੁਰੂ ਕੀਤੀ, ਬਈ ਇਹ ਕੀ ਹੋ ਰਿਹਾ ਹੈ। ਕਹਿਣ ਲੱਗੇ ਜੀ ਇਹ ਅੱਲਾਹ ਤਾਲਾ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੂੰ ਹਲਾਲ ਕੀਤਾ ਜਾ ਰਿਹਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬਈ ਜੇ ਤੁਹਾਡੇ ਕੱਪੜੇ ਨੂੰ ਬਾਹਰਲੇ ਬੰਨਿਓ ਰੱਤ ਲੱਗ ਜਾਏ ਤੇ ਤੁਸੀਂ ਇਹਦੇ ਭਿੱਟਿਆ ਗਿਆ ਹੈ, ਤੇ ਜਿਨ੍ਹਾਂ ਦੀ ਰੱਤ ਹੁਣ ਪੀਵੋਗੇ ਇਹਨਾਂ ਨੂੰ ਖੋ ਖੋ ਕੇ ਮਾਰ ਰਹੇ ਹੋ, ਇਹ ਜਿਹੜਾ ਤੁਹਾਡਾ ਸੁਭਾਅ ਹੈ ਇਹਨੂੰ ਸਵਾਰਥ ਕਿਉਂ ਬਣਾ ਕੇ ਬੈਠੇ ਹੋਏ, ਤੁਹਾਡੇ ਮੂੰਹ ਦੇ ਸਵਾਦ ਨੇ, ਉਹਨਾਂ ਬਦਲੇ ਇਹਨਾਂ ਨੂੰ ਤੁਸੀਂ ਖੋ ਰਹੇ ਹੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਭਾਈ ਇੱਥੇ ਜ਼ਹਿਰ ਵਰਤਦਾ ਹੈ ਜਿੱਥੇ ਇੰਨਾ ਵੱਡਾ ਜਿਹੜਾ ਦੁਖਾਂਤ ਵਾਪਰੇ, ਕਿਉਂਕਿ ਮਨ ਅੰਦਰ ਜਿਹੜੀ ਮੈਂ ਤੁਹਾਡੇ ਨਾਲ ਮੁੱਢ ਵਿੱਚ ਗੱਲ ਕਰਕੇ ਅਸੀਂ ਤੁਰੇ ਸਾਂ, ਦਰਦ ਹੈ ਬਈ ਇਹ ਜਿਹੜੀ ਸ੍ਰਿਸ਼ਟੀ ਹੈ ਇਹਦੇ ਉੱਤੇ ਕਾਇਨਾਤ ਦੇ ਵਿੱਚ ਜਿਹੜਾ ਕਿਸੇ ਨੂੰ ਦੁੱਖ ਆ ਰਿਹਾ ਕਿਉਂ ਆ ਰਿਹਾ, ਨਹੀਂ ਤੇ ਮਨੁੱਖ ਦਾ ਦਰਦ ਤਾਂ ਭਾਵੇਂ ਕਿਸੇ ਨੇ ਵੰਡਾ ਲਿਆ ਹੋਵੇ, ਪਰ ਪਸ਼ੂਆਂ ਪੰਛੀਆਂ ਜਾਨਵਰਾਂ ਰੁੱਖਾਂ ਇਹਨਾਂ ਦਾ ਦਰਦ ਕਿਸੇ ਨੇ ਵੰਡਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਜੇ ਇਸ ਦਰਦ ਦੀ ਗੱਲ ਕੀਤੀ ਨਾ, ਤੇ ਅੱਜ ਵਿਗਿਆਨ ਜਿਹੜੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਹਨਾਂ ਕਦਮਾਂ ਤੇ ਚੱਲ ਕੇ ਅੱਜ ਇਹ ਗੱਲ ਨੂੰ ਮੰਨ ਗਈ ਹੈ ਬਈ ਸਮਾਂ ਆਉਣ ਉੱਤੇ ਜਦੋਂ ਬਿਪਤਾ ਬਣਦੀ ਹੈ ਤੇ ਰੁੱਖ ਵੀ ਰੋਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਕਿਹਾ ਹੈ, ਜਾਨਵਰ ਵੀ ਗਾਉਂਦੇ ਨੇ ਰੋਂਦੇ ਵੀ ਨੇ, ਕਿਉਂਕਿ ਜਦੋਂ ਖੁਸ਼ੀ ਦਾ ਸਮਾਂ ਹੁੰਦਾ ਫਿਰ ਗਾਉਂਦੇ ਨੇ ਤੇ ਜਦੋਂ ਦੁੱਖ ਆਉਂਦਾ ਤੇ ਫਿਰ ਰੋਂਦੇ ਨੇ। ਹਰ ਚੀਜ਼ ਗਾਉਂਦੀ ਹੈ, ਹਰ ਚੀਜ਼ ਪ੍ਰਲਾਪ ਕਰਦੀ ਹੈ, ਇਹ ਕੇਵਲ ਤੇ ਕੇਵਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਇਹਨਾਂ ਆਵਾਜ਼ਾਂ ਨੂੰ ਸੁਣ ਸਕਦੇ ਸਨ, ਇਹਨਾਂ ਦੁੱਖਾਂ ਨੂੰ ਸੁਣ ਸਕਦੇ ਸਨ। ਇੱਥੋਂ ਸਤਿਗੁਰੂ ਮਹਾਰਾਜ ਏਮਨਾਬਾਦ ਦੀ ਧਰਤੀ ਉੱਤੇ ਗਏ ਨੇ ਜਿੱਥੇ ਭਾਈ ਲਾਲੋ ਕਿਰਤੀ ਗੁਰੂ ਕਾ ਸਿੱਖ ਰਹਿੰਦਾ ਔਰ ਇੰਨਾ ਮਹਾਨ ਕਿਰਤੀ ਹੈ ਬਈ ਆਪਣੇ ਹੱਥ ਦੇ ਨਾਲ ਸਾਰੀ ਦਿਹਾੜੀ ਜਿਹੜੀ ਕਾਰ ਕਰਦਾ ਹੈ ਉਸ ਕਮਾਈ ਵਿੱਚੋਂ ਆਪਣਾ ਪ੍ਰਸ਼ਾਦਾ ਚਲਾਉਂਦਾ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ ਪੇਸਾ ਸੀ ਅਤ ਸਥਰਾ ਤਰਖਾਨ ਕਾਰੇ ਲੱਗ ਰਿਹਾ, ਸਖਤ ਸੀ ਕੰਮ ਉਸ ਦਾ ਪਰ ਸਿਉਂ ਸੀ ਤਨ ਵਗ ਰਿਹਾ, ਸੁਣ ਕੇ ਤੇ ਮਨ ਭਰ ਆਇਆ ਲਾਚਾਰ ਸੀ ਤਦ ਪਿੱਛੋਂ ਆਵਾਜ਼ਾਂ ਆਇਆ ਲਾਲੋ ਜੀ ਸਤ ਕਰਤਾਰ ਤਦ। ਬਈ ਅੱਜ ਤੱਕ ਬੜੇ ਬੜੇ ਪੈਗੰਬਰ ਜਿਹੜੇ ਸਨ ਉਹ ਆਪਣੇ ਚੇਲਿਆਂ ਕੋਲ ਗਏ, ਪਰ ਉਸ ਚੇਲੇ ਕੋਲ ਗਏ ਜਿਹੜਾ ਚੇਲਾ ਕਰੋੜਾਂ ਪਾਤਰੀ ਸੀ, ਉਹਦੇ ਤੋਂ ਬਾਅਦ ਲੱਖਾਂ ਪਾਤਰੀ ਕੋਲ ਗਏ, ਉਹਦੇ ਤੋਂ ਬਾਅਦ ਹਜ਼ਾਰਾਂ ਪਾਤਰੀ ਕੋਲ ਗਏ, ਪਰ ਅੱਜ ਪਹਿਲੀ ਵਾਰ ਸੀ ਕਿਸੇ ਕਿਰਤੀ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਉਹਦੇ ਨਾਲ ਜੋ ਵਾਰਤਾਲਾਪ ਕਰ ਰਹੇ ਆ ਕਵਿਤਾ ਦੀਆਂ ਲੀਨਾਂ ਕਹਿਣ ਲੱਗਿਆ ਉਹ ਸਭ ਨੂੰ।

0: ਹੁਣਾ ਬਸਿੰਦੇ ਦੀ ਜੋ ਹੱਕ ਦੀ ਕਿਰਤ ਕਮਾਈ ਜੀ
1: ਜਗ ਦੀ ਚੋਰਤ ਛੱਡ ਕੇ ਕੰਠ ਸਜਾਈ ਲਾਉਂਦੇ
0: ਉਹ ਸਤ ਸੰਤੋਖ ਸਮਝ ਕੇ ਮੱਲਿਆ ਗੁਰਾ ਕੰਗਾਲੀ ਨੂੰ
1: ਮੰਜੀ ਦਾ ਵੀ ਸਮਝ ਪਣ ਗਿਨਵਾਰੀ
0: ਉਹ ਦੁਨੀਆ ਵਾਲੇ ਜਿਸ ਨੂੰ

0: ਕੀਤਾ ਸ਼ੁਰੂ ਸਿੱਖੀ ਪ੍ਰਚਾਰ ਨੂੰ
1: ਭੁੱਲੇ ਜਗਦੀ ਨਜ਼ਰੋਂ ਨੀਵੇਂ ਮਾਰਗ ਤੁਰ ਕੇ
0: ਉਹ ਗੁਰਮੁਖ ਰਸਤਾ ਤੱਕ ਕੇ ਅੰਬਰ ਉਹ ਫਲ ਬਰਸਾਉਂਦੇ ਸੀ
1: ਉਹ 33 ਕਰੋੜ ਦੇ ਉੱਤੇ ਨਗਮੇ ਪੜਦੇ ਗੁਰ ਕੇ
0: ਉਹ ਆਇਆ ਰੋਕਣ ਕਾਰਾ ਹਵਾ ਨਾ ਦਾ

0: ਹੱਕ ਕੁਚਲੋ ਦੁਨੀਆ ਨੂੰ
1: ਉਹ ਜਨਤਾ ਲੁੱਟਦੇ ਅੰਧ ਵਿਸ਼ਵਾਸੀ ਪਰਦਾ ਪਾ ਕੇ
0: ਉਹ ਰੱਖ ਦੇ ਮਾਇਆ ਪਰ ਰੱਖ ਦੇ ਤਾੜ ਸ਼ਿਕਾਰ ਦੀ
1: ਉਹ ਬਗਲੇ ਵਾਂਗੂ ਕੋਮਲ ਬੈਣ ਸਮਾਧੀ ਲਾ ਕੇ
0: ਉਹ ਲੱਗੀ ਵਿੱਚ ਸਮਾਦ ਤੋਰੇ ਠੱਗ ਬਨਾਰ ਸੀ
1: ਅਤਿਨ ਤਾਰੂ ਜਗਤੇ ਮੂਰੇ ਜਦੋਂ ਤਾਰੀ
0: ਉਹ ਦੁਨੀਆ ਵਾਲੇ ਜਿਸ ਨੂੰ ਸੂਦਰੇ

0: ਸਤਿਗੁਰੂ ਮਹਾਰਾਜ ਜੀ ਭਾਈ ਲਾਲੋ ਦੇ ਘਰ ਵਿੱਚ ਬੈਠੇ ਹੋਏ ਨੇ। ਭਾਈ ਲਾਲੋ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਅਨੁਭਵੀ ਗਿਆਨ ਜਿਹੜਾ ਸੀ, ਬਖਸ਼ਿਸ਼ਾਂ ਸੀ, ਰਹਿਮਤਾਂ ਸੀ, ਜੋ ਪਰਮੇਸ਼ਰ ਦੀ ਦਾਤ ਸੀ, ਉਹਦੀ ਸਾਂਝ ਕਰ ਰਹੇ ਨੇ ਭਾਈ ਲਾਲੋ ਦੇ ਨਾਲ। ਔਰ ਨਾਲ ਨਾਲ ਇਸ ਸੰਸਾਰ ਦੀ ਵੀ ਗੱਲ ਚੱਲ ਰਹੀ ਹੈ। ਹੁਣ ਇੱਥੇ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ ਅਤੇ ਉਦੋਂ ਤਕਰੀਬਨ 15 ਸਤੰਬਰ ਦਾ ਏਡ ਗੇਡ ਸੀ ਅਤੇ ਉਸ ਵੇਲੇ ਜਿਹੜੇ ਸਰਾਧ ਨੇ ਇਹਨਾਂ ਦੀ ਸ਼ੁਰੂਆਤ ਹੋ ਚੁੱਕੀ ਸੀ। ਕਿਉਂਕਿ ਜਿਹੜਾ ਦੇਸੀ ਮਹੀਨਾ ਅਤੇ ਅੰਗਰੇਜ਼ੀ ਮਹੀਨਾ, ਇਹਦਾ ਤਕਰੀਬਨ ਅੱਧ ਦੇ ਵਿੱਚ ਦੇਸੀ ਮਹੀਨੇ ਦੀ ਸੰਗਰਾਂਦ ਦੇ ਨਾਲ ਅੱਜ ਦੇ ਸਮੇਂ ਅੰਦਰ ਜਿਹੜਾ ਸੁਮੇਲ ਚੱਲ ਰਿਹਾ ਹੈ। ਔਰ ਇਸ ਤੋਂ ਪਹਿਲਾਂ 1753 ਤੋਂ ਪਿੱਛੇ ਚਲੇ ਜਾਈਏ ਅਤੇ ਇਹ ਜਿਹੜਾ ਸੀ ਇਹਦਾ 3-4 ਦਿਨ ਦਾ ਅੰਤਰ ਸੀ, ਕਿਉਂਕਿ ਜਿਹੜਾ ਈਸਵੀ ਸੰਨ ਸੀ ਇਹ ਪਹਿਲਾਂ ਯੂਰਪ ਦੇ ਵਿੱਚ ਲਾਗੂ ਹੋ ਗਿਆ ਅਤੇ ਇੰਗਲੈਂਡ ਜਿਹੜਾ ਸੀ ਇਹਨੇ ਇਹਨੂੰ ਅਡੋਪਟ ਨਾ ਕੀਤਾ ਅਤੇ 1753 ਤੱਕ ਜਿਹੜਾ ਇੰਗਲੈਂਡ ਦਾ ਕੈਲੰਡਰ ਸੀ ਇਹ 12 ਦਿਨ ਪਿੱਛੇ ਚਲਾ ਗਿਆ। ਔਰ ਜਦੋਂ 1753 ਦੇ ਵਿੱਚ ਇਹਨੂੰ ਇੰਗਲੈਂਡ ਨੇ ਅਡੋਪਟ ਕੀਤਾ ਅਤੇ ਉਦਣ 2 ਸਤੰਬਰ ਸੀ, 12 ਦਿਨ ਗੈਪ ਕਰਕੇ ਅਤੇ ਜਿਹੜਾ 14 ਸਤੰਬਰ ਦਾ ਦਿਨ ਸੀ ਇਹਨੂੰ ਘੋਸ਼ਿਤ ਕਰ ਦਿੱਤਾ ਗਿਆ। ਔਰ 12 ਦਿਨਾਂ ਦਾ ਇਹ ਜਿਹੜਾ ਫਰਕ ਸੀ ਇਹ ਸਾਡੇ ਸੰਗਰਾਂਦ ਦੇ ਮਹੀਨਿਆਂ ਦੇ ਵਿੱਚ ਵੀ ਪਲੱਸ ਹੋ ਕੇ ਇਹਦਾ ਅੱਧ ਦੇ ਨਾਲ ਮੇਲ ਜੋਲ ਬਣਦਾ। ਔਰ ਸਰਾਧਾਂ ਦੇ ਦਿਨਾਂ ਦੇ ਵਿੱਚ ਇੱਕ ਹਿੰਦੁਸਤਾਨ ਦੇ ਜਿਹੜੀ ਹਿੰਦੂ ਧਰਮ ਹੈ ਉਹਦੇ ਵਿੱਚ ਪਰੰਪਰਾ ਚੱਲਦੀ ਹੈ, ਕਿਉਂਕਿ ਕਿਸੇ ਦਿਨ ਆਪਾਂ ਫਿਰ ਵਿਚਾਰ ਕਰਾਂਗੇ ਮਰਜ਼ਾਦਾ ਅਤੇ ਪਰੰਪਰਾ ਦੇ ਬਹੁਤ ਵੱਡਾ ਅੰਤਰ ਹੁੰਦਾ। ਪਰੰਪਰਾਵਾਂ ਸਮੇਂ ਨਾਲ ਚੱਲਦੀਆਂ ਵੀ ਨੇ ਅਤੇ ਸਮੇਂ ਨਾਲ ਖਤਮ ਵੀ ਹੋ ਜਾਂਦੀਆਂ। ਮਰਜ਼ਾਦਾ ਇੱਕ ਜਾਬਤਾ ਹੁੰਦਾ ਜਿਹੜਾ ਨਿਰੰਤਰ ਸਦਾ ਬਰਕਰਾਰ ਰਹਿੰਦਾ, ਇਹਦੇ ਵਿੱਚ ਕੋਈ ਘਾਟਵਾਦ ਨਹੀਂ ਕੀਤੀ ਜਾ ਸਕਦੀ। ਹੁਣ ਇਹ ਜਿਹੜੇ ਸਰਾਧ ਸਨ ਇਹ ਪਰੰਪਰਾ ਮੈਂ ਕਿਉਂ ਕਿਹਾ, ਜੇ ਹਕੀਕਤ ਸੱਚਾਈ ਹੁੰਦੀ ਮੈਂ ਇਹਨੂੰ ਮਰਜ਼ਾਦਾ ਵੀ ਕਹਿ ਦਿੰਦਾ, ਕਿਉਂਕਿ ਕਿਸੇ ਦੂਜੇ ਧਰਮ ਦੀ ਗੱਲ ਹੈ। ਪਰੰਪਰਾ ਇਸ ਕਰਕੇ ਹੈ ਬਈ ਜਿਹੜੇ ਲੋਕ ਆਪਣੇ ਮਾਤਾ ਪਿਤਾ ਨੂੰ ਜਿਉਂਦਿਆਂ ਤਾਂ ਉਹਨਾਂ ਵੱਲ ਧਿਆਨ ਨਹੀਂ ਕਰਦੇ, ਉਹਨਾਂ ਦੀ ਸੇਵਾ ਨਹੀਂ ਕਰਦੇ ਅਤੇ ਜਦੋਂ ਮਰ ਜਾਂਦੇ ਨੇ ਉਹਨਾਂ ਨਿਮਿੱਤ ਸਰਾਧ ਜੱਗ ਕਰਾਏ ਜਾਂਦੇ। ਔਰ ਇਸ ਗੱਲ ਦੀ ਗਵਾਹੀ ਭਰੀ ਹੈ ਕਬੀਰ ਸਾਹਿਬ ਜੀ ਹੋਰਾਂ ਨੇ, ਕਿਉਂਕਿ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਉਹਨਾਂ ਨੇ ਆਪਣੀ ਬਾਣੀ ਅੰਦਰ ਵੀ ਸਾਡੇ ਨਾਲ ਸਾਂਝ ਕੀਤੀ ਬਈ ਇਹ ਲੋਕੋ ਆਹ ਜਿਹੜੇ ਮਗਰੋਂ ਸਰਾਧ ਕਰਾਉਂਦੇ ਜੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਅੱਗੇ ਜਦੋਂ ਮਨੁੱਖ ਚਲਾ ਜਾਏਗਾ ਅਤੇ ਉਹਦਾ ਜੋ ਲੇਖਾ ਜੋਖਾ ਉਹ ਪਰਮੇਸ਼ਰ ਉਹਦੇ ਵਾਸਤੇ ਤਿਆਰ ਲੈ ਕੇ ਬੈਠਾ। ਹੁਣ ਅਸੀਂ ਪ੍ਰਚਾਰਕ ਹੈ, ਰਾਗੀ ਹੈ, ਢਾਡੀ ਹੈ, ਹਿੰਦੁਸਤਾਨ ਤੋਂ ਆਉਂਦੇ ਕੋਈ ਨਾਚ ਪੱਲੇ ਬੰਨ ਕੇ ਲਿਆਉਂਦੇ, ਜਿੱਥੇ ਜਿੱਥੇ ਜਾਂਦੇ ਨੇ ਪਰਮੇਸ਼ਰ ਨੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੁੰਦੀ ਹੈ। ਅਤੇ ਜੇ ਕੋਈ ਹਿੰਦੁਸਤਾਨ ਵਾਲਾ ਆਖੇ ਬਈ ਮੈਂ ਤਾਂ ਬਈ ਜਹਾਜ਼ 'ਚ ਰੋਟੀਆਂ ਰੱਖਣ ਲੱਗਾ, ਸਾਡੇ ਪਿਓ ਨੇ ਉੱਥੇ ਖਾਣੀਆਂ ਨੇ ਅਤੇ ਇੱਥੇ ਉਹ ਰੋਟੀਆਂ ਨਹੀਂ ਪਹੁੰਚ ਸਕਦੀਆਂ ਨਾ ਮੈਂ ਖਾ ਸਕਦਾ, ਹੋ ਸਕਦਾ ਹਫ਼ਤੇ 2 ਹਫ਼ਤਿਆਂ ਬਾਅਦ ਆ ਵੀ ਜਾਣ, ਪਰ ਉਹ ਉਸ ਵੇਲੇ ਜਿਸ ਵੇਲੇ ਭੇਜੇ ਆ ਉਸ ਵੇਲੇ ਨਹੀਂ ਪਹੁੰਚ ਸਕਦੀ। ਔਰ ਇਹ ਤਾਂ ਬਿਲਕੁਲ ਅਗਲੀ ਗੱਲ ਸੀ, ਹੁਣ ਇਹ ਜਿਹੜੀਆਂ ਲੰਗਰ ਸੀ ਅੱਗੇ ਜਾਣੇ ਤਾਂ ਬਹੁਤ ਮੁਸ਼ਕਲ ਗੱਲ ਸੀ, ਕਿਉਂਕਿ ਮਨੁੱਖ ਦੇ ਕੀਤੇ ਕਰਮਾਂ ਨੇ ਉਹਦੇ ਅੱਗੇ ਜਾ ਕੇ ਉਹਦੀ ਉਪਜੀਵਿਕਾ ਦੇ ਸਾਧਨ ਕਾਇਮ ਕਰਨੇ ਨੇ, ਉਹਦੀ ਕਿਹੜੀ ਉਪਜੀਵਿਕਾ ਉਦੋਂ ਬਣਨੀ ਹੈ ਉਹ ਪਰਮੇਸ਼ਰ ਨੇ ਨਿਯਮਤ ਕਰਨੀ ਉਹਦੇ ਕਰਮਾਂ ਅਨੁਸਾਰ। ਜਿਹੜਾ ਮੁਹੰਮਦ ਸਾਹਿਬ ਸੀ ਉਹਦੀ ਚਾਚੀ ਨੇ ਉਹਨੂੰ ਪਾਲਿਆ ਸੀ ਅਤੇ ਉਹ ਜਦੋਂ ਅੰਤਮ ਸਮੇਂ 'ਤੇ ਆਇਆ, ਅੰਤਮ ਸਮੇਂ 'ਤੇ ਆਈ ਅਤੇ ਉਹ ਕਹਿੰਦੀ ਮੁਹੰਮਦ ਸਾਹਿਬ ਬਈ ਮੇਰੀ ਅੱਗੇ ਰੱਖਿਆ ਕਰੀ। ਉਹ ਕਹਿਣ ਲੱਗਾ ਹਰਗਿਜ਼ ਨਹੀਂ, ਮੈਂ ਤੇਰੀ ਇੱਥੇ ਤਾਂ ਪਾਲਣਾ ਕਰ ਸਕਦਾ ਸਾਂ ਪਰ ਅੱਗੇ ਹੁਣ ਤੇਰੇ ਕਰਮਾਂ ਨੇ ਤੇਰਾ ਸਹਾਈ ਹੋਣਾ, ਕਿਉਂਕਿ ਇੱਥੇ ਜੋ ਕੁਝ ਵੀ ਅਸੀਂ ਕਰਦੇ ਹਾਂ ਆਪੋ ਆਪਣੇ ਕਰਮਾਂ ਦਾ ਲੇਖਾ ਜੋਖਾ ਹੈ। ਮੱਤ ਕੋਈ ਕਵੇ ਬਈ ਮੈਂ ਪੁੱਤਾਂ ਧੀਆਂ ਬਦਲੇ ਪਾਪ ਕਰ ਰਿਹਾ ਅਤੇ ਇਹ ਮੈਨੂੰ ਬਖਸ਼ੇ ਜਾਣਗੇ, ਇਹ ਸਾਡੇ ਕਰਮਾਂ ਵਿੱਚ ਜਮ੍ਹਾਂ ਹੁੰਦੇ, ਕਿਉਂਕਿ ਪੁੱਤ ਧੀ ਕਿਸੇ ਨੂੰ ਨਹੀਂ ਕਹਿ ਰਿਹਾ ਬਈ ਉਹਦੇ ਵਾਸਤੇ ਕੋਈ ਅਨਰਥ ਕਰੋ, ਇਹ ਸਭ ਕੁਝ ਮਨੁੱਖ ਆਪਣੇ ਉੱਤੇ ਕਰਦਾ। ਖੈਰ ਇਹ ਵਿਸ਼ਾ ਬੜਾ ਲਮੇਰਾ ਹੈ, ਆਓ ਜਰਾ ਤੱਕਣ ਦਾ ਯਤਨ ਕਰੋ। ਇੱਥੇ ਇੱਕ ਏਮਨਾਬਾਦ ਦਾ ਬਹੁਤ ਵੱਡਾ ਅਹਿਲਕਾਰ ਹੈ ਜਿਹਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ ਮਲਕ ਭਾਗੋ, ਅਤੇ ਇਹ ਜਿਹੜਾ ਮਲਕ ਭਾਗੋ ਹੈ ਇਹਨੇ ਆਪਣੇ ਪਿਤਰਾਂ ਨਿਮਿੱਤ ਸਰਾਧ ਜਾਗਰ ਚਾਇਆ ਹੋਇਆ, ਹੁਣ ਇਹਦੇ ਸਾਰਾ ਜਗ ਦੇ ਵਿੱਚ ਬੜੀ ਦੁਨੀਆਂ ਆਉਣ ਪ੍ਰਸ਼ਾਦੇ ਖਾ ਖਾ ਜਾਂਦੀ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਹੀਂ ਗਏ। ਹੁਣ ਇੱਕ ਦਿਨ ਜਦੋਂ ਇਹਨੂੰ ਪਤਾ ਲੱਗਾ ਬਈ ਗੁਰੂ ਨਾਨਕ ਸਾਹਿਬ ਮੇਰੇ ਇਸ ਭੋਜ ਦੇ ਵਿੱਚ ਸ਼ਾਮਲ ਨਹੀਂ ਹੋਏ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਜਬੂਰਨ ਆਪਣੇ ਕੋਲ ਸੱਦਿਆ ਅਤੇ ਇੱਕ ਬੜਾ ਸੁੰਦਰ ਪਲੰਘ ਵਿਛਾਇਆ ਹੋਇਆ, ਉੱਤੇ ਬਹਾ ਕੇ ਦੋ ਗੱਲਾਂ ਮਲਕ ਭਾਗੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਾਲ ਸਾਂਝੀਆਂ ਕਰਨ ਲੱਗਾ। ਬਈ ਇਹ ਪਾਤਸ਼ਾਹ ਤੂੰ ਬੜੀ ਉੱਚੀ ਕੁਲਦਾ ਹੈ ਅਤੇ ਮੈਂ ਵੀ ਬੜੀ ਉੱਚੀ ਕੁਲਦਾ ਅਤੇ ਤੁਸੀਂ ਇਹ ਪਿਛੋਤਰ ਦੇ ਘਰ ਬੈਠੇ ਹੋ, ਹਕੀਕਤ ਚੰਗਾ ਨਹੀਂ। ਆਪਣੇ ਵੱਲੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਮਝਾਉਣ ਦਾ ਯਤਨ ਕਰ ਰਿਹਾ, ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਹਕੀਕਤ ਇਸ ਦੁਨੀਆਂ ਦੀ ਜਿਹੜੀ ਉਹਦੀ ਮਨੋਬਿਰਤੀ ਹੈ ਉਹਨੂੰ ਸਮਝਾ ਰਹੇ ਨੇ। ਕਵਿਤਾ ਦੀਆਂ ਲਾਈਨਾਂ ਪੇਸ਼ ਕਰਨ ਲੱਗੇ ਸਰਵਣ ਕੌਰ।
1: ਦਾਤੇ ਨੂੰ ਕੋਲ ਬਹਾ ਕੇ ਦਾਦਾ ਦਿਲ ਗੁੱਸਾ ਖਾ ਕੇ ਭਾਗ ਨੇ ਉਹ ਕਹੇ ਸੁਣਾ ਕੇ ਬੇਦੀ

0: ਭਾਗ ਪਰਮਾ ਦੀ ਨਿੰਦੋ ਜਾਗੋ ਊਚ ਤੇ ਨੀਚ ਤਿਆਗੋ ਇੱਕੋ ਰੱਬ ਸਾਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਖੂਨ ਦਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ
1: ਹੋ ਤੱਕ ਕੇ ਤੇ ਨੂਰ ਤੁਮਾਰਾ ਦਿਲ ਤਾਂ ਦੁਖ ਗਿਆ ਹਮਾਰਾ ਲਾਲਾ ਦਾ ਮਾਵਨ ਜਾਰਾ ਤੁਹਾਡੀ ਪਾਤਲ ਦੇ ਕਿਹੋ ਛੱਡ ਕੇ ਤੇ ਮਾਲ ਮਨਾਰੇ ਕੁਲੀਆਂ ਵਿੱਚ ਰੁਲ ਦੇ ਕਿਹੋ ਛੱਡ ਕੇ ਤੇ ਮਾਲ ਮਨਾਰੇ
0: ਤੂੰ ਝੂਠੇ ਤਨਕਾ ਐਪੁਰ ਮੈਂ ਮੈਰ ਮਣਕਾ ਕਰਜਾ ਦਾ ਬੇੜਾ ਦਨਕਾ ਡੁਬਜੂ ਹੰਕਾਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਖੂਨ ਦਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ
1: ਹੋ ਪੂਰੇ ਪਾਲਾਂ ਤੇ ਖੀਰਾਂ ਭੋਜਨ ਸਭ ਛਕੇ ਫਕੀਰਾਂ ਆਪ

0: ਮਲਕਾਏ ਬ੍ਰਹਮ ਭੋਜਨੀ ਜੀਵਨ ਦਖਿਆਰਿਆਂ ਦਾ ਮਲਕਾਏ ਬ੍ਰਹਮ ਭੋਜਨੀ
1: ਬੋਲ ਰੇ ਬੋਲਣ ਆਰੇ ਹੋ ਗਏ ਹਾਰਾਂ ਸਿਸਾਰੇ ਕਰਦੇ ਹੁਣੇ ਨਤਾਰੇ ਹੱਦੋ

0: ਵੱਡੀ ਦਾ ਫਲ ਹੈ ਤੈਸੇ ਸੈਣਾ ਡਨ ਪੈਜੂ ਐਸੇ ਕੈਰਕ ਜਾਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਖੂਨ ਦਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ।
1: ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਮਲਕ ਭਾਗੋ ਨੂੰ ਹਕੀਕਤ ਸਮਝਾਈ ਹੈ ਔਰ ਇਸ ਹਕੀਕਤ ਦਾ ਰਿਜ਼ਲਟ ਕੀ ਨਿਕਲਿਆ ਇਹ ਸਵੇਰ ਦੇ ਦੀਵਾਨ ਅੰਦਰ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ ਕਿਉਂਕਿ ਨਿਯਮਤ ਸਮੇਂ ਦੇ ਅਨੁਸਾਰ ਆਪਦੇ ਨਾਲ ਇਤਿਹਾਸ ਦੀ ਸਾਂਝ ਕਰਨ ਦਾ ਯਤਨ ਕੀਤਾ ਹੈ। ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਤੁਹਾਡਾ ਆਪਣਾ ਜਥਾ ਹੈ ਦਾਸ ਸਿੰਘ, ਦਾਸ ਭਾਈ ਸੁਰਜੀਤ ਸਿੰਘ, ਆਗੂ ਬੁਲਾਰਾ ਭਾਈ ਸਤਨਾਮ ਸਿੰਘ ਜੀ, ਇੱਧਰ ਭਾਈ ਗੁਰਮੇਲ ਸਿੰਘ ਜੀ, ਆਪ ਦੀ ਸੇਵਾ ਵਿੱਚ ਇਸ ਪਾਵਨ ਪਵਿੱਤਰ ਸਟੇਜ ਤੋਂ ਜਥਾ ਹਾਜ਼ਰ ਹੈ। ਪਹਿਲਾ ਦਿਨ ਸੀ, ਇਸ ਤੋਂ ਅੱਗੇ ਨਿਰੰਤਰ ਸੇਵਾ ਕਰਨ ਦਾ ਯਤਨ ਕਰਾਂਗੇ। ਧੰਨਵਾਦੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਦੀ ਰਹਿਮਤ ਬਖਸ਼ ਸਦਕਾ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਔਰ ਇਹਦੇ ਵਿੱਚ ਕੜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਪਾਵਨ ਪਵਿੱਤਰ ਸਥਾਨ ਦੀ ਨੁਮਾਇੰਦਾ ਪ੍ਰਬੰਧਕ ਜਮਾਤ ਸਾਡੇ ਸਤਿਕਾਰਯੋਗ ਬਾਬਾ ਜੀ, ਇੱਥੇ ਜਿੰਨਾ ਸਟਾਫ ਨੂੰ ਸੇਵਾ ਕਰ ਰਿਹਾ ਸਾਰਿਆਂ ਦਾ ਦਾਸ ਅਸੀਂ ਧੰਨਵਾਦੀ ਹੈ। ਇੱਥੇ ਸਮਾਪਤੀ ਉਚਾਰ ਵਿੱਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3832.

ਸਚੇ ਵਿਵਾਦ ਸਚ ਪੀ ਸਚ ਨਾਨਕ ਹੋ ਸੀ ਸਚ ਸੋਚੈ ਸੋਚ ਨ ਹੋਵੇ ਇੰਦੇ ਸੋਚੇ ਵੱਖ ਵਾਰ ਚਿੱਤੈ ਚਿੱਤ ਨ ਹੋਵੇ ਇੰਦੇ ਲਾਇ ਰਹਾ ਨਿਰਕਾਰ ਭੁੱਖਿਆ

ਮਨੋ ਸਰੀਰੇ ਬੰਨਾ ਪ੍ਰੀਆਂ ਤਾਰ ਸਹਸ ਗਿਆਨ ਭਲਕ ਹੋਵੇ ਸਾਹਿਤਨ ਚੱਲੇ ਨਾਲ ਤਿਲਕ ਪਿਆਰਾ ਹੋਈ ਜੈ ਤਿਲ ਕੂੜੈ ਤਸੈ ਪਾਲ ਹੁਕਮਰ ਗਿਆਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਹੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਲੀਚ ਹੁਕਮ ਲੈ ਕੁਦਰਤ ਸੁਖ ਪਾਈ ਹੈ ਇਤਨਾ ਹੁਕਮੀ ਮਤੀ ਹੁਕਮੀ ਬੜਾ ਪਵਾਈ ਹੈ ਹੁਕਮੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਈ ਗਾਵੈ ਕੋ ਤਾਣੂ ਵੈ ਕਿਸੈ ਤਾਣ ਗਾਵੈ ਕੋ ਗਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਥਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਸਿਹੀ ਗਾਵੈ ਕੋ ਜੀ ਲੈ ਕਰਦੇ ਗਾਵੈ ਕੋ ਜਸ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰ ਹਦੂਰ ਕਥਨਾ ਕਦੀ ਨਾਵੈ ਟੂਟ ਗਤ ਗਤ ਗਤੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਸਕ ਪਾਹੇ ਜੁਗੰਜ ਮੰਤਰ ਸਾਹੀ ਸਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਚਾਰੇ ਪਰਵਾਹ ਸਾਚਾ ਸਾਹਿਬ ਸਾਚ ਨਾਹੀਂ ਪਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਥੇ ਸਾਧਨ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਆ ਏ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾਇ ਕਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਗੁਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਗੁਣ ਕਰਮਾ ਕੇ ਮਿਲੈ ਲਈ ਮਤ ਵਿਜਰਤ ਨਿਵਾਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾਇ ਕਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਸਾਈ ਤੈ ਜਸ ਕੀਰਤ ਜਗ ਲੇ ਜੇ ਤੈਸੋ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਹੇ ਤਾਂ ਅੰਦਰ ਕੀ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਗੀਤ ਸੁਰਨਾਥ ਸੁਣਿਆ ਤਰਸ ਤਬਲੇ ਆਕਾਸ਼ ਸੁਣਿਆ

ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਜ ਸੁਣਿਆ ਹਾਥ ਵੈ ਸਦਾ ਨਾਨਕ ਭਗਤਾਂ ਸਦਾ ਵਿਵਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਰੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਵੇਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਤਸ਼ਾਹ ਪ੍ਰਗਟ ਜਾਈ ਮੰਨੈ ਮਗਨ

ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਰ ਸਰਦਾਰ, ਮੰਨੈ ਕਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵੇ ਨਾ ਪਿੱਛੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੁਹੈ ਹੈ ਦਰ ਰਾਜਾਨ, ਪੰਚਾਂ ਕਾ ਗੁਰੇਖ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਹੀਂ ਸੁਮਾਰ, ਕੌਲ ਕਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਤਿਆਰ, ਤਬਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਦਿਸੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਜੇਤਾ ਹੋਏ, ਜੇਤਾ ਤਾਨਸ ਵਾਲੇ ਰੂਪ, ਜੇਤੀ ਬਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਦਿੱਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰੇ ਨਾ ਜਾਵਾਂ ਇੱਕ ਵਾਰ, ਜੋ ਕੁਲ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਕੁਦਰੰਗ ਕਾਰ, ਅਸੰਖ ਜਪ ਸੰਘ ਭਾਉ, ਅਸੰਖ ਪੂਜਾ ਸੰਘ ਦਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮੰਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਦੂਰ ਮੋਹ ਬਖਸਾਰ, ਅਸੰਖ ਮੋਨ ਲਿਵਲਾਈ ਕਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਤੁਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਟ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਾਸ ਰਾਹੀ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਰੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਤੁਰੰਕਾਰ, ਅਸੰਖ ਨਾਭ ਅਸੰਖ ਥਾਪ, ਗਮ ਗਮ ਅਸੰਖ ਲੋ, ਅਸੰਖ ਕਹੇ ਸਿਰ ਪਾਰ, ਅਖਰੀ ਨਾਮ ਅਖਰੀ ਸਾਲਾ, ਅਖਲੀ ਜਾਨਵੀ ਗੁਣਗਾਰ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਅਖਾਣ, ਜਿਨੇ ਲਿਖੇ ਤੈ ਸਿਰ ਨਾਏ, ਜੇ ਫੁਰਮਾਏ ਦਿਲ ਦਿਲ ਪਾਏ, ਜੇਤਾ ਕੀਤਾ ਚੇਤਾ ਨਾ ਉਹ ਬਣ ਨਾਵੈ ਨਾ ਹੀ ਕੋ ਥਾਂ, ਕੁਦਰਤ ਕਵਣ ਕਹਾਂ ਵਿਚਾਰ, ਵਾਰੇ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਭਰੀਐ ਹੱਥ ਪੈਰ ਕੰਨ ਦੇ, ਪਾਣੀ ਤੁਰਦਾ ਦਰਸੋ ਗਏ, ਮੂਲ ਬਲੀਚੀ ਕੱਪੜੋਏ, ਦੇ ਸਾਬੂਣ ਲਈਆ ਉਹ ਟੋਏ, ਭਰੀ ਅਮਰ ਬਾਬਾ ਕਾ ਸੰਗ, ਉਹ ਟੋਕੈ ਨਾਵੈ ਕਾ ਰੰਗ, ਪੁੰਨੀ ਪਾਪੀ ਆਖਣ ਨਾਹੀਂ, ਗਰ ਗਰ ਕਰਨਾ ਲਿਵੜਾ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਪ ਹਜਾਓ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਨ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਾਤ ਤੀਰਥ ਮਲ ਨਾਉ, ਸਦਗੁਣ ਤੇਰੇ ਮੈਂ ਨਾ ਹੀ ਕੋਏ, ਦੁਰਗੁਣ ਕੀਤੇ ਭਗਤ ਨਾ ਹੋਏ, ਸਵਾਸਥ ਆਤ ਬਾਣੀ ਬਰਮਾਉ, ਸਤ ਸੁਹਾਨ ਸਦਾ ਮਨ ਚਾਉ, ਕਵਣ ਸੁਵੇਲਾ ਭਗਤ ਕਵਣ, ਕਵਣ ਫਿਤ ਕਵਣ ਵਾਰ, ਕਵਣ ਸਿਰ ਉੱਚੀ ਮਾਂ ਕਵਣ, ਜਿਤ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲਿਖ ਪੁਰਾਣ, ਭਗਤ ਨ ਪਾਓ ਕਾਦੀਆਂ, ਜੇ ਲਿਖਣ ਦੇ ਪੁਰਾਣ, ਫਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਂ ਨਾ ਕੋਈ, ਜਾਂ ਕਰਦਾ ਸਿਰ ਠੀਕ ਹੋ ਸਾਡੀ, ਆਪੇ ਜਾਣੇ ਸੋਈ, ਕਿਵ ਕਰਿਆ ਅੱਖਾਂ ਕਿਵਸਾ ਲਾਹੀ, ਕਿਵਰ ਨਹੀਂ ਕਿਵ ਜਾਣਾ, ਨਾਨਕ ਆਖਣ ਸਭ ਕੋ ਹੱਥ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋ ਗਏ, ਨਾਨਕ ਜੇ ਕਹੋ ਆਪਾਂ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ, ਓੜ ਗੋੜ ਗੋਪਾਲ ਸਕੇ ਵੇਦ ਕਹਿਣੇ ਸਵਾਸ, ਸਹਸ ਅਠਾਰਾਂ ਕਹਿਣ ਕਤੇਬਾਂ, ਸਲੂ ਇੱਕ ਧਾਤ, ਲਿਖਾ ਹੋਈ ਤਾਂ ਲਿਖੀ ਹੈ, ਲਿਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ, ਸਾਲਾਹੀ ਸਾਲਾਹ ਏ ਕੀ ਸੁਰਦਨਾ, ਪਾਣੀਆਂ ਨਦੀਆਂ ਤੈ ਵਾਪ ਪਵਾਏ, ਸਮੁੰਦਰਾਂ

వంతన చెప్పే జమన మంతు వంతన చెప్పే శమన మంతు వంతన చెప్పే గీతాకారి వంతన చెప్పే పరవారి అంత కారణ గీత పిల్లగాయి దాకి అంతన పాయ జాయి ਇਹੀ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਜਿਬੜ ਉੱਚਾ ਹੋਵੇ ਕੋਏ ਦਸ ਉੱਚੇ ਕੋ ਜਾਣੇ ਕੋਏ ਜਿਬੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਾ ਤਮਾਏ ਕੇਤੇ ਮੰਗਾ ਜੋਧ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਜੇਤੇ ਕਬਜ਼ ਕਹਿਣ ਦੇ ਤਾਰ ਜੇਤੇ ਲੈ ਲੈ ਮੁਕੜ ਪਾਏ ਜੇਤੇ ਮੂਰਖ ਆਈ ਤਾਏ ਕੇਤਿਆਂ ਦੁੱਖ ਪਊ ਸਦ ਮਾਰ ਏਤੇ ਦਾਤ ਤੇਰੀ ਦਾ ਤਾਰ ਬੰਦ ਗਲਾਸੀ ਪਾਣੇ ਹੋਵੇ ਹੋ ਰਾਖ ਨਾ ਸਕੇ ਸੋਏ ਜੇਵੜ ਭਾਵਾ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਅੱਖ ਹੈ ਬੋਲ ਵਿਗਾੜ ਤਾਂ ਲਿਖੀਏ ਸਰਗਾ ਰੰਗ ਆਵਾਜ ਸੋ ਰਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਭ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਹਾਰੀ ਕੀਤੇ ਰਾਗ ਪਰਿਸੋਂ ਕਹੀ ਅਨ ਕੀਤੇ ਗਾਵਣਹਾਰੀ ਗਾਵੇ ਕਹਨ ਕੌਣ ਪਾਣੀ ਬੈਸਨ ਪਰ ਗਾਵੇ ਰਾਜਾ ਕਰਮ ਲਵਾਰੀ ਗਾਵੇ ਹੈ ਚੇਤ ਗੁਪਤ ਲਿਖ ਜਾਣੇ ਲਿਖ ਲਿਖ ਕਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਵਾ ਸਵਾਰੀ ਗਾਵੇ ਦਿਲਦਾਸਨ ਬੈਠੇ ਜੇ ਪਿਆ ਗਰਮਾਲੇ ਗਾਵੇ ਸਜ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਸਤੀ ਸਤੀ ਸੰਤੋਖੀ ਗਾਵੇ ਵੀਰ ਪਰਾਰੀ ਗਾਵਨ ਪੰਡਿਤ ਪੜਨਸੀ ਸੁਰ ਜੁਗਤ ਵੇਦਾ ਨਾਲੀ ਗਾਵੇ ਹੈ ਮੋਹਣੀ ਅਮਨ ਮੋਹਣ ਸੁਰਗਾ ਮਜਬਾਇਆ ਲਈ ਗਾਵਨ ਰਤਨ ਪਾਏ ਤੇਰੇ ਆਸਤ ਦੀ ਰਸਨਾ ਲਈ ਗਾਵੇ ਜੋਤ ਮਾਂ ਬਲ ਸੂਰਾ ਗਾਵੇ ਸਾਣੀ ਸਾਰੀ ਗਾਵੇ ਸੰਤ ਮੰਡਲ ਪਰ ਪੰਡਾ ਪਰ ਪਰ ਰੱਖੇ ਸਾਰੀ ਸਹੀ ਤੁਧ ਨੂੰ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਪਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਪ੍ਰਣਾਮ ਜਿਨ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਦੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤਸ਼ਾਹ ਗੁਰੂ ਨਾਨਕ ਕਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਭਜੋੜੀ ਧਿਆਨ ਕੀ ਕਰੈ ਬਿਰੋਤ ਸਿੰਧਾ ਕਾਲ ਕੁਆਰੀ ਕਾਇਆ ਜੋਤ ਡੰਡਾ ਪ੍ਰਦੀਪ ਆਈ ਪੰਥੀ ਸਗਲ ਜਮਾਤੀ ਮੰਦੀ ਦੇ ਜਿਤੇ ਜਗਜੀਤ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਨਾਥ ਜੁਜੇ ਕੋਏ ਏਕਾ ਮਾਈ ਜੂਤ ਵਿਆਹੀ ਤਿੰਨ ਦਿਲ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਲ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਮੈਂ ਆਵੈ ਬਹੁਤਾ ਹੀ ਵਿਡਾਣ ਆਦੇਸ ਸਦੇਸ਼ ਆਦਿ ਨੀਲ ਅਨਾਦ ਅਨਾਹਤ ਜੁਗ ਜੁਗੇ ਕੋਏ ਆਸਣ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸੱਜਣ ਹਾਰ ਨਾਨਕ ਸੱਜੇ ਕੀ ਸਾਚੀ ਪਾਰ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਇੱਕ ਦੂਜੀ ਕੋ ਲਖ ਹੋਵੇ ਲੱਖੋ ਵੈ ਲਖ ਵੀਸ ਲਖ ਲਖ ਗਿੜਾ ਕੀਆਂ ਏਕ ਨਾਮ ਜਗਦੀਸ ਏਤਾ ਬਦ ਬਬੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਕਾਸ਼ਗੀ ਗੀਤਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜਾ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸਤਿਕਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਕੋਈ ਰੱਜ ਰੋਟੀ ਸੇਤੀ ਵਾਰ ਬਵਣ ਬਾਣੀ ਅਗਨੀ ਪਾਤਾਲ ਦਸਵੇਂ ਧਰਤੀ ਪਹਿਲੇ ਧਰਤੀ ਸਾਬ ਰੱਖੀ ਦਰਬ ਸਾਲ ਦਸਵੇਂ ਜੀਜ ਉੱਠ ਕੇ ਰੰਗ ਦਿਨ ਕੇ ਨਾਵਾਂ ਨੀਕਾ ਅਨੰਤ ਕਰਮੀ ਕਰਮੀ ਨਵੀਂ ਵਿਚਾਰ ਸੱਚਾ ਸੱਚਾ ਦਰਬਾਰ ਸਿੱਖਾ ਸੋਹਨ ਪੰਜ ਪਰਵਾਨ ਨਗਰੀ ਕਰਮ ਪਵਾ ਨਿਸ਼ਾਨ ਗੱਜ ਬਗਾਈ ਉਸੈ ਪਾਏ ਨਾਨਕ ਰਹਿ ਜਾਪੇ ਜਾਏ ਧਰਮ ਖੰਡ ਕਾ ਧਰਮ ਗਿਆਨ ਖੰਡ ਕਾ ਸੋ ਕਰਮ ਜੇਤੇ ਪਵਨ ਪਾਣੀ ਕਾ ਸੰਤਰ ਜੇਤੇ ਕਾਲ ਮਹੇਸ਼ ਜੇਤੇ ਵਰਮੇ ਕਾਰਤ ਕੜੀਐ ਰੂਪਰਾ ਵੀ ਤੇ ਰੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਤ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਤ ਬੁਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ

ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਲ ਵਿਰੋਧ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜ ਚ ਕੜੀ ਹੈ ਬਹੁਤ ਅਨੂਪ ਟਾਂਕੀਆਂ ਗੱਲਾਂ ਕਿਸੇ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀ ਹੈ ਸ਼ੁੱਧ ਮਤ ਮਨ ਬੁੱਧ ਜਿੱਥੇ ਘੜੀ ਹੈ ਸੁਰਸਦਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋ ਮਹਾਂਬਲ ਸੂਰ ਜਨਮੈ ਰਾਮ ਰਹੇ ਆਤਮ ਕਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਏ ਦਾ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰਨ ਠਾਗ ਨਾ ਠਾਗੇ ਜਾਏ ਜਿਨੇ ਕਹਿ ਰਾਮ ਵਸੈ ਮਨ ਮਾਏ ਜਿੱਥੇ ਭਗਤ ਵਸੈ ਕੇ ਲੋ ਕਰੇ ਰਨ ਸੱਚਾ ਮਨ ਸੋਈ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਜਿੱਥੇ ਖੰਡ ਮੰਡਲ ਪਰ ਭੰਡ ਜੇ ਕੋ ਕਥਾ ਦੰਤ ਨਾ ਅੰਤ ਜਿੱਥੇ ਲੋ ਲੋ ਆਕਾਰ ਜਿਉ ਜਿਉ ਹੁਕਮ ਦੇਵੇ ਦੁਕਾਰ ਵਿਸ਼ੇ ਵਿਸ਼ੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਦ ਬਹਾਰਾ ਤੀਰ ਸੰਹਾਰ ਹਰਣ ਮਤਮੀ ਹਥਿਆਰ ਪਾਉ ਫਲਾ ਗੰਧਰ ਤਾਊ ਪਾਂਡਾ ਪਾਉ ਅੰਮ੍ਰਿਤ ਤਿਤ ਤਾਲ ਘੜੀ ਆਏ ਸਭ ਸੁਜੀ ਟਕਸਾਲ।

ਚੰਗਾਈਆਂ ਬੁਰਿਆਈਆਂ ਵਾਚ ਧਰਮ ਹਜ਼ੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਖ ਦੁਕਾਲ ਨਾਨਕ ਤੇ ਮੁਖ ਉਜਲੇ ਖੇਤੀ ਸੁੱਖੀ ਨਾਲ ਜਿਨੀ ਨਾਮ ਧਿਆਇ ਗਏ ਮਸਖ ਦੁਕਾਲ ਨਾਨਕ ਤੇ ਮੁਖ ਉਜਲੇ।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹ ਜੀ ਦੱਸ ਸਭਾ ਛੰਦ ਦਗ ਪ੍ਰਸਾਦ ਚੱਕਰ ਚੇਹਨ ਅਰਬਰਨ ਜਾ ਤਿਆਰ ਪਾਤ ਨੈਨ ਵੇ ਰੂਪ ਰੰਗ ਹਰ ਰੇਖ ਪੇਖ ਕੂ ਕਹਿ ਨਾ ਸਕਤ ਕੇ ਅਚਲ ਮੂਰਤਨ ਬਹੁ ਪ੍ਰਕਾਸ਼ ਮਿਤੁ ਜਿਹ ਜੈ ਗੋਟ ਇੰਦਰ ਨਿਰਾਣ ਸਾਹ ਸ਼ਾਨ ਗਣੇ ਜੈ ਤਿਰ ਪਵਣ ਮਹੀ ਸੁਰ ਨਾਰਿ ਅਸੁਰ ਨੇਤ ਨੇਤ ਮੰਤਰਨ ਗਾਇਤ ਸਭ ਸਰਬਨਾਮ ਕਥੈ ਕਵਣ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਯਾਤ ਛੰਦ ਨਮਾਸ ਸੰਗ ਅਕਾਲੇ ਨਮਾਸ ਸੰਗ ਕਰਪਾਲੇ ਨਮਾਸ ਸੰਗ ਰੂਪੇ ਨਮਾਸ ਸੰਗ ਅਨੁਖੇ ਨਮਾਸ ਸੰਗ ਪੇਖੇ ਨਮਾਸ ਸੰਗ ਅਲੇਖੇ ਨਮਾਸ ਸੰਗ ਅਕਾਹੇ ਨਮਾਸ ਸੰਗ ਅਜਾਏ ਨਮਾਸ ਸੰਗ ਅਗੰਜੇ ਨਮਾਸ ਸੰਗ ਪੰਜੇ ਨਮਾਸ ਸੰਗ ਨਾਮੇ ਨਮਾਸ ਸੰਗ ਠਾਮੇ ਨਮਾਸ ਸੰਗ ਧਰਮ ਨਮਾਸ ਸੰਗ ਧਰਮ ਨਮਾਸ ਸੰਗ ਨਾਮ ਨਮਾਸ ਸੰਗ ਠਾਮ ਨਮਾਸ ਸੰਗ ਅਜੀਤੇ ਨਮਾਸ ਸੰਗ ਪੀਤੇ ਨਮਾਸ ਸੰਗ ਅਵਾਹੀ ਨਮਾਸ ਸੰਗ ਟਾਹੀ ਨਮਾਸ ਸੰਗ ਨੀਲੇ ਨਮਾਸ ਸੰਗ ਨਾਦੇ ਨਮਾਸ ਸੰਗ ਛੇਦੇ ਨਮਾਸ ਸੰਗ ਗਾਦੇ ਨਮਾਸ ਸੰਗ ਗੰਜੇ ਨਮਾਸ ਸੰਗ ਪੰਜੇ ਨਮਾਸ ਸੰਗ ਉਦਾਰੇ ਨਮਾਸ ਸੰਗ ਅਪਾਰੇ ਨਮਾਸ ਸੰਗ ਸੋਏਕਾ ਨਮਾਸ ਸੰਗ ਅਨੇਕਾ ਨਮਾਸ ਸੰਗ ਬੂਟੇ ਨਮਾਸ ਸੰਗ ਅਜੂਟੇ ਨਮਾਸ ਸੰਗ ਨਿਰਕਰਮੇ ਨਮਾਸ ਸੰਗ ਨਿਰਭਰਮੇ ਨਮਾਸ ਸੰਗ ਨਿਰਦੇਸ਼ੇ ਨਮਾਸ ਸੰਗ ਨਿਰਦੇਸ਼ੇ ਨਮਾਸ ਸੰਗ ਨਿਰਨਾਮੇ ਨਮਾਸ ਸੰਗ ਨਿਰਕਾਮੇ ਨਮਾਸ ਸੰਗ ਨਿਰਧਾਤੇ ਨਮਾਸ ਸੰਗ ਨਿਰਗਾਤੇ ਨਮਾਸ ਸੰਗ ਨਿਰਧੂਤੇ ਨਮਾਸ ਸੰਗ ਭੂਤੇ ਨਮਾਸ ਸੰਗ ਅਲੋਕੇ ਨਮਾਸ ਸੰਗ ਅਸੋਕੇ ਨਮਾਸ ਸੰਗ ਨਿਰਦਾਪੇ ਨਮਾਸ ਸੰਗ ਅਥਾਪੇ ਨਮਾਸ ਸੰਗ ਨਿਰਮਾਨੇ ਨਮਾਸ ਸੰਗ ਨਿਰਾਨੇ ਨਮਾਸ ਸੰਗ ਅਗਾਹੇ ਨਮਾਸ ਸੰਗ ਅਬਾਹੇ ਨਮਾਸ ਸੰਗ ਤਰਵਰਗੇ ਨਮਾਸ ਸੰਗ ਸਰਗੇ ਨਮਾਸ ਸੰਗ ਪ੍ਰਭੋਗੇ ਨਮਾਸ ਸੰਗ ਸਯੋਗੇ ਨਮਾਸ ਸੰਗ ਰੰਗੇ ਨਮਾਸ ਸੰਗ ਪੰਗੇ ਨਮਾਸ ਸੰਗ ਗੰਮੇ ਨਮਾਸ ਦਾਸ ਰਮੇ ਨਮਾਸ ਸੰਗ ਜਲਾਸਰੇ ਨਮਾਸ ਸੰਗ ਨਿਰਾਸਰੇ ਨਮਾਸ ਸੰਗ ਜਾਤੇ ਨਮਾਸ ਸੰਗ ਪਾਤੇ ਨਮਾਸ ਸੰਗ ਮਾਜਵੇ ਨਮਾਸ ਦਾਸ ਸਜਾਦੇ ਅਦੇ ਸੰਗ ਅਦੇਸੇ ਨਮਾਸ ਸੰਗ ਅਪੇਸੇ ਨਮਾਸ ਸੰਗ ਨਿਰਧਾਮੇ ਨਮਾਸ ਸੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਸਾਪ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਨਮਾਸ ਦਾਸ ਸਦੇਵੈ ਨਮਾਸ ਸੰਗ ਅਪੇਵੈ ਨਮਾਸ ਸੰਗ ਅਜਨਮੇ ਨਮਾਸ ਸੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਾਸ ਦਾਸ ਦਿਆਲੇ ਨਮਾਸ ਸੰਗ ਅਮਰਨੇ ਨਮਾਸ ਸੰਗ ਅਮਰਨੇ ਨਮਾਸ ਸੰਗ ਜਰਾਰੰਗ ਨਮਾਸ ਸੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਵਸਤਾ ਬੰਦੇ ਨਮਾਸ ਸੰਗ ਨਿਰਸਾਕੇ ਨਮਾਸ ਸੰਗ ਨਿਰਵਾਕੇ ਨਮਾਸ ਸੰਗ ਰਹੀਮੇ ਨਮਾਸ ਸੰਗ ਕਰੀਮੇ ਨਮਾਸ ਸੰਗ ਅਨੰਤੇ ਨਮਾਸ ਸੰਗ ਮਹਾਂਤੇ ਨਮਾਸ ਦਾਸ ਰਾਗੇ ਨਮਾਸ ਸੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਸੋਖੰਗ ਨਮੋ ਸਰਬ ਕਰਤਾ ਨਮੋ ਸਰਵਾਲਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਕਾਲੇ ਜਾ ਸ਼੍ਰੀ ਸੰਤ ਸਭ ਪ੍ਰਸਾਦ ਹਰੂ ਬਹਿ ਅਨੂਗਾ ਜੂਹਾਂ ਪੂਹਾਂ ਲੇਖਾਂ ਪੇਖਾਂ ਰਾਮ ਕਾਮ ਹੈ ਅਦਿਆਂ ਪਿਆਂ ਜੀਤਾਂ ਪੀਤਾ ਦਰਮਾਨ ਨਿਦਾਨ ਤਰਵਰਗਾਂ ਸਰਗਾਂ ਅਨੀਲਾਂ ਨਾਲ ਅਜਿਹਾ ਜਾਦਾ ਜਨਮ ਬਰਨਾ ਪੂਜਾ ਪਰਨੇ ਅਗਾਂਜਾ ਪਾਂਜਾ ਜੂਜਾ ਚਾਂਜਾ ਅਮੀ ਕਰ ਫੀ ਕਾ ਤੰਧ ਬੰਧ ਹੈ ਇੰਦਰ ਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾ ਹੈ ਜਾਇ ਅਨੰਤ ਮਹੰਤ ਅਲੀ ਕਾ ਇੰਦਰ ਸ੍ਰੀ ਕਾ ਨਿਰਲੰਬ ਹੈ ਸੰਭ ਹੈ ਕੰਮ ਹੈ ਜਮ ਬੂਝਾਂ ਸੂਤ ਹੈ ਲੋਕਾਂ ਸੂਤ ਕਰਮਾ ਪਰਮੈ ਅਜੀਤ ਹੈ ਅਪੀਤ ਹੈ ਬਾਗ ਹੈ ਮਾਨ ਅਨਦਾਨ ਅਨੇ ਗਬਰੇਤ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸਰਬ ਮਾਨੇ ਸਮਾਧਿ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਦੇਵੇ ਨਮੋ ਕਾਲ ਕਾਲੇ ਨਮੋ ਸਰਬ ਕਾਲੇ ਨਮੋ ਸਰਬ ਗਾਉਣੇ ਨਮੋ ਸਰਬ ਗਾਉਣੇ ਅਨੰਗੀ ਅਨਾਥੇਂਦਰ ਸੰਗੀ ਪਰਮਾਤੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਤਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਪਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਧੀ ਪ੍ਰਭੂਤੇ ਗਲੰਗ ਪੰਗ ਮਨਾਨੇ ਗਲੰਗੇ ਸਰੂਪੇ ਨਮੋ ਰਾਜ ਰਾਜੇ ਸ਼ਿਵ ਪਰਮ ਰੂਪੇ ਨਮੋ ਜੋਗ ਜੋਗੇ ਸ਼ਿਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸ਼ਿਵਰੰਗ ਪਰਮ ਬਿਰਦੇ ਨਮੋ ਸਦ ਸਰਬਾਣੀ ਨਮੋ ਆਦਿ ਸਰਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਪਰਮੇ ਬੋਗੀ ਬਹੁਤੇ ਨਮੋ ਜੋਗ ਜੋਗੇ ਸ਼ਿਵਰੰਗ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤੋ ਦੇ ਵਿਸ ਧਰਮੇ ਨਮੋ ਰੋਗਾਰਤਾ ਨਮੋ ਰਾਗ ਰੂਪ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਸ ਸੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਵਾਸ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਦ ਕਰਤਾ ਅਦ ਉਰਦ ਅਰਦ ਅਗੰਗ ਉਘਰਤਾ ਪਰੰਗ ਪਰਮ ਪਰਮੇਸ਼ਰ ਪ੍ਰਭੁ ਪਾਲੰਗ ਸਦਾ ਸਰਬਦਾ ਸਿੱਧ ਦਾ ਦਿਆਲੰਗ ਨਸ਼ੇ ਦੀ ਅਭੇਦੀ ਅਨੰਦ ਕਾਮੰਗ ਸਮਲ ਤੁਬਰਾਜੀ ਸਮਲ ਤਾਸਤਾਨੰਗ ਤੇਰਾ ਜੋ ਰਚਾ ਚਰੀ ਸੰਦ ਜਲੇ ਹੈ ਥਲੇ ਹੈ ਪੀਦਾ ਪਿਆ ਪ੍ਰਭੂ ਅਜੂਆ ਦੇ ਸਭੇ ਸਹਿ ਭੁਜੰਗ ਪ੍ਰਯਾਤ ਛੰਦ
ఆగాధి అబాధి నంది స్వరూపే నమో సర్వమాన్య నమాసీన రామే నమాసం నిర్నాథి నమాసం పరమాసీ నమాసం గంజీ నమాసం పంజీ నమాసం కాళీ నమాసం పాళీ నమో సర్వదేశే నమో సర్వదేశే నమో రాజరాజే నమో సాజే నమో సహసాహి నమో మహామాహే నమో గీత గీతే నమో ప్రీతి ప్రీతే నమో రోగ రోగే నమో సోమ సోఖే నమో సర్వారోగ్య నమో సర్వభోగ్య నమో సర్వజీతం నమో సర్వీతం నమో సర్వజ్ఞాన నమో పరమదానం నమో సర్వమంత్రం నమో సర్వమంత్రం జాంత్రం నమో సర్వదృష్టం నమో సర్వగ్రేష్టం నమో సర్వరంగే సర్వంగీ అనంగే నమో జీవజీవం నమో బీజి విజయ గజయ విజయస్మాకం ప్రసిజే కృపాలం స్వరూపే కుకర్మం ప్రణాసి సదా సర్వదా ఆరోగ్య సుదంగ నివాసీ జర్పట శాంత ప్రసాద్ अमृत कर्मे अमृत धर्मे खल योगे जल भोगे जल राजे जल साजे खल धर्म कर्म सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग प्राणं सर्वंग भोगता सर्वंग युगता सर्वंग देवंग सर्वंग देवंग सर्वंग काले सर्वंग पाले रुआल शांत प्रसाद ఆదిరూపనాద మూర్తయోన పురుష బారు సర్వమాంతర్మాన్ దేవా దేవాదుదారు సర్వపాలక సర్వకాలక సర్వకోపన కాలు జతర జతర్వరాజీ అవధూత్ర వృషాలు నామధామన జాజా కరుగ్రంగన రేఖ ఆది బృహదార మూర్త అజోనాద శేఖ దేశవర్ణం ప్రేజా కరుగ్రేఖ నరాగు జతర జతర దిశ దిశ హుయి ఫైలే వనరాగు नाम कामहीन बेख काम न जाहे सर्वमान सर्वधर्मान सदैव मान तथा एक मूर्त ने दर्शन के रूप अनेक खेल खेल खेल खेल अनंत को फिर एक देव बेव न जानी जय बेदर कतेव रूप रंग न जात बास जानी कह जेव दाद माद न जात जा करु जन्म मरण महीन चक्र बकर फिर चतर जा

ਅੰਗਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਅੰਗਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭਗੰਜਨ ਦੋਸ਼ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੀ ਕਾਨੋ ਸਵਰੀ ਗੁਰੂ ਖਬਦ ਊਤ ਗਰਭਗੰਜਨ ਸਰਵ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮੇ ਗੁਰੂ ਖਬਾਰ ਸਰਵ ਲਾਇਕ ਸਰਵ ਗਾਇਕ ਸਰਵ ਗੁਰਪ੍ਰਤਪਾਰ

ਸੁਭਮ ਸਰਭਾਗਿਆ ਸਰਵਾਨ ਰਾਜੇ ਪ੍ਰਭੂ ਸ੍ਰੀ ਦਾ ਦੂਦੈ ਨਰਕਿੰ ਪ੍ਰਣਾਮ ਕ੍ਰਿਸ਼ਨ ਪ੍ਰਭਾਵ ਸੈਂ ਰੋਗਤ ਪ੍ਰਭਾਵ ਸਦਾ ਸਦਾ ਬਹੁਤ ਸਰੂਪ ਹੈ ਪ੍ਰਗਟ ਅਨੂਪ ਹੈ ਨਿਰੋਕਤ ਪ੍ਰਵਾਹ ਹੈ ਸਦਾ ਗੁਣ ਸਦਾ ਹੈ ਜੇ ਬਹੁਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਕਤ ਸਦਾ ਹੈ ਜੇ ਬਹੁਤ ਪ੍ਰਵਾਹ ਹੈ ਅਨੋਕਤ ਸਰੂਪ ਹੈ ਪ੍ਰਜੋਤ ਅਨੂਪ ਹੈ ਚਾਚਰੀ ਛੰਦ ਅਤੰਗ ਹੈ ਨਾਂਗਾ ਦੇਖਾ ਲੇਖਾ ਪਰਮਾ ਕਰਮਾ ਨਾਲ ਜਗਾ ਲੈ ਗਿਆ ਪੈ ਪੂਜਾ ਪੂਜਾ ਨਾ ਸਭਦਾ ਸਦੰਦ ਬੰਧਾ ਹੈ ਅਭਾਗਤ ਹੈ ਬਿਰਾਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਜੰਦਰ ਸੁਨੰਦਰ ਲੇਖਾ ਦੇਖਿਆ ਲੇਖਾ ਦੇਖਾ ਘਾਇ ਗਾਇ ਸੰਭੈ ਕਾਮਾ ਲੀਲਾ ਨਾਦ ਹੈ ਨਿਤਨਤਾ ਜਾਤਾ ਜਾਤ ਹੈ ਚਰਪਟ ਛੰਦ ਦਲ ਪ੍ਰਸਾਦ ਸਰਵੰਗ ਹੰਤਾ ਸਰਵੰਗ ਹੰਤਾ ਸਰਵੰਗ ਖਾਤਾ ਸਰਵੰਗ ਜਾਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣ ਸਰਵੰਗ ਪ੍ਰਾਣ ਸਰਵੰਗ ਕਰਮੰਗ ਸਰਵੰਗ ਕਰਮੰਗ ਸਰਵੰਗ ਜੀਵਤਾ ਸਰਵੰਗ ਮੁਕਤਾ ਰਸਾਵਲ ਛੰਦ ਦਲ ਪ੍ਰਸਾਦ ਨਮੋ ਨਰਕ ਨਾਸ਼ੇ ਸਦਾ ਬ੍ਰਹਮ ਪ੍ਰਕਾਸ਼ੇ ਨੰਗ ਸਰੂਪਿਆ ਭੰਗ ਅੰਗ ਬਭੂਤੇ ਬ੍ਰਹਮਾ

ਸੰਗੀਤ ਰਕਾਲੇ ਅਨੰਗੀ ਅਕਾਮੇ ਕ ਸ਼੍ਰੀ ਚੰਦ ਰਾਜਾ ਅਲਿਆ ਪੈ ਵੈ ਪੂ ਅਜੂਨਾਥ ਗਾਸ ਗੰਜ ਪੰਜ ਲੱਖ ਪਰਸ ਸਾਲ ਦਿਆਲ ਲੇ ਗੱਪੇ ਗਾ ਅਨਾਮ ਕਾਮ ਗਾਟ ਅਨਾਥ ਪ੍ਰਮਾਥੇ ਜੋ ਨਿਯਮ ਨੀ ਨਰਾਗੇ ਨ ਰੰਗੇ ਨ ਰੂਪੇ ਨ ਦੇਖੇ ਕਰਮਗ ਪਰਮਗ ਗੰਜਿਆ ਲੇਖੇ ਭਜੰਗ ਪਰਿਆਦ ਛੰਦ ਨਮਾਸਲ ਪ੍ਰਣਾਮੇ ਸਮਾਜ ਤਲ ਪ੍ਰਣਾਸੀ ਕੰਜਲ ਨਾਮੇ ਸਮਾਜ ਤਲ ਨਿਵਾਸ ਮਿਰਗਾਨ ਮੁਰਬੂਤੇ ਸਮਾਜ ਤਲ ਸਰੂਪੇ ਗੁ ਕਰਮੰਗ ਪ੍ਰਣਾਸੀ ਸੁ ਕਰਮੰਗ ਮੁਰਬੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗ੍ਰੀਮਲ ਕਲਿੰਦਾ ਸਮਾਜ ਤਲ ਨਿਵਾਸੀ ਜੈਵ ਭੂਤੇ ਕਿ ਜੈਵ ਗਨੀਮੇ ਹਰਿਅੰ ਕਰਿਅੰ ਕਰਿਮਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਗਾਨੰਗ

ਸਤਿਗੁਰ ਪ੍ਰਸਾਦ ਤਖ਼ਤ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਖਰਾਬ ਸੁਧ ਸਮੂਹ ਸੁਧਾਰਨ ਕੇ ਦੇਖ ਪ੍ਰਯੋਗ ਕਰ ਜੋ ਜਤੀ ਕੇ ਸੂਰ ਸੁਧਾਰਦਨ ਸੁਧ ਸੁਧਾ ਦੇ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਗੁਰੂਆਂ ਦੇ ਸਿਰ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਗਰਤੀ ਗਨੇ ਗਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੂਪ ਅਸੰਗ ਸੁਰੰਗ ਸੁਧਾਰੀ ਗੋਲ ਸੁਰੰਗ ਸੁਰੰਗ ਸਗੁਰ ਕੌਣ ਕੇ ਕੌਣ ਕੋ ਜਾਤ ਨਵਾਰੇ ਭਾਰੀ ਗੁਮਾਨ ਭਾਰੀ ਭਜਾਨ ਕੇ ਭੂਪ ਬਲੀ ਵਜਨੇ ਆਵ ਸੀਸਣਾ ਜਾਤ ਵਿਚਾਰੇ ਤੇ ਪੈ ਤੂੰ ਕਹ ਪੈ ਭੂਪ ਦੰਤ ਕੋ ਨੰਦ ਪਾਹੀ ਪਦਾਰੀ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜ ਢੋਲ ਮਰਦੰਗ ਰੰਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸ ਹੈ ਹਜਰਾਜ ਹਜਾਰੀ ਭੂਤ ਭਵੇਖ ਭਗਵਾਨ ਕੇ ਭੂਪ ਦੁਕਾਨ ਗਣੇ ਨਹੀਂ ਜਾਤ ਵਿਚਾਰੀ ਸਰੀ ਬਸ ਸਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਦਾਨ ਸੁਧਾਰੀ ਤੀਰਥ ਨਹਾਨ ਦਮਦਾਨ ਸੁਸੰਜਮ ਨੇਮ ਅਨੇਕ ਵਸੇਸ਼ ਵੇਦ ਪੁਰਾਣ ਗਰੀਬ ਪੁਰਾਣ ਜਵਾਨ ਜਵਾਨ ਕਵੀ ਖੈ ਪੌਣ ਹਾਰ ਜਰੀ ਸ੍ਰੀ ਭਗਵਾਨ ਭਜਵਨ ਭੂਪ ਦੇ ਕਰਤੀ ਬਨੇਕ ਨਾਲ ਲੇਖੈ ਸੁਧ ਸੁਭਾ ਦੁਰੰਤ ਦੁਬਾ ਸੰਸਾਰ ਸੁਨਾਦੁਰ ਜਾਣ ਲੈਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਰੂ ਪਰਬਤ ਬਾਂਸਾ ਲੈਣਾ ਹਲੈਂਗੇ ਤੂਰ ਰੀਨ ਮਰੋ ਰਮ ਵਾਸਨ ਮਾਤੇ ਦੰਗਨ ਮਾਨ ਮਲੈਂਗੇ ਸਰੀ ਪਾਤ ਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰੋ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਬਸਈਆ ਤੋਰ ਪ੍ਰਦੇਸ ਬੁਲੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੁਸਰਨ ਆਏ ਕੋ ਜਾਚ ਕਨੇਕ ਸੋ ਏਕ ਦਵਈਆ ਦਾਨ ਬਦੇ ਗੁਰਨੰਦਨ ਰਾਜਰ ਭੂਤ ਭਵੈ ਭਗਵਾਨ ਜਾ ਪੈਂਗੇ ਜੀਵ ਜਿਤੇ ਜਨ ਮੈਂ ਸਨ ਮੈਂ ਪਲੀ ਪਰ ਮੈਂ ਸਭ ਸਾਹ ਜਾ ਪੈਂਗੇ ਬੁਣ ਬਰਦਾ ਬਨ ਵਾੜ ਜਾ ਦਨ ਬਾਪਨ ਜੇ ਬਾ ਪੁੰਜ ਸਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਦ ਬਜੋ ਅੰਤਰ ਦਾ ਕੋ ਰਾਜ ਕਰੇਂਗੇ ਕੋਟ ਸਨਾਨ ਗਜਾਦ ਕਰਾਨ ਅਨੇਕ ਸੁੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਤੀ ਪਦ ਅੰਤ ਪਦੇ ਜਮ ਭਾਸ ਭਰੇਂਗੇ ਜੇ ਨਾਰ ਸਰੀ ਪਦ ਕੇ ਪ੍ਰਸੈ ਪਾਗੋ ਦੇ ਨਰ ਫੇਰ ਨਾ ਦੇ ਕਰਾਂਗੇ ਕਹਾਂ ਪਾਇਓ ਜੋ ਦੋ ਲੋਚਨ ਮੂਲ ਕਰ ਬੈਠਰੇ ਉਹ ਧਿਆਨ ਲਗਾਇਓ ਨਾ ਹਾਥ ਫਿਰੇ ਉਹਦੀ ਸਾਹ ਸਮੁੰਦਰਾਂ ਲੋਕ ਆਏ ਉੱਪਰ ਲੋਕ ਗਵਾਇਓ ਬਾਸ ਪੀਓ ਵਿਖਿਆਨ ਸੁਗਾਠ ਗਏ ਐਸੇ ਹੀ ਐਸੇ ਸੁਧਾ ਸੁਧਾਇਓ ਸਾਚ ਕਹੋ ਸੰਗੇ ਕਬੈ ਜਨ ਪ੍ਰੇਮ ਕੀ ਉਦਨੀ ਬ੍ਰਹ ਪਾਇਓ ਕਾਹੂ ਲੈ ਪਾਨ ਪੂਜਰ ਪੂਜਰ ਸਰ ਕਾਹੂ ਲੈ ਲਿੰਗ ਕਰੇ ਟਕਾਇਓ ਕਾਹੂ ਲਖੋ ਅਰਵਾਚ ਦਿਸ਼ਾ ਮੈਂ ਗਾਹੂ ਪਿਛਾ ਗੋਸ਼ੀ ਸੁਨਵਾਇਓ ਕਹੂ ਪਿਦਾਨ ਕੋ ਪੂਜਦਾ ਬਾਸ ਕੋ ਮਰਦਾਨ ਕੋ ਪੂਜਨ ਆਇਓ ਪੂਰ ਕਰਿਆ ਔਰ ਜੋ ਸਾਦੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਦਾਨ ਕੋ ਪੂਜਿਤ ਹੈ ਪਾਸ ਕਉ ਮਿਰਦਾਨ ਕੋ ਪੂਜਨ ਤਾਇਓ ਦੂਰ ਕਰਿਆ ਔਰ ਜੋ ਸਾਦੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਜੀ ਜਾਓ ਭਾਈ ਸਾਹਿਬ ਤੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਗੱਲ ਬਾਜ ਬੇਨਤੀ ਜਾਓ ਭਾਈ ਹਮਰੀ ਕਰੋ ਹਾਸ ਦੈ ਰੱਖਿਆ ਪੂਰਨ ਹੋਏ ਜਿਤ ਦੀ ਇੱਛਾ ਤਬ ਚਰਨਨ ਮੰਗਰਾਏ ਹਮਾਰਾ ਆਪਣਾ ਜਾਨ ਗੁਰੂ ਪ੍ਰਤਪਾਰਾ ਹਮਰੇ ਦੋਸ਼ ਸਭਤ ਮੰਗਾਓ ਆਪਾਓ ਸੁਖੀ ਵਸੈ ਮੋਰ ਪਰਿਵਾਰਾ ਸੇਵ ਸਿੱਖ ਸਭ ਕਰਤਾਰਾ ਮੋਰ ਚਾਨਜ ਕਰਦੈ ਕਰਿਆ ਸਭ ਕਾਰਨ ਕਵਾਸ ਕਰਿਆ।

ਜੇਤੀ ਵਰਨਤ ਬਿਨ ਬਿਨ ਦੀ ਕਮਰਾ ਲਿਖਣ ਜਾਏ ਪਸਾਰਾ ਕਹੇ ਬਿਜ ਸਜਾ ਪ੍ਰਥਮ ਸੰਸਾਰਾ ਇੱਕ ਰੂਪਾ ਨੂੰ ਜਿਸ ਰੂਪਾ ਰੰਗ ਪਯੋ ਰਾਗ ਕਹੇ ਰੂਪਾ ਹੰਡਜ ਜੀਰਜ ਸਿਧਜ ਕਿੰਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਿਮਟ ਪਯੋ ਸੰਗ੍ਰਹਿ ਬੈਠਾ ਸਗਰੀ ਸ੍ਰੇਸ਼ਟ ਦਿਖਾਏ ਜੰਪਵ ਆਦਿ ਗਾਲ ਸਰੂਪ ਸੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੋਸ਼ੀ ਜਿਤੇ ਉੱਠ ਵੱਧ ਉਦ ਪਾਤਾ ਸਕਲ ਮਰੇਸ਼ ਕਰੋ ਰਣ ਕਾਤਾ ਜੇ ਅਸ ਸੋਚਦਵ ਸਰਣੀ ਪਰੇ ਦਿਨ ਕੇ ਦੋਸ਼ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਦਿਨ ਕੇ

ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਜ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵ ਹਰੀ ਤੇਰਾ ਮਨ ਜਿਨੀ ਵਸਾਇਆ, ਸਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਾਏ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ

ਨਿਤਾਨੰਦ ਗੁਰੂ ਤੇ ਜਾਣਿਆ ਜਾਣਿਆ ਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਜਿਨ ਕਾ ਸਭ ਸੱਚੇ ਸੁਭਾਰ ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਤ ਪਾਵੇ ਪਾਵੇ ਤਸੂ ਜਨ ਦੇ ਜਿਸ ਨੂੰ ਹੋਰ ਕਹਿ ਕਰੇ ਵਿਚਾਰਿਆ ਇੱਕ ਪਰਮ ਤੂੰ ਲਿਖ ਰਿਹਾ ਦੇ ਸਿੱਖ ਨਾਮ ਲਾਲ ਸੁਣਾ ਰਿਹਾ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਬਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਵੋ ਸੰਤ ਪਿਆਰੇ ਗਤ ਕੀ ਕਰੇ ਕਹਾਣੀ ਕਰੇ ਕਹਾਣੀ ਗਤ ਗਿਰੀ ਜਿਸ ਦੁਆਰੇ ਪਾਈਏ ਤਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨੇ ਪਾਈਐ ਹੁਕਮ ਮੰਨੇ ਗੁਰੂ ਤੇਰਾ ਗਾਵ ਸੱਚੀ ਬਾਣੀ ਕਹਿ ਨਾਨਕ ਸਭ ਸੰਤ ਕਥਿਓ ਗਤ ਕਹਾਣੀ ਇਹ ਮਨ ਚੰਚਲਾ ਜਦ ਰਾਈ ਗਿਣੇ ਨਾ ਪਾਇਆ ਜਦ ਰਾਈ ਨਾ ਪਾਇਆ ਗਿਣੇ ਦੁਸ਼ਮਣ ਮਨ ਮੇਰੇ ਆਏ ਮਾਇਆ ਮੋਹਣੀ ਜਿਹਨੇ ਪਰਮ ਪਲਾਇਆ ਮਾਇਆ ਤਮੋਣੀ ਜਿਹਨੇ ਕੀਤੀ ਜੈਨ ਠਗੋਲੀ ਪਾਈਏ ਕੁਰਬਾਨ ਕੀਤਾ ਦਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਜਾਣ ਚਲੋ ਜਦ ਰਾਈ ਗਿਣੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਰਾਹੀਂ ਤੇਰੇ ਨਾਲੇ ਸਾਫ ਤੇਰਾ ਚੱਲੇ ਰਾਹੀਂ ਜਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਦੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਗਿਆ ਗੋ

ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਰਨੇ ਸੱਚਾ ਮਨ ਵਸਾਇਆ ਜੀ ਜੰਤ ਸਭ ਪਾਏ ਕਵੇਖ ਪਰਸਣੇ ਆਇਆ ਲਭ ਲੋ ਅਹੰਕਾਰ ਜੂਗਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਦੁਖਾ ਆਜਨ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਜਾਲਾ ਨਿਰਾਲੀ ਭਗਤਾਂ ਕੇਰੀ ਜਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਸਾਨੂੰ ਦਿੱਖੀ ਵਾਲੋ ਨੇ ਕੀ ਏਦ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾਂ ਸਵਾਮੀ ਹੋਰ ਜੈ ਜਾਣਾ ਗੁਣ ਤੇਰੇ ਜਲ ਤੂੰ ਚਲਾਹੀ ਤਿਵ ਚੱਲਾਂ ਜਿਨਾ ਮਾਰਗ ਪਾਵਹੀ ਗੁਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵਹੀ ਜਿਸਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹਿ ਨਾਨਕ ਸੱਚੇ ਸਾਹਿਬ ਜੋ ਪਾਵ ਜਿਵੇ ਚਲਾਵਹੀ ਇਹ ਸੁਹਿਲਾ ਸਭ ਸੁਹਾਵਾ ਸਭ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਦਿਨ ਕੇ ਮਨ ਵਸਿਆ ਜੰਦਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸੰਘ ਸਵਾਈਆ ਕਹਿੰਦੇ ਪਵਿੱਤ ਸਮਝੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖਰ ਹਰ ਧਿਆਇਆ ਕਰਮੀ ਸਜਨ ਉਪਜੈ ਸਜ ਸਸ ਨ ਜਾਈ ਨ ਜਾਏ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ ਸਸ

ਮਨ ਤੋਬੋ ਸ਼ਬਦ ਲਾਗੋ ਹਰ ਸਿਰੋਂ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਹਿਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਦਿਨੀ ਜਨਮ ਜੁਏ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣਿਆ ਨਾ ਹੀ ਗ੍ਰਹਿ ਜਾਂ ਬੇਤਾਲਿਆ ਕਹੇ ਨਾਨਕ ਜਿਨ ਸੱਚ ਦਰਿਆ ਕੂੜੇ ਲਾਗੇ ਦਿਨੀ ਜਨਮ ਜੁਏ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸੋਏ ਗੁਰਦੀ ਕਰਨੀ ਗਵਾਣੀ ਗੁੜ ਜੀ ਸੋਏ ਪੰਜ ਨਾ ਹੀ ਮੰਦ ਸਮਾਣੀ ਜਨ

ਹੋਵੇ ਤਾਂ ਸਰਵ ਸੇ ਕੋਈ ਜੀਓ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨਾਂ ਵਰ ਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤੋ ਸੋ ਸਿਕ ਸਨਮੁਖ ਹੋਏ, ਜੇ ਕੋ ਗੁਰ ਦੇ ਬਿਮੁਖ ਹੋਵੇ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਵੇ ਕੋਈ, ਪੁੱਛੋ ਵੇ ਕਿਆ ਜਾਏ।

ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆਸਰ ਬਾਣੀ, ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਦਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰ ਬਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਹੁਣਦੇ ਕੱਚੇ ਕੱਚੀ ਆਖ ਬਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਚਿੱਤ ਜਨ ਕਾਹਿਰ ਲੈ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਦ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੇ।

ਸਿਵ ਸਕਦਾ ਬਭਾਈ ਕੈ ਕਰਦਾ ਪਿਉ ਗੁੰਬਰਦਾਏ ਗੁੰਬਰਦਾਏ ਆਪ ਵੇਖੈ ਗੁਰਮੁਖ ਕਿਸੇ ਬਜਾਏ ਤੂੜੇ ਬੰਦਨ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਲਾਈ ਕਹੇ ਨਾਨਕ ਆਪ ਕਰਦਾ ਪਿਉ ਗੁੰਬ ਜਾਏ ਸਿਮਰਤ ਸਾਰ ਸਿਰਪੁਨ ਪਾਪ ਵਿਚਾਰਦੇ ਦਿੱਤਾ ਸਾਰ ਨਾ ਜਾਣੀ ਦਿੱਤਾ ਸਾਰ ਨਾ ਜਾਣੀ ਗੁਰੂ ਆ ਜਿਉਂ ਦਿੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਦਾਸ ਤੇ ਰਹਿਣ ਵਿਹਾਣੀ ਗੁਰ ਕਿਰਪਾ ਦਿਸੇ ਜੰਜਾ ਗੇ ਜਨਾਨ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਸੋ ਦਾਤਾ ਸੋ ਤਤ ਪਾਏ ਜਿਸ ਅੰਜਨਾ ਨਿਗਲਾ ਗਏ ਜਗ ਤਕ ਪ੍ਰਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੀਏ ਮਨੋ ਕੋ ਵਿਸਾਰੀਏ ਵਡਦਾਤਾ ਜਗਨ ਮੈਂ ਹਾਰ ਪਹੁੰਚਾਵੇ ਉਸਨੂੰ ਕਹੇ ਪਹੁ ਨਾ ਸਕੇ ਜਿਸ ਨੂੰ ਆਪਣੀ ਨਿਗਲਾਵੇ ਆਪਣੀ ਨਵੇਂ ਆਪੇ ਨਾ ਹੀ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਉੱਡਦਾ ਤਾਂ ਸੁਖ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਜੈਸੀ ਬਾਹਰ ਮਾਇਆ ਮਾਇਆ ਗੰਦਰੇ ਕੋ ਜਿਹੀ ਕਰਦਾ ਕਿੰਦਰ ਜਾਇਆ ਜਾਂ ਤਿਸ ਬਣ ਤਾਂ ਜੰਮਿਆ ਪਰਿਵਾਰ ਬਲਾ ਪਾਇਆ ਲਿਓ ਛੜਕੀ ਲੱਗੀ ਦ੍ਰਿਸ਼ਨਾ ਮਾਇਆ ਮਰਮਰ ਪਾਇਆ ਏ ਮਾਇਆ ਜੇ ਤਰ ਵਿਸਰਿਆ ਮੋਹ ਪਜਾ ਪਾਓ ਵੀਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵਰਾਗੀ ਜਿੰਨੀ ਉੱਤੇ ਮਾਇਆ ਪਾਇਆ ਹਾਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟਲਾ ਲੋਕ ਬਿਲ ਲਾਈ ਐਸਾ ਸਤਿਗੁਰ ਜੀ ਮਿਲਾ ਕਿਸਨੋਂ ਸਰਸੋਂ ਪਿਆ ਵਿੱਚੋਂ ਆਪ ਜਾਏ ਜਿਸਦਾ ਜਿਉ ਮਲੀਨ ਹੈ ਕਸੰਜ ਮਤੋਤਾ ਜਾਏ ਮਨ ਧੋਵੋ ਸ਼ਬਦ ਰਾ ਗੁਹਾਰ ਸਿਰੋਂ ਚਿੱਤ ਲਾਏ।

ਨਾਨਕ ਗੁਰ ਅੰਦਰਾ ਸਾਹਿਬ ਵਿਸਰੇ ਜਾ ਰਿਹਾ ਸਾਹਿਬ ਮਨ ਆਏ ਸ੍ਰੀ ਰਾਮ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਸ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਸ ਤਾਂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਬਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋਵਾ ਚਲਤ ਨਦੀ ਆਇਆ ਕਹੇ ਨਾਨਕ ਸ੍ਰੇਸ਼ ਕਾਮੂ ਲੱਗਿਆ ਜੋਤ ਰਾਖੀ ਦਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਗ ਮਸੁਣਿਆਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆਰ ਗਾਉ ਮੰਗਲ ਨਿਰ ਸਖੀ ਅਸੋਕ ਦੁੱਖ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸਪਾ ਕੇ ਆਪਣਾ ਤਰ ਜਾ ਪਏ ਆਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗ ਹੇ ਸ਼੍ਰੀ ਰਾਮ ਮੇਰੇ ਆਰ ਤੁਮ ਜੋਤ ਰੱਖੀ ਦਾਤ ਜਗ ਹੇ ਸ਼੍ਰੀ ਰਾਮ ਮੇਰੇ ਆਇਸ ਜਗ ਮੈਂ ਆਏ ਚਾਹੇ ਚਾਹ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸ਼੍ਰੀ ਦਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰੱਖਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਹੇ ਨੇਤਰੋ ਮੇਰੇ ਹਰ ਤੋਂ ਮੈਂ ਜੋ ਤਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਗਰੀ ਹਰ ਮੈਂ ਹਾਲਿਆ ਹੀ ਬੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਗਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ

ਲਾਏ ਸੁਣੋ ਸਤਿਵਾਣੀ ਜਤ ਸੁਣੀ ਮੰਤਰ ਹਰਿਆ ਹੋਆ ਰਸਨਾ ਰਸ ਬਾਣੀ ਸਾਚਾ ਲੱਕ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣ ਮੈਨੂੰ ਪਠਾਏ ਹਰ ਜੀਓ ਗੁਫਾਂ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

सुतदार तू प्रीत लगाए। एक उत्तम पंथ सुनयो गुर संगत

ਅੱਖਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਤੇ ਲਿਖੇ ਅੰਮ੍ਰਿਤਸਰਾਂ ਜਿੱਤ ਤੁਸੀਂ ਸਲੋਕ ਮਹੱਲਾ ਪਹਿਲਾ ਬੜੇ ਹਰੀ ਗੁਰੇ ਆਪਣੇ

ਸਿਜਨ ਕੁਆ ਕਰਿਆ ਸਿੰਧ ਚਾ ਕਰਿਆ ਸਿੰਧ।

0: ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਟ ਨਿਕਟ ਮਹਲਾ ਪਹਿਲਾ।
1: ਵੱਡੀ ਵੜਿਆ ਜਾ ਵੱਡਾ ਨਾਉ, ਵੱਡੀ ਵੜਿਆ ਜਾ ਸੱਚ ਨਿਆਉ, ਵੱਡੀ ਵੜਿਆ ਜਾਣੇ ਚਿਰਥਾਉ, ਵੱਡੀ ਵੜਿਆ ਜਾਣੇ ਆਲਾਓ, ਵੱਡੀ ਵੜਿਆ ਬੁਝੇ ਸਾ ਪਾਓ, ਵੱਡੀ ਵੜਿਆ ਜਾ ਪੁੱਛਣਾ ਦਾਤ, ਵੱਡੀ ਵੜਿਆ ਜਾ ਆਪੇ ਆਪ। ਨਾਨਕ ਕਾਰ ਨ ਕਥਨੀ ਜਾਏ, ਕੀਤਾ ਕਰਣਾ ਸਰਬ ਜਾਏ ਮਹੱਲਾ ਦੂਜਾ। ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕੰਮ ਚ ਵਾਸ, ਇੱਕ ਨਾ ਹੁਕਮ ਸਮਾਏ ਨੇ, ਇੱਕ ਨਾ ਹੁਕਮ ਕਰੀ ਵਿਨਾਸ, ਇੱਕ ਨਾ ਭਾਣੇ ਕੱਢ ਲੇ, ਇੱਕ ਨਾ ਮਾਇਆ ਵਿੱਚ ਨਿਵਾਸ।

0: ਵਿੱਚ ਖਜਵਾਲਿਆ ਜਿਤਨਾ ਵੈ ਸੰਭਾਇਆ ਜਿਤਨਾ ਵੈ
1: ਹਮ ਮੂਰਖ ਮੁਗਧ ਸ਼ਹਿਰ।

ਲੋਕ ਮਹੱਲਾ ਪਹਿਲਾ ਵਿਸਮਾਦ ਨਾ ਵਿਸਮਾਦ ਵੇਦ ਵਿਸਮਾਦ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗ੍ਰਿਜਨ ਵਿਸਮਾਦ ਪੁਣ ਵਿਸਮਾਦ ਬਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਵਿਸਮਾਦ ਖਾਣੀ ਵਿਸਮਾਦ ਖਲ ਗਿ ਪਾਣੀ ਸਮਾਜ ਸੰਯੋਗ ਸਮਾਜ ਵਿਯੋਗ ਸਮਾਜ ਕਿਸਮਤ ਹੋ

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਣੀ ਬੈਸੰਤਰ ਕੁਦਰਤ ਧਰਤੀ ਖਾਸ।

ਹੋ ਸਕਦਾ ਵੱਡਾ ਹੋਇਆ ਤੁਹਾਨੂੰ ਖਤ ਚਲਾਇਆ।

ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜੁੜ ਪੂਰੇ ਤਾਲ ਬਾਜ਼ਾਰ ਬਾਜ਼ਾਰ ਮੈਂ ਆਇਕੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਕ ਟਕਿਆਂ ਕੇ ਮੁੰਦੜੇ ਲੱਕ ਟਕਿਆਂ ਕੇ ਹਾਰ।

ਸ਼ਲੋਕ ਮਹਲਾ ਪਹਿਲਾ ਕਹੀਆਂ ਸਭੇ ਗੋਪੀਆਂ ਪਰਕਨ ਗੋਪਾ ਗਹਿਣੇ ਪਾਉਣ ਪਾਣੀ ਵਿੱਚ

ਕਰ ਸਤਨਾਮ ਜਾ ਕਾ ਕੀ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣਾ ਮਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੇ ਕਰਨ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰ ਬਹੁਤ ਅਨੰਤ ਲਾਟੂ ਮਨ

ਜੈ ਕਾਲੀ ਕਾਲਨਾ ਤੂੰ ਨਾ ਪਚਾਰੀ ਹੈ, ਐਸੀ ਤਰ੍ਹਾਂ ਖੇਡੀ ਜਿੰਦਗੀ ਦੀਆਂ ਹਾਰੀਆਂ, ਪੜਿਆ ਤੁਨੀਆਂ ਵਿਚਾਰ ਗਏ ਵਿਚਾਰੀਆਂ, ਪਹੁੰਚਲੇ ਸੋਗੇ ਮਾਰੀਏ, ਪਹੁੰਚਲੇ ਸੋਗੇ ਮਾਰੀ।

0: ਜਰ ਜਗ ਤੁਦ ਜੈ ਮਹੱਲਾ ਪਹਿਲਾ।
1: ਪਟ ਪੁਸਤਕ ਸੰਧਿਆ ਬਾਦੰ ਸਿਲ ਪੂਛ ਭਗਤ ਸਮਾਦੰ ਮੁਕਤ ਉਦਭੁਕ ਸਾਰੰ ਤੈ ਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਕਲਾਟੰ ਦੋ ਧੋਤੀ ਪਸਤਕ ਪਾਟੰ।

0: ਸਤਿਕਾਰ ਕਰਾਏ ਸੀ, ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਪ੍ਰਵਾਨ ਤੱਕ ਪੇਕਾ ਮਹਿਲ ਪਾਏ ਸੀ, ਉਸਨੇ ਭਾਵੇ ਸੋ ਕਰੇ ਉਸਦਿਆਲ ਸੋ ਫਲ ਪਾਏ ਸੀ,
1: ਰਾਮ ਕਲੀ ਮਹੱਲਾ ਤੀਜਾ ਅਨੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ

ਨਾਨਕ ਪੂਰ ਰਿਹਾ ਭਰਪੂਰ ਮੱਥੇ ਟਿੱਕਾ ਤਿੜ ਤੋਤੇ ਕਖਾਈ ਹੱਥ ਛੁਰੀ ਜਟਕਾ ਸਾਈ ਨੀਲ ਵਸਤਰ ਪੈਰੋ ਵੀ ਪ੍ਰਵਾਨ ਮਲੀਸ਼ ਢਾਲ ਲੈ ਪੂਜੇ ਪ੍ਰਾਣ ਅਪਾਕਿਆ ਕਾ ਪੁੱਠਾ ਬੱਕਰਾ ਖਾਣਾ ਚੁੱਕ ਉਪਰਛਣ ਜਾਣਾ ਦੇ ਕੇ ਚੌਕਾ ਕੱਢੀ ਕਾਰ ਉਪਰ ਆਏ ਬੈਠੀ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹ

ਕਰਾਇਂਦਾ ਧਰਮ ਕ੍ਰਿਸ਼ਨ ਪਾਇੰਦਾ।

ਨਾ ਹੀ ਐਸ ਜਗਤਾ ਕਾਰਗਰ ਵੰਡੀ ਹੈ ਮੰਦਾ ਕਿਸਨਾ ਕੀ ਹੈ ਪੜਕ ਰਵ ਜੀ ਹੈ ਮੂਰਖ ਨਾਲ ਲਲ ਜੀ ਹੈ ਮੂਰਖ ਨਾਲ ਲਲ ਜੀ ਹੈ।

0: ਜਿਨ ਕੋ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਭੇ ਰੱਖੇ ਆਪ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Gauri Sukhmani Mahala Panjwa Shlok Omkar Satgur Prasad Aad Gure Namah Jugaad Gure Namah Satgure Namah Sri Gurudev Namah Ashtapadi Simrao Simar Simar Tukpavu Kal Kaleshan Mahe Mitavu Simrao Jaas Basambarikai ਨਾਮ ਜਪ ਤਿਆ ਗਣਤਿਆ ਨੇਕਾ ਵੇਦ ਪੁਰਾਣ ਸਿਮਰਤ ਸੁਧਾਖਰ ਕਿਨੇ ਰਾਮ ਨਾਮ ਕਖਰ ਕਿਨਕਾ ਇੱਕ ਦਿਸਤੀ ਬਸਾਵੈ ਤਾਂ ਕਿ ਮਹਿਮਾ ਕਨੀ ਨਾ ਆਵੈ ਕਾਂਖੀ ਏਕੈ ਦਸ ਤੁਹਾਰੂ ਨਾਨਕੁਨ ਸੰਘ ਮੋਹ ਉਧਾਰੂ ਸੁਖਮਨੀ ਸੁਖ ਅਮਰ ਪ੍ਰਮ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨੰਦਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨ ਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਭਲਾ।

ਹੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ ਪ੍ਰਭ ਜੀ ਵਸੈ ਸਾਦਕੀ ਦਸਣਾ ਨਾਨਕ ਜਨ ਕਾ ਦਾਸਨ ਦਸਣਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ।

ਕੋ ਸਿਮਰੈ ਤਿਨੰਦ ਪਨੇਰੇ ਪਵ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਤਿਮ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਸ ਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰੈ ਤੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ

ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਖਮੀਤਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਾਂ ਭੈਣ ਦੂਤ ਜਮਦਲੈ ਤਹਿ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸਕਲੋ ਵੈਤ ਭਾੜੀ ਹਰ ਕੋ ਨਾਮ ਖਿਰ ਮਾਇ ਉਦਾਰੀ। ਅਨਕ ਪੁਨਹ ਚਰਨ ਕਰਤਨੀ ਤਰੈ ਹਰ ਕੋ ਨਾਮ ਕੂਟ ਪਾਪ ਪ੍ਰਹਰੈ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕਨੇ ਦੇ। ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਸੁਖੀਆ। ਲਾਖ ਕਰੋੜੀ ਬੰਧਨਾ ਪਰੈ ਹਰ ਕਾ ਨਾਮ ਜਪ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪ ਤਿਆਗਾਵੈ। ਜਿਹ ਮਾਰਗ ਜਾ ਤਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ। ਛੁਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤਹਿ ਪਾਰ ਪਰਾਹੀ। ਅਨਕ ਬਿਗਨ ਜਹ ਆਏ ਸੰਘਰ ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ। ਹਉ ਮਹਿਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ। ਜਿਹ ਮਾਰ ਕੇਤਨ ਜਾਏ ਨਾ ਤੋਸਾ ਹਰ ਕਾ ਨਾਮ ਉਹਾਂ ਸੰਤੋਸਾ। ਜੇ ਪਿੰਡ ਮਹਾਂ ਅੰਤ ਗੁਬਾਰਾ ਹਰ ਕਾ

ਅੰਤਹਾਰ ਬਰਖਾ ਭਗਤਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇ ਦਿਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਾ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੈ ਉਠ ਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤਿਉਹਾਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸਮਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਭ ਢੋਲ ਪੂਜਤ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਪਤੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਮਦੇਹ ਪ੍ਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇਕ ਵਾਰ ਨਾਉ ਖੰਡ ਪ੍ਰਿਥਵੀ ਫਿਰੈ ਤਿਰਜੀਵੈ ਮਾਂ ਉਦਾਸ ਪਿਸਰ ਥੀਵੈ ਅਗਨ ਮਾਹਿ ਉਮਤ ਪ੍ਰਾਣ ਕਣਕਸਵੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਵਾਸਨ ਡੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕਾ ਸਰੀਰ ਕਟਾਵੈ ਸੌ ਪੀ ਹੋਮੈ ਮਹਿਲ ਨਾ ਜਾਵੈ ਹਰ ਕੇ ਨਾਮ ਸਮ ਸਰ ਕਛ ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਟ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ ਮਨ ਤੇ ਉਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਹੀ ਕੋ ਬਹੁ ਸਤਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਹਾਂ ਹੋਏ ਕਾਚੀ ਭੀਤ

ਜਤਨਕਾਰ ਕ੍ਰਿਸ਼ਨ ਨਾ ਤ੍ਰਾਪੈ ਭੇਸ ਅਨੇਕ ਅਗ ਨਹੀਂ ਬੁਝੈ ਕੋਟ ਪਾਵ ਦਰਗਹਿ ਨਹੀਂ ਸਿਜੈ ਛੂਟਤ ਨਾਹੀਂ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਵਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰਿ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਵਿਦੈ ਸਤ ਗਾਵੈ ਜੇ ਕੋ ਆਪਣੀ ਸੋਭਾ ਲੂਰੈ ਸਾਧ ਸੰਗੇ ਹੋਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪੈ ਜਿਤ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਹੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਪ੍ਰਸਿੱਤਾ ਨਾਨਕ ਪਾਪ ਪੁਰਨੇ ਨਿਪਾ ਨਿਰਤਨ ਕੋ ਤਨ ਤੇਰੂ ਨਾਵੇ ਕੋ ਨਾਉ ਤੇਰਾ ਸਾਉ ਨੇ ਮਾਨੇ ਕੋ ਪ੍ਰਭ ਤੇਰੂ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿ ਜਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਵ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪਣ

ਜਿਸ ਜਨ ਆਪਣਾ ਹੁਕਮ ਬਣਾਇਆ ਸਰਬ ਥੂਕ ਨਾਨਕ ਤਿੰਨ ਪਾਇਆ ਤਾਹੋ ਆਪਣੀ ਦੇ ਰਾਸ ਖਾਪੀ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾਪ ਹੀ ਖੋਵੈ ਬਹੁਰ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸਿਆ ਕੈ ਰੱਖੈ ਪ੍ਰਭ ਕੀ ਆਗਿਆ ਮਨ ਮਥੈ ਉਸ ਤੇ ਚੌਕਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ।

ਵੈ ਨਹਿ ਤਾਕੋ ਹੱਥ ਨਾ ਵੈ ਕਹੇ। ਮਨ ਹਰ ਕੇ ਨਾਮ ਕੇ ਪ੍ਰੀਤ ਸੁਖਦਾਈ, ਕਰ ਕਿਰਪਾ ਦਾਨ ਕਾਪ ਲੈ ਲਾਈ। ਮਿੱਥਿਆ ਤਨ ਧਨ ਕੁਟੰਬ ਸਭਾਇ, ਅਮਿੱਥਿਆ ਹੋਮੈ ਮਮਤਾ ਮਾਇਆ। ਮਿੱਥਿਆ ਰਾਜ ਜੋਗਣ ਧਨ ਮਾਲ, ਮਿੱਥਿਆ ਕਾਮ ਕ੍ਰੋਧ ਵਿਕਰਾਲ। ਮਿੱਥਿਆ ਰਥ ਹਸਤੀ ਅਸਭਸਤਰਾ, ਮਿੱਥਿਆ ਰੰਗ ਸੰਗ ਮਾਇਆ ਪੇ ਖਸਤਾ। ਮਿੱਥਿਆ ਧ੍ਰੋਹ ਮੋਹ ਅਭਿਮਾਨ, ਮਿੱਥਿਆ ਆਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧਕੀ ਚਰਨ, ਨਾਨਕ ਜਪ ਜਪ ਜੀ ਵੈ ਹਰ ਕੇ ਚਰਨ। ਮਿੱਥਿਆ ਸਰਵਨ ਪਰ ਨਿੰਦਾ ਸੁਨਹਿ, ਮਿੱਥਿਆ ਹੱਥ ਪਰ ਤਰਪ ਕੋਈ ਰਹਿ। ਮਿੱਥਿਆ ਨੇਤਰ ਭਿਖਤ ਪਰ ਤਰੈ ਰੁਪਾਦ, ਮਿੱਥਿਆ ਰਸਨਾ ਭੋਜਨ ਸਵਾਦ। ਮਿੱਥਿਆ ਚਨ ਪਰ ਵਿਕਾਰ ਕੂਤਾ ਵਹਿ, ਮਿੱਥਿਆ ਮਨ ਪਰ ਲੋਭ ਲੁਭਾਵਹਿ। ਮਿੱਥਿਆ ਤਨ ਨਹੀਂ ਪਰ ਪੁਕਾਰਾ, ਮਿੱਥਿਆ ਬਾਸਲੇਤ ਵਿਕਾਰਾ।

ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੋ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤਿ ਉਤਮ ਹੋਏ, ਸਰਬਨਿਧਾਨ ਪ੍ਰਭ ਤੇਰੀ ਮਹਿ, ਆਪੋ ਕਛੂ ਨਾ ਕਿਨਹੂੰ ਲੈ,

ਸਾਧਕ ਸੰਗਤ ਜੈ ਸਵਿਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਾਈ ਸਾਧਕ ਸੰਗ ਨਾ ਕਭੂ ਧਾਵੈ ਸਾਧਕ ਸੰਗ ਸਦਾ ਸੁਪਾਵੈ ਸਾਧ ਸੰਗ ਬਸਿਆ ਗੋਚਰ ਲਹੈ ਸਾਧੂ ਕਹਿ ਸੰਗ ਚਰਸੈ ਸਾਧਕ ਸੰਗ ਬਸੈ ਸਨ ਉੱਚੈ ਸਾਧੂ ਕਹਿ ਸੰਗ ਮਹਿਰ ਪਹੁੰਚੈ ਸਾਧਕ ਸੰਗ ਦਰੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਅੰਤੇ ਸਭ ਕੋ ਵਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਵ ਸਥਾਨ ਕੰਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਚਕਾਲ ਦਰਸ਼ਨ ਪਿਟ ਤੋਤ ਨਿਹਾਲ ਸਾਧਕ ਸੰਗ ਕਲੁਕ ਤਹਰੈ ਸਾਧਕ ਸੰਗ ਨਰਕ ਪ੍ਰਹਰੈ ਸਾਧਕ ਸੰਗ ਇਹਾਂ ਉਹਾਂ ਸੁਹਿਲਾ ਸਾਧ ਸੰਗ ਬਿਸਰਤ ਹਰ ਮੇਲਾ

ਸਿੰਘਾਰ ਕੇ ਗੁਣ ਗਾਓ। ਸਾਧ ਕਹਿ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕਹਿ ਸੰਗ ਲੱਗੈ ਪਰ ਮਿੱਠਾ, ਸਾਧੂ ਕਹਿ ਸੰਗ ਘਟ ਕਰ ਡਿੱਠਾ, ਸਾਧ ਸੰਗ ਪਇਆ ਕਿਆ ਕਾਰੀ, ਸਾਧ ਸੰਗਤ ਭਈ ਹਮਾਰੀ।

ਕਦੇ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਤਰ ਰੂਪ ਨਾ ਪੇਖੈ ਨੇਤਰ ਸਾਥੀ ਟਹਿਣ ਸੰਸੰਗ ਹੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣਿਆ ਪੱਕੋ ਮੰਦਾ ਗੁਰ ਪ੍ਰਸਾਦ ਪਿਛਿਆ ਪ੍ਰਹਰੈ ਮਨ ਕੀ ਵਸ ਨਾ ਮਨ ਤੇ ਤੜੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕੋਟ ਮਧਿ ਕੋ ਐਸਾ ਪ੍ਰਸ ਬੈਸਨ ਸੋਜ ਸੁਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋ ਭੈਨਾ ਕਰਮ ਕਰਤ ਹੋ ਬੈਨ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਪਾਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਤੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜਾ ਵਰਹ ਨਾਮ ਜਪਾਵੈ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪੱਪਾ ਮਲ ਹੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਤਨੀਤ ਮੰਤ ਨਰ ਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਭੂਤ ਹੈ ਰਾਮ ਨਾਮ ਆਤਮ ਹੈ ਸੋਦੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇਸ਼ਕ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਂਤ ਸਿਮਰਤ ਪੂਜੈ ਮੂਲ ਸੁਖ ਮੈਂ ਜਨ ਸੂਲ ਚਹੋ ਵਰਨ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਵ ਕੋ ਗਿਆਨ ਚੌਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸਕੀ ਤਤ ਹੋਏ ਸਾਧ ਸੰਗ ਪਾਵੈ ਜਨ ਕੋਇ ਕਰ ਕਿਰਪਾਂਤਰ ਉਤਾਰੈ ਪਸ ਪ੍ਰੇਤ ਮੁਗਤ ਪਾਤਰ ਕੋ ਤਾਰੈ ਸਰਵ ਰੂਪਾ ਉਖਤ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸਮ ਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਨ ਤਿਣ ਭਾਇ ਤਿਨ ਪਾਇਆ ਸਦਾ ਨਿਕਟ ਨਿਕਟਾਰ ਦਾਨ ਸੋ ਦਾਸ ਦਰਗਹਿ ਪ੍ਰਮਾਣ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਾ ਸੰਹਿਤਾਵੈ ਜੀਵਨ ਮੁਕਤ ਸੁਖਾਵੈ ਤੈਸਾ ਹਰਖ ਤੈਸਾ ਉਤਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤੈਸਾ ਸੁਵਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖਿਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰੱਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭਾਵੈ ਸੋਈ ਹੁਣ ਹੋਗ ਪਸਰਿਓ ਆਪ ਹੋਇਆ ਨਤ ਤਰੰਗ ਲਖ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਅਨ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰ ਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਵ ਤਨ ਨਾਮ ਤਿਆਵੈ ਨਾਨਕ ਕਰਤੇ ਕਾਂਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਦਰ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮਨ ਕੋਰ ਕਈ ਕੋਟ ਪਰ ਦਰਬ ਕੁਹਿਰਾ ਕਈ ਕੋਟ ਪਰ ਦੁਖਣਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰ ਦੇਸ਼ ਪਰਮਾਹੇ ਜਿਤ ਜਿਤ ਲਾਭੋ ਤਿਤ ਤਿਲਕਨਾ ਨਾਨਕ ਕਰਤੇ ਕੀ ਦਾਨ ਕਰਤਾ ਰਚਨਾ ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬ੍ਰਿਖ ਨਿਪਜਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਆ ਸੂਨ ਖਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਚਤਰ ਸਭ ਸਮਗਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ

ਕਈ ਕੋਟ ਜਕ ਨਨਪਸਾਤ, ਕਈ ਕੋਟ ਭੂਤ ਪ੍ਰੇ ਸੁਪਰਮਿਰਗਾਤ, ਸਭ ਤੇ ਨੇੜਾ ਹੈ ਸਭ ਹੂੰ ਤੇ ਦੂਰ, ਨਾਨਕ ਆਪਲੇ ਪਤਰਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰ ਸੁਰਕ ਨਿਵਾਸੀ, ਕਈ ਕੋਟ ਜਨਮ ਹੈ ਜੀਵ ਅਮਰ ਹੈ, ਕਈ ਕੋਟ ਬਹੁ ਜੋਨੀ ਪਿਰਾ, ਕਈ ਕੋਟ ਬੈਠ ਸਹੀ ਖਾਹੇ, ਕਈ ਕੋਟ ਘਰ ਲੈ ਥਕ ਪਾਹੇ, ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤੈਰਾਕੇ, ਨਾਨਕ ਸਾਹਿਬ ਕਿਸ ਪ੍ਰਭ ਕੈ ਹੱਥੇ, ਕਈ ਕੋਟ ਭੈ ਬੈਰਾਗੀ ਰਾਮ, ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਅਸ ਮਹਿ ਪਾਰ ਬ੍ਰਹਮ ਰਹੰਤੇ, ਕਈ ਕੋਟ ਦਰਸ਼ਨ ਪ੍ਰਾਪਿਆਸ, ਤਿੰਨ ਕੋ ਮਿਲਿਓ ਪ੍ਰਾਵਿਆ ਮਨਾਸ, ਕਈ ਕੋਟ ਮੰਗਹਿ ਸਤਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ, ਜਿਨ ਕੋ ਹੋਇ ਆਪ ਤੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਤਾਰ, ਕਈ ਵਾਰ ਪਸਰੋ ਪਸਾਰ, ਸਦਾ ਸਦਾ ਏਕ ਓਂਕਾਰ, ਕਈ ਕੋਟ ਕਿਨੇ ਬਹੁਪਾਤ, ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤ, ਤਾਂ ਕਾ ਅੰਤ ਨਾ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵੋ ਤਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਕੋ ਨਿਤਰੈ, ਕਈ ਕੋਟ ਨਾਮ ਨਸ ਪੀਵੈ ਅਮਰ ਭੈ, ਸਾ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮਾ ਸੁਖ ਸਹਿ ਸਮਾਵੈ, ਆਪਣੇ ਜਨ ਕੋ ਸਾ ਸਾ ਸਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ, ਸਲੋਕ ਕਰਨ ਕਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ, ਜਲ ਥਲ ਮਹੀ ਅਲ ਸੋਏ, ਅਸ਼ਟਪਦੀ ਕਰਨ ਕਰਾਮ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਕਿਨ ਮਹਿ ਥਾਪਿ ਥਾਪਨ ਹਾਰਾ, ਅੰਤ ਨਹੀਂ ਕਛ ਪਾਰਾ, ਬਾਰਾ ਹੁਕਮ ਧਾਰ ਅਥਾ ਰਹਾਵੈ, ਹੁਕਮ ਉਪਜੈ ਹੁਕਮ ਸਮਾਵੈ, ਹੁਕਮ ਉੱਚ ਨੀਚ ਵਿਵਹਾਰ, ਹੁਕਮ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿਰਿਆ ਸਮਾਈ, ਪ੍ਰਭ ਭਾਵੈ ਮਨ ਪਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਪ੍ਰਭ ਭਾਵੈ ਬਿਨਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਪਾਵੈ ਤਾਂ ਪਤ ਤੇ ਉਧਾਰੈ, ਆਪ ਕਰੈ ਆਪਣ ਵਿਚਾਰੈ, ਤੁਹਾਂ ਸਿਰਿਆ ਕਾਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਕ ਵਿਖਿਆ ਮੈਂ ਰਚੈ, ਜੇ ਜਨ ਤਪ ਨਾ ਬਚੈ, ਭਰਮੇ ਭੁੱਲਾ ਦਹਿ ਤਿਸ ਧਾਵੈ, ਨਿਮਕ ਮਹਿ ਚਾਰ ਕੁੰਡ ਫਿਰਿਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ, ਖਿਨ ਮੈਂ ਨੀਚ ਕੀਟ ਕੌਰਾਜ, ਪਰ ਬ੍ਰਹਮ ਗਰੀਬ ਨਵਾਜ, ਜਾਂ ਕਾ ਜਿਸ ਕਛੂ ਨਾ ਆਵੈ, ਤਿਸ ਤਤਕਾਲ ਦੈ ਤਿਸ ਪ੍ਰਗਟਾਵੈ, ਜਾਕੂ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ਼, ਜਿਉ ਪਿੰਡ ਸਾਹਿਬ ਤਿਸ ਕੀ ਰਾਸ, ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣਤਿਆ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਮਨ ਸਰਵ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਭਾਵੈ ਸੋਈ ਪੁੰਥੀ, ਕਬਹੂ ਉਚ ਨੀਚ ਮੈਂ ਬਸੈ, ਕਮਹੂ ਸੋਗ ਹਰ ਖਰੰਗ ਹੱਸੈ, ਕਮਹੂ ਨਿੰਦ ਚਿੰਦ ਵਿਵਹਾਰ, ਕਮਹੂ ਊਪ ਆਕਾਸ਼ ਪਿਆਲ, ਕਮਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਮਹੂ ਨਿਕਰੈ ਬਹੁਪਾਤ, ਕਬਹੂ ਸੋਈ ਰਹਿ ਦਿਨ ਰਾਤ, ਕਮਹੂ ਮਹਾ ਕ੍ਰੋਧ ਵਿਕਰਾਲ, ਕਮਹੂ ਸਰਬ ਕੀ ਹੋ ਤਰਵਾਲ, ਕਬਹੂ ਹੋਇ ਬਹਿ ਬਡ ਰਾਜਾ, ਕਬਹੂ ਬੇਖਾਰੀ ਨੀਚ ਕਾ ਸਾਜਾ, ਕਮਹੂ ਆਪ ਕੀਰਤ ਮਾਇਆ ਵੈ, ਕਮਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰੱਖੈ ਤਿਵ ਹੀ ਰਹੈ, ਗੁਰ ਪ੍ਰਸਾਦ ਨਾਨਕ ਸਤ ਕਹੈ, ਕਬਹੂ ਹੋਇ ਪੰਡਤ ਕਰੇ ਬਖਿਆਨ, ਕਮਹੂ ਮੋਨ ਧਾਰੀ ਲਾਵੈ ਧਿਆਨ, ਕਮਹੂ ਤਟ ਤੀਰਥ ਸਨਾਨ, ਕਮਹੂ ਸੇ ਸਾਧਕ ਮੁਖਿਆਨ, ਕਬਹੂ ਕੀਟ ਹਸਤ ਪਤੰਗ ਹੋਇ ਜੀਆ, ਅਨਕ ਜੋਨ ਭਰਮੈ ਪਰਮੀਆ, ਨਾਨਾ ਰੂਪ ਜਿਉ ਸੁਭਾਗੀ ਦਿਖਾਵੈ, ਜਿਉ ਪ੍ਰਭ ਭਾਵੈ ਤੇ ਵੈ ਨਚਾਵੈ, ਜੋ ਤਿਸ ਭਾਵੈ ਤੋਈ ਹੋਇ, ਨਾਨਕ ਦੂਜਾ ਵਰਨਾ ਕੋਇ, ਕਮਹੂ ਸਾਧ ਸੰਗਤ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੈ, ਅੰਤ ਹੋਇ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼, ਮਨ ਤਨਾ ਮ੍ਰਤੇ ਕਰੰਗ, ਸਦਾ ਬਸਹਿ ਪਾਰ ਬ੍ਰਹਮ ਕਹਿ ਸੰਗ, ਜਿਉ ਜਲ ਮੈਂ ਜਲ ਆਏ ਫਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆ, ਆਪਣੇ ਵਾਤਲੇ ਬਟੇ ਬਟੇ ਅਹੰਕਾਰੀਆਂ, ਨਾਨਕ ਕਰਬ ਗਲੇ ਅਸ਼ਟਪਦੀ ਜਿਸ ਕੈ ਅੰਤਰਾਜ ਮਾਨ, ਸੁਨਤ ਪਾਤੀ ਹੋ ਸਵਾਨ, ਜੋ ਜਨ ਮੈਂ ਜੋ ਬਨਵੰਤ, ਸੋਹਤ ਵਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਰਹਿ ਬੋਜੋਨ ਪ੍ਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖੰਦਾ ਗਿਆਨ,
ਕਰ ਕਿਰਪਾ ਜਿਸ ਕਹਿ ਹਿਰਦੈ ਕਰੀਬੀ ਵਸਾਵੈ, ਨਾਨਕੀ ਹਾਂ ਮੁਕਤਾ ਕਹਿ ਸੁਖ ਪਾਵੈ, ਧਨਵੰਤਾ ਕਰ ਦਰਬਾਵੈ, ਤਿਰਨ ਸਮਾਨ ਘੱਟ ਸੰਗ ਨ ਜਾਵੈ, ਬਹੁ ਲਤਕਰਮਾ ਨੂੰ ਖੁਪਰ ਕਰੇ ਆਸ, ਪਰ ਭੀਤਰ ਤਾਂ ਕਾ ਹੋਏ ਵਿਨਾਸ, ਸਭ ਤੇ ਆਪ ਜਾਣੈ ਬਲਵੰਤ, ਕਿਨ ਮੈਂ ਹੋਏ ਜੈ ਪਸਮੰਤ, ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਇ ਤਿਸ ਕਰੇ ਖੁਆਰੀ, ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ, ਸੋ ਜਨਾਨ ਦਰਗੈ ਪ੍ਰਵਾਨ, ਕੋਟ ਕਰਮ ਕਰੈ ਹੋ ਧਾਰੇ, ਸ਼ਰਮ ਪਾਵੈ ਸਗਲੇ ਫਿਰ ਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਖ ਫਿਰ ਫਿਰ ਅਵਤਾਰ, ਅਨਕ ਜਤਨ ਕਰੇ ਆਤਮ ਨਹੀਂ ਦਰਵੈ, ਹਰ ਦਰ ਕਹਿ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕੀ ਰਹਿਣ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕੱਛ ਹੋਏ, ਤਬ ਸੋ ਸੁਖ ਨਾਹੀ ਕੋਏ, ਜਾਬੇ ਜਾਣੈ ਮੈਂ ਕਿਸ ਕਰਤਾ, ਤਬ ਲਗ ਗਰਭ ਦੋਨ ਮੈਂ ਫਿਰਤਾ, ਜਬ ਧਰੈ ਕੋ ਬੈਰੀ ਮੀਤ, ਤਬ ਲਗ ਨਿਤ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਤੋਂ ਛੁਟੈ, ਸੈਤ ਖਟੇ ਲੱਖ ਕੋਟ ਧਾਵੈ, ਤ੍ਰਿਪਨਾ ਆਵੈ ਮਾਇਆ ਪਾਛੈ, ਪਾਵੈ ਭੋਗ ਦੁਖਿਆ ਕੇ ਕਰੈ, ਨਾ ਤ੍ਰਿਪਤਾਵੈ ਖਪ ਕਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਟ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨੇ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨ ਹਾਰ, ਇਸ ਕਹਿ ਹਾਥ ਕਹਾਂ ਵਿੱਚ।

ਮਰੈ ਨਾਮ ਬਿਨ ਸਾਹਿਬੈ ਨਾ ਜਾਇ ਨਾਨਕ ਸਾਧ ਹੀ ਰਿਹਾ ਸਮਾਈ। ਆਪ ਉਪਦੇਸ਼ ਸਮਝੈ ਆਪ ਆਪੇ ਰਚਿਆ ਸਭ ਕਾ ਸਾਥ ਆਪੀ ਨੂੰ ਆਪਣ ਵਿਸਥਾਰ। ਸਭ ਕਛ ਉਸਕਾ ਉਹ ਕਰਨਹਾਰ ਉਸਤੇ ਭਿੰਨ ਕਹੁ ਪਿਛੋਈ ਸਾਂਸ ਨੰਤਰ ਕਹਿ ਸੋਏ ਆਪਣੇ ਚਿਤਾ ਕਰਨਹਾਰ ਕਉ ਤਕਰ ਰੰਗ ਅਪਾਰ।

ਸੋਏ ਸਾਵਕਾ ਤਿਸਕੇ ਓ ਕਰਨਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਾਪਤੀ ਉਸਤ ਕਰੋ ਦਿਨ ਰਾਤ ਤਿਸੈ ਤਿਆ ਵੋ ਸਾਸ ਗ੍ਰਾਸ ਸਾਵਕਾ ਸਵਰਤਾ ਤਿਸਕਾ ਕੀਆ ਜੈਸਾ ਕਰੇ ਤੈ ਸਾ ਕੋ ਥੀ ਆਪਣਾ ਖੇਲਾ ਕਰਨਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਕਜੋ ਸਿਆਣ ਸੋਚਣਾ ਸਿਮਰੋ ਹਰ ਹਰ ਰਾਏ ਏਕਾ ਸਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਇ ਸਵਰੀ ਮਨ ਕੀ ਟੇਕ ਬਿਠੀ ਸਭ ਜਾਨ ਦੇਵਨ ਕੋਈ ਕਹਿ ਭਗਵਾਨ ਜਿਸ ਕਹਿ ਦੀਆ ਰਹਿ ਅਗਾਏ ਬਹੁਰ ਨਾ ਤਿਸਨਾ ਲਾਗੈ ਆਏ ਮਾਰਾ ਰਾਖੈ ਕੋ ਆਪ ਮਾਨ ਕਹਿ ਕਿਸ ਨਾਈ ਹਾਥ ਤਿਸਕਾ ਹੁਕਮ ਸੁਖ ਹੋਏ ਤਿਸਕਾ ਨਾਮ ਰੱਖਣ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨਾ ਲਾਗੈ ਕੋਈ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਮ੍ਰਿਤ ਪੀਓ ਸਦਾ ਸੁਹਿਲਾ ਘਰ ਲਹਿ ਜੀਓ ਨੈਨੋ ਪੇਖਾ ਕੁਰਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਰ ਕੋ ਬਿੰਦ ਮਿਟਹਿ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹ ਨਾਨਕ ਉਜਲ ਮੱਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸੁਧਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਹ ਤੁਕੀ ਉਹ ਸੋਝੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਨਿਆ ਗੁਰ ਪ੍ਰਸਾਦ ਆਪਣਾ ਸੁਝੈ ਤਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੂਪ ਤੇ ਉਹ ਅਰਜਨ ਰਹਿਤ ਅੰਜਨ ਕੀਰਤਨ ਕੇਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਵਾਣ ਏਕ ਉਪਰ ਜੇ ਜਨ ਕੀ ਆਸਾ ਤਿਸ ਕੀ ਕੱਟ ਗਏ ਦਮ ਕੀ ਵਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨਾ ਲੱਗੈ ਦੂਖ ਜਿਸ ਕੋ ਹਰ ਪ੍ਰਮਨ ਚਿਤਿਆਵੈ ਸੋ ਸੰਤ ਸੁਹਿਲਾ ਨਿੰਗ ਤੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸੇ ਡਰੈ ਜੈਸਾ ਸਾਤਾ ਸਾ ਤ੍ਰਿਸ਼ਟਾ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਸਮੂਲ ਨਾਨਕ ਸੋ ਸੁਖਮ ਸੋਇ ਅਸਥੂਲ ਨਹਿ ਕਿ ਜਨਮੈ ਨਹਿ ਕਿਸ ਮਰੈ ਆਪਣ ਪਲੇ ਤਾਪ ਹੀ ਕਰੈ ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨੁਕ ਜੁਗਤ ਰਚ ਥਾਪ ਥਾਪ ਆਪਣਾ ਸੀ ਨਾਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਮੰਡ ਅਲਖਿਆ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਨਾਨਕ ਜਾਪ ਜਿਨ ਪ੍ਰਭ ਦੱਤਾ ਸੋ ਸੁਭਵੰਤ ਸਗਲ ਸੰਸਾਰ ਉਤਰੈ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਤੂੰ ਵਿਚਾਰਨ ਆਪੇ ਮੇਲੈ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੈ ਬੜਭਾਗੈ ਨਾਮ ਜਪ ਪਾਵੈ ਵਿਸਰਾਮ ਨਾਨਕ ਤਿੰਨ ਪੁਰਖ ਕੋ ਤੁਮ ਕਰਮਾਨ ਜੋ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਬਸੈ ਹਰ ਸੰਗ ਤੈ ਸੁਭਾਇ ਹੋਵੈ ਤੋ ਹੋਏ ਕਰਨ ਹਾਰ ਪਛਾਣੈ ਸੋਏ ਪ੍ਰਭ ਕਾ ਕਿਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਚੁਪ ਜੇ ਤਿਸ ਮਹਿ ਸਮਾਏ ਓਏ ਸੁਖ ਨਿਧਾਨ ਉਨੂੰ ਬਨਿਆਏ

ਚਾਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਇਸ਼ਟਪਦੀ। ਟੁੱਟੀ ਕੰਡ ਨਿਹਾਰ ਕੋ ਪਾਲੂ, ਸਰਬਜੀ ਆਪੇ ਪ੍ਰਿਤ ਪਾਲੂ। ਸਗਲ ਕੀ ਚਿੰਤਾ ਜਿਸ ਮਨ ਮਾਹੈ, ਤਿਸ ਤੇ ਬਿਰਥਾ ਕੋਈ ਨਾ ਹੈ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਵੈ ਆਪੇ ਆਪ। ਆਪਣ ਕੀਆ ਕਛੂ ਨਾ ਹੋਏ, ਜੇ ਸਭ ਪ੍ਰਾਣੀ ਲੋਚੈ ਕੋਏ। ਤਿਸ ਬਿਨਾ ਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਹੇ ਕਰ ਨਾਮ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਤੋ ਹੈ। ਧਨਵੰਤਾ ਹੋਏ ਕਿਆ ਕੋ ਕਰਬੈ, ਜਾ ਸਭ ਕੇ ਤਿਸ ਕਾ ਦਿਆ ਦਰਬੈ। ਅਥੂ ਰਾਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਜੇ ਕੋ ਹੋਏ ਬੈ ਦਾਤਾਰ, ਤਿਸ ਦੇ ਨਿਹਾਰ ਜਨਗਾ ਵਾਰ। ਜਿਸ ਗੁਰ ਪ੍ਰਸਾਦ ਤੂੰ ਤੈ ਹੋ ਰੂਗ, ਨਾਨਕ ਸੋ ਜਨ ਸਦਾ ਅਰੂਗ। ਜੋ ਮੰਦਰ ਕੋ ਥਾਮੈ ਥੰਬਨ, ਤਿਉ ਗੁਰ ਕਾ ਸ਼ਬਦ ਮਨੈ ਸੰਬਨ। ਜੋ ਪਾਖਾਣ ਨਾਲ ਚਿੜ ਤਰੈ, ਪ੍ਰਾਣੀ ਗੁਰ ਚਰਨ ਲਿਖਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸਨ ਦੇਖ ਮਨ ਹੋਏ ਵਿਗਾਸ। ਜਿਉਂ ਮਾਂ ਉਦਿਆਨ ਮਹਿਮਾਰਗ ਪਾਵੈ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਛੋ ਧੂੜ, ਨਾਨਕ ਕੀ ਪ੍ਰਭ ਲੋਚਾ ਪੂੜ। ਮਨ ਮੂਰਖ ਕਾ ਬਿਲ ਲਾਈਐ, ਪੂਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਸਹਿਜ ਤਾਰ। ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ। ਕੌਣ ਬਸਤਾਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸਿੱਤੀ ਘਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ।

ਸਲੋਕ ਰੂਪ ਨਾਰੇ ਸੁਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋ ਵੈ ਸੋ ਪਰਸੰਨ ਐਸ਼ਵਰੀ ਅਵਨਾਸੀ ਪ੍ਰਭ।

ਕਰਾਂ ਕਿਨ ਮਾਹਿਮ ਪੂਰਹ ਪੂਰਨ ਸਭ ਠਾਏ। ਨਾਨਾ ਬਿਰ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਰ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵਾ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗੁਦਰ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜੰਗਤ ਪਾਏ, ਰੂਪ ਸਤ ਜਾਂ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਏ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸ ਸਹਿ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਵਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰਦਾ ਪਰਵੇਸ਼, ਸਤ ਨਰਤ ਪੂਜਾ ਜੇ ਕੋਈ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤਿਆ ਸਭ ਸਤ, ਆਪੇ ਜਨ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਤੋਂ ਕਰਨਾ ਹਾਰ, ਅਵਰ ਨਾ ਬੂਝ ਕਤ ਵਿਚਾਰ, ਕਰਤੇ ਕੀਮਤ ਨਾ ਜਾਣੇ ਕੀਆ, ਨਾਨਕ ਜੋ ਭਾਵੈ ਸੋ ਵਰਤਿਆ।

ਸਤ ਪ੍ਰਾਪਤ ਹੋਏ, ਸਤ ਸਰੂਪ ਦਾ ਤਿੰਨ ਮਾਨਿਆ, ਕਰਨ ਕਰਾਵਣ ਤਿੰਨ ਮੂਲ ਪਛਾਣਿਆ, ਜਾ ਕਰ ਦਾ ਵਿਸ਼ਵਾਸ ਪ੍ਰਭਾਇਆ, ਸਤ ਗਿਆਨ ਤੇ ਸਮਾਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਸਮਾਇ ਸਮਾਨਾ, ਬਸਤ ਮਾਇਆ ਲੈ ਬਸਤ ਗਡਾਈ, ਤਾਂ ਕੋ ਭੈਣਾ ਕਹਿਣਾ ਜਾਈ, ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕਾ ਕਿਆ ਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤਾ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ, ਸੋ ਸੇਵਕ ਸਾਸ ਸਾਸ ਤੁਮਾਰਾ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕੀ ਸਰ ਪਰ ਰੱਖੈ, ਆਪਣੇ ਦਾਸ ਕੋ ਦੇਵ ਡਾਈ, ਆਪਣੇ ਸੇਵਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖੈ, ਤਾਂ ਕੀ ਗਤਮਿਤ ਕੋਈ ਨਾ ਲੱਖੈ, ਪ੍ਰਭ ਕੇ ਸੇਵਕੋ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰ ਲਸਕਰ ਕੋਟ ਲੱਖੈ, ਜਿਸ ਕਾ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਾ ਬਿਰਥੇ ਜਾਤ, ਮਾਰੇ ਨਾ ਰੱਖਿਆ ਔਰ ਨਾ ਕੋਏ, ਸਰਬ ਦੀ ਅੱਖਾਂ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪਨਾਨ ਪ੍ਰਵਰਤ ਵਿਡਾਣੀ, ਬਾਰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮਨ ਤੰਤਰ ਪੀਐ, ਨਾ ਅੰਮ੍ਰਿਤੰਜਨ ਗੁਰਮੁਖ ਪਾਇਆ, ਤਿਸ ਕੇਛਿਆ ਵਰਨਾ ਹੀ ਦ੍ਰਿਸ਼ਟਾਇਆ, ਨਾਮ ਧਨ ਨਮੋ ਪ੍ਰੰਗ, ਨਮੋ ਸੁਖਰ ਨਾਮ ਕਾ ਸੰਗ।

ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਤਨੀਤਾ। ਏ ਕੋਟਿ ਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ। ਪਰੇ ਸਰਨ ਆਨ ਸਤਿਆਗ, ਅੰਤਰ ਪ੍ਰਗਾ ਸੰਤ ਨਿਵਲਾਗ, ਬਟ ਭਾਗੀ ਦਪਿਆ ਪ੍ਰਭ ਸੋਈ, ਨਾਨਕ ਨਾਮ ਮ੍ਰਿਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਘਾਟ ਮੁਕ ਜਨ ਭਇਆ, ਜਨ ਮਰਨ ਦੁਖ ਭਰਮ ਗਿਆ, ਇਕ ਪੁਨੀ ਸਰਦਾਸਾ ਪੂਰੀ, ਰੱਬ ਰਿਹਾ ਸਾ ਸੰਗ ਹਜੂਰੀ। ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਮਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਮਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਦਿਨ ਸਾਬ ਕੀਤੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਸਤੇ ਕਾਟੈ, ਜਨਮ ਜਨਮ ਕਾ ਟੂਟਾ ਕਾਟੈ, ਗੁਰਪੂਰੈ ਸੱਚ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨਤਾਇਆ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਭਗਤ ਭਾਇ ਤਰਿਆ ਸੰਸਾਰ।

ਸਭ ਬਖਸ਼ਣ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਅਨਾਥ ਨਾਥ ਗੋ ਬਿੰਦ ਗੋਪਾਲ ਸਰਵ ਘਟਾ ਕਰਤ ਪਾਲ ਆਤਮ ਕਰਤਾਰ ਭਗਤ ਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਹ ਪੁਨੀਤ ਭਗਤ ਪਾਲਾ ਵੈ ਮਨਹੀਤ ਹਮ ਨਿਰਗੁਨਿਆ ਨੀਚ ਅਜਾਨ ਨਾਨਕ ਤੁਮਰੀ ਸੰਤ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਈ ਏਕ ਨਿਮ ਹਰ ਕੇ ਗੁਣ ਗਾਇਨ ਪਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੁਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ।

ਆਵਤ ਕਉ ਨਰ ਕਉ ਸੁਰਗ ਵੰਛਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਓ ਬਖਿਆਨ ਆਪਣ ਕੇ ਲਾਭ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਟਿਕੈ ਜੈ ਅਪਕਿਤ ਭਗਤ ਤੈ ਆਪ ਜੈ ਪਸਰੈ ਪਾਸਾ ਸੰਤ ਪ੍ਰਤਾਪ ਤੂੰ ਪਾਕਾ ਆਪੇ ਧਨੀ ਉਨਕੀ ਸੋ ਬਾਣ ਬਣੀ ਆਪੈ ਕੌਤਕ ਕਰੈ ਅੰਧ ਚੋਜ ਆਪੈ ਰਸ ਭੋਗ ਨਿਰਜੋਗ ਜਿਸ ਭਾਵੈ ਤਿਸੇ ਆਪਣਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸਮਾਰ ਅਥਾ ਅਗਨਤ ਤੋਲੈ ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਸਲੋਕ ਜੀਵ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਵਿਸਤਾਰ ਅਸ਼ਟਪਦੀ ਆਪ ਕਥੈ ਆਪ ਸੁਨਹਾਰ ਆਪਹਿ ਏਕ ਆਪ ਵਿਸਾਰ ਜਾਂਤ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨੇ ਕਿਛੁ ਹੋਇ ਆਪਣ ਸੂਤ ਸਭ ਜਗਤ ਪਰੋਇ ਜਾਂ ਕੋ ਪ੍ਰਭ ਜੋ ਆਪ ਬੁਝਾਏ ਸਤ ਨਾਮ ਸੋਈ ਜਨ ਪਾਏ ਸੋ ਸਮਦਰਸੀ ਸਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਹ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੁਹਾ ਜਿਸ ਮਨੋ ਵਿਸਾਰੈ ਤਿਸ ਤਾ ਜਵਰ ਕਹਾਂ ਕੋ ਜਾਏ ਸਭ ਸਿਰੇਖ ਨਰਿੰਦ ਨਰਾਏ

ਗਿਆ ਜਾਏ। ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸ ਤੇ ਹੋ ਸੁਨਾਹੀ ਬੁਰਾਉ ਰਹਿ ਕਹੁ ਕਨੈ ਕੱਕੜਾ। ਆਪਰਾ ਕਰਤੂ ਤਤਨੀ ਕੀ ਆਪੇ, ਜਾਣੈ ਆਪਣੇ ਜੀ ਕੀ ਆਪ ਸਾਚ, ਧਾਰੀ ਸਭ ਸਾਚ ਝੂਠ ਪੋਤਿਆ ਆਪਣ ਸੰਗਰਾਜ।

ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਗਟ ਹੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਾਣਿਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਾਣਿਆ ਵਨਕਾ ਇਹ ਸੁਆਉ, ਜਨ ਕੈ ਸੰਗ ਕਿਤੇ ਆਵੈ ਨਾਉ, ਆਪ ਮੁਕਤ ਮੁਕਤ ਕਰ

ਪਾਤਸ਼ਾਹ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹੁ ਨਾ ਹੋਵੇ ਆਮਨ ਜਾਨ। ਹਰ ਤਨਖਾ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਤ ਨਾਮ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ। ਵਿਦਿਆ ਤਪ ਜੋਗ ਪ੍ਰਮ ਧਿਆਨ, ਗਿਆਨ ਸ੍ਰਿਸ਼ਟ ਤਮ ਇਸਨਾਨ।

ਗੁਰੂ ਬਚਨ ਮਨ ਸੁਨੈ ਇਹੋ ਨਿਧਾਨ ਜਪੈ ਮਨ ਕੋਈ ਸਭ ਦੁਖ ਮਹਿ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ।

ਹਰ ਪ੍ਰਵਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਰਲਭ ਦੇਹ ਤਤਕਾਲ ਉਦਾਰੈ ਨਿਰਮਲ ਸੂਬਾ ਅੰਮ੍ਰਿਤਾ ਕੀ ਬਾਣੀ ਏਕ ਨਾ ਮਨ ਮਾਹਿ ਸਮਾਨੀ ਦੁਖ।

0: ਤੇ ਗੁਣ ਨਾਮ ਸੁਖਮਨੀ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
5: 250-392-3874. Satnam Karta Purukh Nirbhau ਨਿਰਵੈਰ ਅਕਾਲ ਮੂਰਖ ਅਜੂਨੀ ਸੈਭੰ ਗੁਰ ਪ੍ਰਸਾਦ।

नानक चाहो एहो तेरी पन खुदा है तू बख्शंदगी

ਕਿ ਹੁਣੇ ਆਪ ਜੀ ਨੂੰ ਗੁਰਮੁਖਾਂ ਨੇ ਗੁਰਮੁਖ ਵਿਚਾਰਾਂ ਔਰ ਭਗਤਾਂ ਦੇ ਜੀਵਨ ਵਿੱਚੋਂ ਉਹਨਾਂ ਘਟਨਾਵਾਂ ਨੂੰ ਆਪ ਨਾਲ ਸਾਂਝਾ ਕੀਤਾ ਹੈ ਜਿਨ੍ਹਾਂ ਵਿੱਚ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਦਰ 'ਤੇ ਡਿੱਗੇ ਹੋਏ ਧੱਠੇ ਹੋਏ ਭਗਤਾਂ ਦੀ ਲਾਜ ਰੱਖੀ। ਸਾਧ ਸੰਗਤ ਆਓ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਸਲੋਕਾਂ ਦੀ ਵਿਚਾਰ ਹਜ਼ੂਰ ਦੀ ਕਿਰਪਾ ਨਾਲ ਹੀ ਆਪਾਂ ਆਰੰਭ ਕੀਤੀ। ਕਿਰਪਾ ਕਰੋ ਅੰਦਰ ਨੂੰ ਟਿਕਾਉਣ ਦੀ ਕੋਸ਼ਿਸ਼ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕੀਤਾ ਕਿ ਇਹਨਾਂ ਨੇ ਜ਼ਿਮੀਂਦਾਰ ਤੋਂ ਸਿੱਖ ਕੇ ਨਾਮ ਜਪਣਾ ਕਿਹੜੇ ਢੰਗ ਦੇ ਨਾਲ। ਮਹਾਰਾਜ ਕਹਿੰਦੇ ਨੇ ਸਿਆਣਾ ਜ਼ਿਮੀਂਦਾਰ ਨਾ ਕਦੀ ਰੁੱਤ ਨਿਕਲਣ ਦਿੰਦਾ ਅਤੇ ਨਾ ਕਦੀ ਵੱਤਰ ਦਾ ਸਮਾਂ ਨਿਕਲਣ ਦਿੰਦਾ। ਦੋ ਚੀਜ਼ਾਂ ਫਸਲ ਵਾਸਤੇ ਅੱਖ ਦੀਆਂ ਲਾਜ਼ਮੀ ਨੇ, ਇੱਕ ਰੁੱਤ ਅਤੇ ਦੂਸਰਾ ਵੱਤਰ। ਹੁਣ ਕਈ ਵਾਰੀ ਆਪਾਂ ਤੱਕਦੇ ਹਾਂ ਜੇ ਰੁੱਤ ਨਾ ਹੋਵੇ ਅਤੇ ਜ਼ਮੀਨ ਵੱਤਰ 'ਤੇ ਆਈ ਹੋਵੇ ਅਤੇ ਤਾਂ ਵੀ ਫਸਲ ਨਹੀਂ ਪੈਦਾ ਹੁੰਦੀ। ਹੁਣ ਜੇ ਹਿੰਦੁਸਤਾਨ ਦੀ ਆਪਾਂ ਧਰਤੀ ਵੱਲ ਤੱਕਦੇ ਹਾਂ, ਅੱਜ ਲੋਕਾਂ ਨੂੰ ਕਣਕ ਦੀ ਫਸਲ ਬੀਜੀ ਹੈ ਉਸ ਸਮੇਂ ਦੀ ਰੁੱਤ ਮੁਤਾਬਕ। ਅਤੇ ਜੇ ਕੋਈ ਕਹਿ ਵੀ ਨਹੀਂ ਮੇਰੇ ਟਿਊਬਵੈੱਲ ਵਿੱਚ ਮੇਰੇ ਕੋਲ ਤਾਂ ਪਾਣੀ ਬੜਾ, ਮੈਂ ਆਪਣੇ ਖੇਤ ਅੰਦਰ ਪਾਣੀ ਨੂੰ ਨਾਲ ਜ਼ਮੀਨ ਨੂੰ ਭਰ ਕੇ ਝੋਨੇ ਦੀ ਫਸਲ ਉਹਦੇ ਵਿੱਚ ਲਾਉਣੀ ਹੈ, ਅਤੇ ਵੇਖਣ ਵਾਲੇ ਲੋਕ ਕਹਿਣਗੇ ਠੀਕ ਹੈ ਤੇਰੇ ਕੋਲ ਪਾਣੀ ਦਾ ਵਾਹੀ ਦਾ ਪੂਰਾ ਪ੍ਰਬੰਧ ਹੈ, ਪਰ ਯਾਦ ਰੱਖੀ ਝੋਨੇ ਦੀ ਰੁੱਤ ਨਹੀਂ। ਰੁੱਤ ਤੋਂ ਬਿਨਾਂ ਕਦੀ ਫਸਲ ਪੈਦਾ ਕਿਵੇਂ ਹੋ ਜਾਏ? ਇੱਕ ਰੁੱਤ ਅਤੇ ਦੂਸਰਾ ਵੱਤਰ, ਇਕੱਲਾ ਵੱਤਰ ਵੀ ਕੰਮ ਨਹੀਂ ਕਰਦਾ ਜੇ ਰੁੱਤ ਨਾ ਹੋਵੇ ਤਾਂ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਹਿਬ ਨੇ ਰੁੱਤ ਦਿੱਤੀ ਹੈ ਮਨੁੱਖਾ ਦੇਵੀ, ਅਤੇ ਵੱਤਰ ਦਾ ਸਮਾਂ ਆਏ ਗੁਰੂ ਕੀ ਸੰਗਤ ਵਿੱਚ ਬੈਠਣਾ। ਅਤੇ ਸੰਗਤ ਵਿੱਚ ਬਹਿਣ ਦਾ ਤਾਂ ਲਾਭ ਹੈ ਜੇ ਆਪਾਂ ਆਪਣੇ ਅੰਦਰ ਨੂੰ ਇਕਾਗਰ ਕਰਕੇ ਗੁਰੂ ਨਾਲ, ਗੁਰੂ ਕੀ ਬਾਣੀ ਨਾਲ, ਗੁਰੂ ਕੇ ਬਾਣੀ ਨਾਲ ਨੇਹ ਕਰਨ ਲੱਗ ਪਵਾਂਗੇ ਅਤੇ ਸਮਝਾਂਗੇ ਹਜ਼ੂਰ ਤੇਰੀ ਸੰਗਤ ਵਿੱਚ ਆਉਣ ਦਾ ਕੋਈ ਲਾਭ ਹੋ ਗਿਆ। ਤੁਹਾਨੂੰ ਗੁਰੂ ਤੇਗ ਬਹਾਦਰ ਜੀ ਕਿਰਪਾ ਕਰੋ, ਇਹਨਾਂ ਮਨਾਂ ਨੂੰ ਅੰਦਰ ਦਾ ਟਿਕਾ ਬਖਸ਼ ਕੇ ਹਜ਼ੂਰ ਆਪਣੀ ਬਾਣੀ ਨਾਲ ਜੋੜ ਲਓ। ਆਓ ਸਤਿਗੁਰੂ ਦੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਗੁਰੂ ਮੇਰ ਨਾਲ ਆਪਾਂ ਨੇ ਕਰਨੀ। ਅਸੀਂ ਸਾਧ ਸੰਗਤ ਆਪ ਜੀ ਬਖਸ਼ੋ, ਕੋਈ ਵੀ ਰਚਨਾ ਮੇਰੇ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ। ਬੜੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਕਿਰਪਾਲਤਾ ਗੁਰਮੁਖੋ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੋ ਆਪ ਜੀ ਨੇ ਪਵਿੱਤਰ ਸ਼ਲੋਕ ਅੱਜ ਸਰਵਣ ਕੀਤੇ ਨੇ, ਦੋ ਸ਼ਲੋਕ ਨੇ, ਸ਼ਲੋਕ ਨੰਬਰ 7 ਅਤੇ 8, ਅਤੇ ਦੋਨਾਂ ਸ਼ਲੋਕਾਂ ਦਾ ਪ੍ਰਕਰਨ ਜਿਹੜਾ ਸਿਧਾਂਤ ਉਹ ਇੱਕੋ ਹੀ। ਅਤੇ ਯਾਦ ਰੱਖਣਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਖਾਸ ਕਰਕੇ ਸ਼ਲੋਕ, ਇੱਕ ਪਾਸੇ ਤਾਂ ਸਤਿਗੁਰੂ ਸਾਡੇ ਜੀਵਨ ਦੀ ਉਸ ਘਟਨਾ ਦੀ ਜਾਂ ਉਸ ਘਾਟ ਦੀ ਜਾਣਕਾਰੀ ਦੇਣਗੇ ਜਿਹਦੇ ਵਿੱਚ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਆਪਾਂ ਬਰਬਾਦ ਕਰ ਰਹੇ ਹੋਵਾਂਗੇ। ਜਾਂ ਇਉਂ ਕਹਿ ਲਵੋ, ਇੱਕ ਪਾਸੇ ਸਲੋਕ ਦੇ ਹਿੱਸੇ ਵਿੱਚ ਗੁਰਦੇਵ ਸਾਡੇ ਉਸ ਸਮੇਂ ਨੂੰ ਜਾਂ ਉਸ ਵਕਤ ਨੂੰ ਜਾਂ ਉਹਨਾਂ ਕਰਮਾਂ ਨੂੰ ਚੇਤੇ ਕਰਾਉਣਗੇ ਜਿਨ੍ਹਾਂ ਕਰਕੇ ਅਸੀਂ ਮਾਲਕ ਤੋਂ ਦੂਰ ਹੋ ਗਏ ਹਾਂ, ਅਤੇ ਦੂਸਰੇ ਪਾਸੇ ਮੇਰੇ ਗੁਰਦੇਵ ਕਹਿਣਗੇ ਆ ਅਜੇ ਵੀ ਸਮਾਂ ਹੈ ਤੂੰ ਮਾਲਕ ਦੇ ਚਰਨਾਂ ਨਾਲ ਜੁੜ ਜਾ। ਗੁਰੂ ਤੇਗ ਬਹਾਦਰ ਜੀ ਨੇ ਅੱਜ ਬਚਨ ਕੀਤਾ, ਪਹਿਲਾ ਸਲੋਕ ਹੈ ਤਨ ਧਨ। ਤਨ ਦਾ ਅਰਥ ਹੈ ਸਰੀਰ, ਧਨ ਦਾ ਅਰਥ ਹੈ ਮਾਇਆ। ਕਿਉਂਕਿ ਜਦੋਂ ਸਲੋਕ ਦੇ ਅਸੀਂ ਅਰਥ ਪਹਿਲਾਂ ਸਮਝ ਲਾਂਗੇ ਨਾ, ਤੇ ਫਿਰ ਅਗਲੀ ਕਥਾ ਜਿਹੜੀ ਉਹ ਬੜੀ ਆਸਾਨੀ ਨਾਲ ਸਮਝ ਪੈ ਜਾਏਗੀ। ਸਾਹਿਬ ਕਹਿ ਰਹੇ ਨੇ ਤਨ ਧਨ, ਸਾਹਿਬ ਮਾਨ ਮਹਾਰਾਜ ਕਹਿਣ ਲੱਗੇ ਜੈ, ਇੱਥੇ ਜੈ ਦਾ ਅਰਥ ਜਿਸ ਨੇ ਤੈਨੂੰ ਸਰੀਰ ਤੇ ਦੌਲਤ ਜਿਸ ਵਾਹਿਗੁਰੂ ਨੇ ਬਖਸ਼ੀਏ। ਤਨ ਧਨ ਜੈ ਤੋ ਪਉ ਦਿਓ, ਜਿਸ ਨੇ ਤੈਨੂੰ ਦਿੱਤਾ। ਪਰ ਬੰਦਿਆ ਇੱਕ ਗੱਲ ਯਾਦ ਰੱਖ, ਤਾਂ ਕਿਉਂ, ਤਾਂ ਕਿਉਂ ਦਰ ਕੇ ਉਸ ਨਾਲ ਜਿਸ ਨੇ ਤੈਨੂੰ ਇਹ ਦਿੱਤੀ ਹੈ। ਨੇਹੋ ਨਾ ਕੀਨ, ਨੇਹੋ ਦਰ ਕੇ ਪਿਆਰ।

0: ਜਿਹਨੇ ਧਨ ਦਿੱਤਾ, ਜਿਹਨੇ ਤਨ ਦਿੱਤਾ, ਕਦੀ ਉਹਦੇ ਨਾਲ ਨਹੀਂ ਕੀਤਾ ਹੀ। ਤੇ ਹਜ਼ੂਰ ਅੱਗੇ ਕਹਿੰਦੇ ਨੇ, ਕਹੋ ਨਾਨਕ ਨਰ ਬਾਬਰੇ, ਜਦੋਂ ਤੇਰੇ ਕੋਲ ਤਨ ਕਾਇਮ ਸੀ, ਤੇਰੇ ਕੋਲ ਧਨ ਕਾਇਮ ਸੀ, ਉਦੋਂ ਤਾਂ ਉਹਨੂੰ ਤੂੰ ਨੇ ਨਹੀਂ ਕੀਤਾ, ਹੁਣ ਝੱਲੇ ਬਣਾ। ਸਾਹਿਬ ਕਹਿੰਦੇ ਨੇ, ਅੱਬ ਕਿਉਂ ਦੌਲਤ ਦੀਨ, ਤੇ ਇੱਥੇ ਦੀਨ ਦਾ ਅਰਥ ਧਰਮ ਨਹੀਂ, ਇੱਥੇ ਦੀਨ ਦਾ ਅਰਥ ਹੈ ਨਿਤਾਣਾ ਗਰੀਬੜਾ। ਕਹਿਣ ਲੱਗੇ, ਹੁਣ ਇਹ ਨਿਤਾਣੇ ਬੰਦੇ ਕਿਉਂ ਦਰ ਦਰ ਤੇ ਡੋਲਣਾ ਪਏ? ਤੇਰੇ ਡੋਲਣ ਦਾ ਕਾਰਨ ਇਹ ਵੇ, ਜਿਸ ਤਨ ਤੇ ਧਨ ਪਿੱਛੇ ਤੂੰ ਗੁਰੂ ਨੂੰ ਛੱਡ ਦਿੱਤਾ, ਉਹ ਤਨ ਤੇ ਧਨ ਜਵਾਬ ਦੇ ਗਏ, ਕਿਉਂਕਿ ਹੁਣ ਜਿੰਦ ਨਾਲ ਕੇਵਲ ਨਾਮ ਨੇ ਜਾਣਾ, ਤੇ ਨਾਮ ਤਾਂ ਮਿਲਦਾ ਜੇ ਗੁਰੂ ਨੂੰ ਨੇ ਕਰੀਏ ਤਾਂ। ਸਾਹਿਬ ਕਹਿੰਦੇ ਨੇ, ਕਹੋ ਨਾਨਕ ਨਰ ਬਾਬਰੇ, ਉਹ ਝੱਲੇ ਮਨੁੱਖਾ, ਅੱਬ ਕਿਉਂ ਡੋਲਤ ਦੀਨ, ਹੁਣ ਗਰੀਬੜਾ ਬਣ ਕੇ ਕਿਉਂ ਡੋਲਣੇ? ਹਜ਼ੂਰ, ਫਿਰ ਕੀ ਇਹ ਤਨ ਤੇ ਧਨ ਮਾੜੇ ਨੇ? ਤੇ ਗੁਰੂ ਤੇਗ ਬਹਾਦਰ ਜੀ ਫਿਰ ਸਪਸ਼ਟ ਕਰਨ ਲੱਗੇ, ਕਹਿਣ ਲੱਗੇ, ਨਹੀਂ, ਤਨ ਵੀ ਮਾੜਾ ਨਹੀਂ, ਧਨ ਵੀ ਮਾੜਾ ਨਹੀਂ, ਘਰ ਵੀ ਮਾੜਾ ਨਹੀਂ, ਦੌਲਤ ਵੀ ਮਾੜੀ ਨਹੀਂ। ਤੇ ਸਾਹਿਬ ਨੇ ਕਿਹਾ, ਤਨ ਧਨ ਸੰਪੈ ਸੁਖ ਦਿਓ। ਅਗਲਾ ਸ਼ਲੋਕ ਨਾਲ ਹੋਰ ਐਡ ਕਰ ਦਿੱਤਾ, ਤਨ ਦਿੱਤਾ, ਧਨ ਦਿੱਤਾ, ਸੰਪੈ ਦਰ ਤੇ ਸੰਪਤੀ, ਐਸ਼ਵਰਗ, ਸੁੱਖ ਦਿਓ। ਇਹਨਾਂ ਵਿੱਚੋਂ ਤੈਨੂੰ ਸਹੂਲਤਾਂ ਮਿਲੀਆਂ, ਸਹੂਲਤਾਂ ਵਿੱਚੋਂ ਸਿੱਖ ਸੁੱਖ ਮਿਲਿਆ। ਸਾਹਿਬ ਕਹਿੰਦੇ ਨੇ, ਅਗਲੀ ਗਲਤੀ ਆ ਜੇ ਨੀਕੇ ਧਾਮ, ਨੀਕੇ ਦਰਸ ਦਾ ਸੋਹਣਾ ਧਾਮ ਦਰ ਤੇ ਘਰ, ਜਿਹਨੇ ਤਨ ਵੀ ਦਿੱਤਾ, ਧਨ ਵੀ ਦਿੱਤਾ, ਐਸ਼ਵਰਗ ਵੀ ਦਿੱਤਾ, ਤੇ ਤੇਰੇ ਰਹਿਣ ਵਾਸਤੇ ਤੈਨੂੰ ਸੋਹਣਾ ਮਕਾਨ ਵੀ ਦੇ ਦਿੱਤਾ, ਘਰ ਵੀ ਦੇ ਦਿੱਤਾ। ਸਾਹਿਬ ਕਹਿਣ ਲੱਗੇ, ਕਹੋ ਨਾਨਕ ਸੁਣ ਰੇ ਮਨਾ, ਸਿਮਰਤ ਕਾਏ ਨਾ ਰਾਮ, ਤੂੰ ਇੰਨਾ ਕੁਝ ਲੈ ਕੇ ਮਾਲਕ ਨੂੰ ਕਿਉਂ ਨਹੀਂ ਚੇਤੇ ਕਰਦਾ? ਇਹਦਾ ਮਤਲਬ, ਜੇ ਤਨ ਧਨ ਦੌਲਤ ਤੇ ਘਰ ਹੁੰਦਿਆਂ ਸਿੱਖ ਨੂੰ ਗੁਰੂ ਚੇਤੇ ਆਵੇ, ਤਨ ਧਨ ਤੇ ਘਰ ਇਹਦੇ ਵਾਸਤੇ ਗੁਰੂ ਕੀ ਦਾਸ ਬਣ ਜਾਣ, ਫਿਰ ਤਾਂ ਇਹ ਸਹਾਈ ਨੇ। ਤੇ ਜੇ ਇਹਨਾਂ ਨੂੰ ਵਿੱਚ ਖਚ ਧੋ ਕੇ ਦਾਸੇ ਨੂੰ ਭੁੱਲ ਜਾਏ, ਤੇ ਇਹ ਜੀਵਨ ਨੂੰ ਤਬਾਹ ਕਰ ਦਿੰਦੇ। ਸਤਿਗੁਰੂ ਨੇ ਦੋ ਗੱਲਾਂ ਕਹੀਆਂ, ਤਨ ਵੀ ਉਹਨੇ ਦਿੱਤਾ, ਧਨ ਵੀ ਦਿੱਤਾ, ਸੁੱਖ ਵੀ ਦਿੱਤਾ, ਘਰ ਵੀ ਦਿੱਤਾ, ਤੂੰ ਉਹਦੇ ਨਾਲ ਨੇ ਕਿਉਂ ਨਹੀਂ ਪਾਉਂਦਾ? ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੁਣ ਆਪਾਂ ਇਹ ਪੜ੍ਹਨਾ, ਇਹ ਵਿਚਾਰਨਾ, ਤਨ ਕਾਸ ਵਾਸਤੇ ਦਿੱਤਾ ਤੇ ਤਨ ਕਿੰਨੀ ਕੁ ਕਿਰਪਾ ਕਰ ਦਿੱਤੀ ਤਨ ਤੇ, ਜਿਹੜਾ ਧਨ ਸਾਨੂੰ ਦਿੱਤਾ ਇਹਦੀ ਵਰਤੋਂ ਅਸੀਂ ਕਿੱਥੇ ਕਰਨੀ ਹੈ, ਤੇ ਜਿਸ ਮਾਲਕ ਨੇ ਸੋਹਣੇ ਘਰ ਦਿੱਤੇ ਨੇ ਉਸ ਮਾਲਕ ਦਾ ਸ਼ੁਕਰਾਨਾ ਕਿਵੇਂ ਕਰਨਾ? ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨਾਂ ਗੱਲਾਂ ਦਾ ਉੱਤਰ ਦੇਣਾ ਮੇਰੇ ਹਜ਼ੂਰ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ, ਵਡਹੰਸ ਰਾਜ ਵਿੱਚ ਘੋੜੀਆਂ ਆਉਂਦੀਆਂ ਨੇ। ਧਿਆਨ ਦਿਆ ਕੇ ਥੋੜ੍ਹਾ ਜਿਹਾ, ਇਹ ਘੋੜੀਆਂ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਨੇ, ਅਤੇ ਸਾਨੂੰ ਇੱਕ ਪਤਾ, ਸਾਡਾ ਪੇਂਡੂ ਸੱਭਿਆਚਾਰ ਹੈ, ਅਤੇ ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਹੜੇ ਖਾਸ ਕਰਕੇ ਸਾਡੇ ਪੇਂਡੂ ਰੀਤੀ ਰਿਵਾਜ਼ਾਂ ਨਾਲ ਜੁੜੇ ਹੋਏ ਨੇ। ਆ ਜਦੋਂ ਸੋਹਿਲਾ ਸਾਹਿਬ ਦਾ ਪਾਠ ਕਰਨੇ ਹੈ, ਅਤੇ ਇੱਕ ਬਚਨ ਹੁੰਦਾ, ਘਰ ਘਰ ਇਹ ਉਹ ਪਹੁੰਚਾ, ਭਾਵੇਂ ਕਈ ਵਾਰੀ ਸੱਜਣੇ ਦਾ ਪਾਠ ਕਰ ਦਿੰਦੇ ਨੇ ਪਹੁੰਚਾ, ਹੁਣ ਪਹੁੰਚਾ ਵਿੱਚ ਅਤੇ ਪਹੁੰਚਾ ਵਿੱਚ ਬੜਾ ਅੰਤਰ ਹੈ, ਉੱਤੇ ਟਿੱਪੀ ਲੱਗੀ ਨਹੀਂ, ਘਰ ਘਰ ਇਹ ਉਹ ਪਹੁੰਚਾ। ਅਤੇ ਮੈਂ ਅਰਥ ਕਰਾਂ, ਪਹੁੰਚਾ ਦਾ ਅਰਥ ਹੁੰਦਾ ਪੋਚਾ ਹੋਣਾ। ਅਸੀਂ ਪਿੰਡਾਂ ਵਿੱਚ ਅਕਸਰ ਪੜ੍ਹਦੇ ਸੁਣਦੇ ਤਾਂ ਫਲਾਣੇ ਦੇ ਘਰ ਵਿੱਚ ਉਹਦੇ ਵਿਆਹ ਤੋਂ ਪਹਿਲਾਂ ਪੋਚਾ ਆ ਗਿਆ, ਸਾਰੀ ਚਿੱਠੀ ਆ ਗਈ ਹੈ। ਭੋਚਾ ਸ਼ਬਦ ਬੜਾ ਪੇਂਡੂ ਏ, ਤੇ ਖਾਸ ਕਰਕੇ ਇਹ ਬਾਹਰ ਦੇ ਇਲਾਕੇ ਵੀ ਸ਼ਬਦ ਵਰਤਿਆ ਜਾਂਦਾ ਹੈ ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਸੀ। ਉਸ ਧਰਤੀ ਤੇ ਕਈ ਐਸੇ ਸ਼ਬਦ ਨੇ ਜਿਹੜੇ ਸਾਡੇ ਸੱਭਿਆਚਾਰ ਨਾਲ ਬੜੇ ਮੇਲ ਪੈ ਖਾਂਦੇ। ਹਜ਼ੂਰ ਨੇ, ਗੁਰੂ ਰਾਮਦਾਸ ਜੀ ਨੇ ਘੋੜੀਆਂ ਉਚਾਰਨ ਕੀਤੀਆਂ, ਤੇ ਸਾਧ ਸੰਗਤ, ਅਕਸਰ ਜਦੋਂ ਬੱਚੇ ਦੀ ਪੰਜਾਬ ਦੀ ਧਰਤੀ ਤੇ, ਖਾਸ ਕਰਕੇ ਪੰਜਾਬੀਆਂ ਵਿੱਚ ਇੱਕ ਰਿਵਾਜ਼ ਹੈ, ਪੰਜਾਬ ਦਾ ਸੱਭਿਆਚਾਰ ਹੈ, ਬੱਚੇ ਦੀ ਸ਼ਾਦੀ ਹੋਵੇ, ਵਿਆਹ ਹੋਵੇ, ਤੇ ਉਹਦੀ ਬਰਾਤ ਚੜ੍ਹਨ ਤੋਂ ਪਹਿਲਾਂ ਉਹਨੂੰ ਘੋੜੀ ਚਾੜਿਆ ਜਾਂਦਾ ਸੀ। ਤੇ ਉਸ ਵਕਤ ਭੈਣਾਂ ਨੇ ਕੀ ਕਰਨਾ, ਉਸ ਘੋੜੀ ਦੀਆਂ ਬਾਗਾਂ ਗੁੰਦਣੀਆਂ, ਤੇ ਜਦੋਂ ਬਾਗਾਂ ਗੁੰਦਣੀਆਂ ਤੇ ਉਦੋਂ ਉਹਨਾਂ ਨੇ ਨਾਲ ਫਿਰ ਗੀਤ ਗਾਣੇ, ਸੁਹਾਗ ਦੇ ਪ੍ਰੇਮ ਨੂੰ ਭਿੱਜ ਕੇ ਵੀਰ ਨੂੰ ਘੋੜੀ ਚਲਾਉਂਦਿਆਂ ਉਹਦੀਆਂ ਘੋੜੀਆਂ ਗਾਣੀਆਂ। ਤੇ ਗੁਰੂ ਰਾਮਦਾਸ ਜੀ ਨੇ ਸ਼ਬਦ ਲੈ ਲਿਆ, ਕਹਿਣ ਲੱਗੇ, ਸੱਜਣਾ ਤੇਰੀ ਸ਼ਾਦੀ ਏ, ਜਾਂ ਇਉਂ ਕਹਿ ਲਓ ਵੀਰ ਭੈਣ ਕੱਚੇ ਨੂੰ ਉਪਦੇਸ਼ ਦਿੱਤਾ। ਕਹਿਣ ਲੱਗਾ, ਤੂੰ ਘੋੜੀ ਤੇ ਚੜ੍ਹੇ, ਭੈਣ ਤੇਰੀ ਘੋੜੀ ਪਈ ਗਾਉਂਦੀ ਏ, ਪਰ ਕਦੀ ਮਨ ਵੀ ਸੋਚੀ ਘੋੜੀ ਤੇ ਕਾਸ ਨੂੰ ਚੜ੍ਹੀਦਾ? ਤੇ ਅੱਗੋਂ ਜਗਿਆਸੂ ਨੇ ਕਿਹਾ, ਗੁਰੂ ਰਾਮਦਾਸ ਜੀ, ਘੋੜੀ ਤੇ ਇਸ ਕਰਕੇ ਚੜੀਦਾ ਕਿਉਂਕਿ ਸਬਰ ਤੈ ਕਰਨਾ ਤੇ ਪੁਰਾਤਨ ਸਮੇਂ ਵਿੱਚ ਬਰਾਤਾਂ ਵੀ ਘੋੜੀਆਂ ਤੇ ਜਾਂਦੀਆਂ ਸਨ। ਘੋੜੀ ਤੇ ਇਸ ਕਰਕੇ ਚੜਿਆ ਕਿਉਂਕਿ ਸਬਰ ਕਰਕੇ ਮੰਜ਼ਿਲ ਤੇ ਪਹੁੰਚਣਾ। ਸਾਹਿਬ ਕਹਿਣ ਲੱਗੇ, ਉਹ ਭਲਿਆ ਇੱਕ ਘੋੜੀ ਹੋਵੇ ਜਿਹਦੇ ਤੇ ਚੜ ਕੇ ਤੂੰ ਕੇਵਲ ਐਸ ਦੁਨੀਆਂ ਦਾ ਪੈਂਡਾ ਤੈ ਕਰਨਾ, ਪਰ ਕਦੀ ਮਨ ਵੀ ਸੋਚੀ ਤੇਰਾ ਸਰੀਰ ਵੀ ਇੱਕ ਘੋੜੀ ਏ, ਤੇਰੀ ਆਤਮਾ ਨੇ ਇਹਦੇ ਤੇ ਸਬਰ ਕਰਨਾ ਤੇ ਕਿੰਨਾ ਚੰਗਾ ਹੋਵੇ ਇਸ ਘੋੜੀ ਦੇ ਨਿਕਲਣ ਤੋਂ ਪਹਿਲਾਂ ਤੂੰ ਆਪਣੀ ਮੰਜ਼ਿਲ ਤੇ ਕਿਉਂ ਨਾ ਪਹੁੰਚ ਜਾਏ। ਤੇਰਾ ਸਰੀਰ ਇੱਕ ਘੋੜੀ ਏ। ਸਾਹਿਬ ਕਹਿ ਰਹੇ ਨੇ ਤਨ ਧਨ ਜੇ ਤਉ ਕੋ ਦਿਓ। ਪਹਿਲਾਂ ਮੈਂ ਤਨ ਤੋਂ ਆਰੰਭ ਕੀਤੀ ਇਹ ਅਰਥ, ਕਹਿਣ ਲੱਗੇ ਤੇਰਾ ਸਰੀਰ ਘੋੜੀ ਏ। ਗੁਰੂ ਰਾਮਦਾਸ ਦਾ ਬਚਨ ਹੁੰਦਾ ਹੈ, ਦੇ ਤੇਜਣ ਜੀ ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਉਨ ਪਾਇਆ ਰਾਮ। ਸਾਹਿਬ ਦਾ ਬਚਨ ਦੇ ਤੇਜਣ ਜੀ, ਤੇਜਣ ਦਰ ਤੇ ਘੋੜੀ। ਭਗਤ ਧੰਨੇ ਨੇ ਇੱਕ ਬਚਨ ਕਿਹਾ ਨਾ, ਇੱਕ ਤਾਜਨ ਤੁਰੀ ਚੰਗੇਰੀ। ਸਾਹਿਬ ਕਹਿਣ ਲੱਗੇ ਤੇ ਦੇ ਤੇਜਣ ਜੀ ਰਾਮ ਉਪਾਇਆ ਰਾਮ, ਮੇਰੇ ਸੋਹਣੇ ਵਾਹਿਗੁਰੂ ਨੇ ਨਾ ਤੈਨੂੰ ਤਨ ਇੱਕ ਘੋੜੀ ਦਿੱਤੀ ਏ। ਤੇ ਅਗਲਾ ਬਚਨ ਕੀਤਾ, ਧਨ ਮਾਨਸ ਜਨਮ ਪੁਨ ਪਾਇਆ ਰਾਮ, ਦੇਖ ਆ ਮਾਲਕ ਨੇ ਬਖਸ਼ਿਸ਼ ਕੀਤੀ, ਤੂੰ ਧੰਤਾ ਚ ਹੋ ਗਏ, ਤੈਨੂੰ ਮਨੁੱਖਾ ਦੇਹੀ ਮਿਲ ਗਈ। ਹਜ਼ੂਰ ਕੇਵਲ ਮਨੁੱਖਾ ਦੇਹੀ ਧੰਤਾ ਚ ਹੋ ਗਏ? ਤੇ ਗੁਰੂ ਰਾਮਦਾਸ ਜੀ ਨੇ ਫਿਰ ਇਸ ਗੱਲ ਨੂੰ ਖੋਲ ਦਿੱਤਾ, ਕਹਿਣ ਲੱਗੇ ਮੈਂ ਮਾਨਸ ਦੇਹੀ ਉਸ ਨੂੰ ਧਨ ਕਹਿਣਾ ਜਿਹਨੇ ਆਪਣੀ ਦੇਹੀ ਨੂੰ ਨਾਮ ਜਪ ਕੇ ਕੰਚਨ ਦੀ ਤਰ੍ਹਾਂ ਸ਼ੁੱਧ ਕਰ ਲਿਆ, ਤੇ ਜਿਹੜੀ ਦੇਹੀ ਨਾਮ ਵਿੱਚ ਚਲੂਲੀ ਗਈ ਉਹ ਆਪਦੀ ਧਨ ਹੈ, ਤੇ ਜਿਹੜੀ ਦੇਹੀ ਨਾਮ ਵਿੱਚ ਨਹੀਂ ਰੰਗੀ ਉਹ ਤਾਂ ਦੁਨੀਆਂ ਤੇ ਆਇਆ ਹੋਇਆ ਵਿਅਰਥ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਮਾਨਸ ਦੇਹ ਬੜ ਸੁੰਨੇ ਪਾਇਆ, ਪਿਆਰਿਆ ਯਾਦ ਰੱਖ ਬੜੀ ਉਸ ਮਾਲਕ ਦੀ ਕਿਰਪਾ ਨਾਲ ਮਿਲੀ ਆ, ਮਾਨਸ ਦੇ ਵੱਡ ਪੁੰਨੇ ਪਾਇਆ, ਦੇ ਤੋਂ ਕੰਚਨ ਚੰਗੜੀਆ। ਸਾਹਿਬ ਜੀ ਕਹਿੰਦੇ ਨੇ ਕਿ ਹਰ ਗੁਰਮੁਖ ਜਾਣੇ ਰੱਬ ਦੇ ਪਿਆਰੇ ਨੇ ਗੁਰਮੁਖ ਰੰਗ ਕਲੂਲਾ ਪਾਵੇ, ਹਰ ਹਰ ਹਰ ਨਵ ਰੰਗੜੀਆ। ਅਸਲ ਵਿੱਚ ਉਹ ਦੇਹੀ ਪਵਿੱਤਰ ਉਹ ਪਰਵਾਨ ਹੈ ਜਿਸ ਗੁਰਮੁਖ ਨੇ ਆਪਣੀ ਦੇਹੀ ਨੂੰ ਨਾਮ ਵਿੱਚ ਰੰਗ ਲਏ। ਇਹਦਾ ਮਤਲਬ ਦੇਹ ਇੱਕ ਘੋੜੀ ਏ, ਇਹਦੇ ਉੱਤੇ ਆਤਮਾ ਨੇ ਸਬਰ ਕਰਨਾ ਤੇ ਪਹੁੰਚਣਾ ਪ੍ਰੀਤਮ ਦੇ ਦੇਸ਼ ਨੂੰ। ਤੇ ਉਹ ਕਿੰਨਾ ਮੰਦ ਭਾਗਾ ਬੰਦਾ ਹੋਵੇਗਾ ਜਿਹਨੂੰ ਘੋੜੀ ਮਿਲੀ ਹੋਵੇ, ਸਬਰ ਕਰ ਲਈ, ਤੂੰ ਮੰਜ਼ਿਲ ਤੇ ਪਹੁੰਚਣਾ ਤੇ ਉਸੇ ਘੋੜੀ ਨੂੰ ਆਪਣੇ ਪਿੰਡ ਦੇ ਵਿੱਚ ਹੀ ਘੁਮਾਉਂਦਾ ਰਹੇ ਤੇ ਆਪਣੀ ਮੰਜ਼ਿਲ ਤੇ ਪਹੁੰਚੇ ਨਾ, ਉਧਰੋਂ ਸਮਾਂ ਆ ਜਾਏ ਵੀ ਸੱਜਣਾ ਲਿਆ ਜਿਹੜੀ ਘੋੜੀ ਤੈਨੂੰ ਦਿੱਤੀ ਸੀ ਵਾਪਸ ਕਰ ਦੇ। ਕਿੰਨਾ ਕੁ ਬਦਕਿਸਮਤ ਉਹ ਮਨੁੱਖ ਹੋਵੇਗਾ ਜਿਹੜਾ ਸਬਰ ਤੇ ਵੀ ਨਾ ਪਹੁੰਚੇ ਤੇ ਸਬਰ ਤੋਂ ਪਹਿਲਾਂ ਉਹਦੇ ਤੋਂ ਘੋੜੀ ਖੋਲੀ ਜਾਏ। ਸਾਹਿਬ ਕਹਿੰਦੇ ਨੇ ਦੇਖ ਘੋੜੀ ਇਹ ਕਿੰਨਾ ਕੁ ਪਵਿੱਤਰ ਹੈ ਸਰੀਰ। ਭਾਈ ਸਾਹਿਬ ਭਾਈ ਗੁਰਦਾਸ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਤੇ ਭਾਈ ਗੁਰਦਾਸ ਇੰਨਾ ਕੁ ਸੂਖਮ ਚਲੇ ਜਾਂਦੇ ਨੇ ਨਾ, ਕਈ ਵਾਰੀ ਸੋਚ ਕੇ ਪੜ੍ਹ ਕੇ ਹੈਰਾਨ ਹੋ ਜਾਈਦਾ। ਭਾਈ ਗੁਰਦਾਸ ਤੂੰ ਬੰਦੇ ਨੂੰ ਸਿੱਖ ਨੂੰ ਕਿੰਨਾ ਕੁ ਸ਼ੁਕਰਾਨੇ ਵੀ ਜੋੜਨਾ ਚਾਹੁੰਦੇ। ਭਾਈ ਸਾਹਿਬ ਦੀ ਪੌੜੀ ਅੱਜ ਮੈਂ ਪੜ੍ਹੀ, ਉਹਨਾਂ ਨੇ ਬੜੇ ਪਿਆਰੇ ਬਚਨ ਕਹੇ। ਭਾਈ ਸਾਹਿਬ ਨੇ ਵੀ ਤਨ ਦੀ ਗੱਲ ਕੀਤੀ, ਪਹਿਲਾਂ ਆਪਾਂ ਕੇਵਲ ਤਨ ਦੀ ਗੱਲ ਕਰ ਰਹੇ ਹਾਂ, ਤਨ ਉਸ ਮਾਲਕ ਨੇ ਦਿੱਤਾ ਤੇ ਮੈਂ ਸਿਰਫ ਇਸ ਪਦ ਤੋਂ ਕੇਵਲ ਅਰਜ਼ ਕਰਨੀ ਹੈ, ਤਨ ਲੈ ਕੇ ਆਪਾਂ ਸ਼ੁਕਰਾਨਾ ਕਿਵੇਂ ਕਰਨਾ। ਇਹ ਪੱਖ ਨਹੀਂ ਲੈਣਾ ਅੱਜ ਕਿ ਜਿਹੜਾ ਤਨ ਨਹੀਂ ਜਪਦਾ ਉਹ ਕਿੰਨਾ ਕੁ ਮੰਦਾ, ਕਿਉਂਕਿ ਅੱਗੇ ਹਜ਼ੂਰ ਨੇ ਸ਼ਲੋਕਾਂ ਵਿੱਚ ਉਹਦਾ ਜ਼ਿਕਰ ਕਰਨਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਰਕਤ ਬਿੰਦ ਕਰ ਨਿਮਿਆ, ਬਚਨ ਕੀਤਾ, ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਤਿੰਨ ਸ਼ਬਦ ਵਰਤੇ ਨੇ ਤੇ ਇੱਕ ਇੱਕ ਪੰਕਤੀ ਵੱਲ ਧਿਆਨ ਦੇ। ਕਹਿੰਦੇ ਨੇ ਤੇਰਾ ਤਨ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਤਨ ਧਨ ਜੈ ਤੋ ਕਹੁ ਦਿਓ, ਤਨ ਪਤਾ ਕਿਵੇਂ ਬਣੇ? ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ, ਮਾਤਾ ਦੇ ਉਧਰ ਵੀ ਜਦੋਂ ਨਿਵਾਸ ਹੋਇਆ ਤੇ ਹਰ ਇੱਕ ਨਾਲ ਇਹ ਘਟਨਾ ਵਾਪਰੀ। ਇਹ ਹਕੀਕਤ ਹੈ, ਕੇਵਲ ਇੱਕ ਅੱਧੇ ਮਨੁੱਖ ਨਾਲ ਨਹੀਂ, ਸਤਿਗੁਰੂ ਗੁਰੂ ਕਾ ਪਿਆਰਾ ਸਿੱਖ ਭਾਈ ਗੁਰਦਾਸ ਕਹਿ ਰਿਹਾ ਬਚਨ ਕਿਆ ਕਰਦਾ, ਰਕਤ ਬਿੰਦ ਕਰ ਨਿਮਿਆ ਚਿੱਤਰ, ਚਿੱਤਰ ਦਰ ਕੇ ਨਕਸ਼ਾ। ਕਦੀ ਦੇਖੀ ਮਾਲਕ ਨੇ ਤੇਰੇ ਤਨ ਦਾ ਨਕਸ਼ਾ ਕਿਹੋ ਜਿਹਾ ਬਣਾਇਆ? ਤੇ ਅੱਗੇ ਕਹਿੰਦੇ ਨੇ ਚਿਲਤਰ, ਚਲਿੱਤਰ ਦਾ ਅਰਥ ਹੁੰਦਾ ਬੜਾ ਅਸਚਰਜ, ਬੜਾ ਇਹ ਹੈਰਾਨੀ ਜਾਣ ਕੇ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਤੇ ਜਦੋਂ ਇਸ ਨਕਸ਼ੇ ਨੂੰ ਆਪਾਂ ਬੜੀ ਸੂਕਸ਼ਮ ਨਾਲ ਦੇਖਦੇ ਹਾਂ ਤੇ ਭਾਈ ਗੁਰਦਾਸ ਕਹਿੰਦੇ ਨੇ ਉਸੇ ਵਕਤ ਜਿਹੜੇ ਹੋਸ਼ ਹੈ ਉਸੇ ਵਕਤ ਜਿਹੜੀ ਸੁਰਤ ਹੈ ਹੈਰਾਨ ਹੋ ਜਾਂਦੀ। ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਅੱਗੇ ਕਹਿਣ ਲੱਗੇ ਗਰਭ ਕੁੰਡ ਵਿੱਚ ਰੱਖਿਆ ਤੇ ਫਿਰ ਕੀਤਾ ਕਿ ਇਹ ਜੀਓ ਪਾਏ ਤਨ ਦੇ ਸਜਾਇਆ। ਉਸ ਮਾਲਕ ਨੇ ਤੈਨੂੰ ਗਰਭ ਕੁੰਡ ਵਿੱਚ ਰੱਖ ਕੇ ਉਸ ਅੱਗ ਵਿੱਚ ਤੇਰੇ ਤਨ ਨੂੰ ਸਜਾ ਦਿੱਤਾ, ਤੇ ਜਦੋਂ ਤੇਰੇ ਤਨ ਨੂੰ ਸਜਾਇਆ ਨਾ, ਉਹਨੇ ਆਪਣੇ ਵੱਲੋਂ ਇਹਦੇ ਵਿੱਚ ਜਿੰਦ ਚਕਾ ਦਿੱਤੀ। ਅਗਲੀ ਗੱਲ ਭਾਈ ਗੁਰਦਾਸ ਨੇ ਕਹੀ, ਕਹਿਣ ਲੱਗੇ ਫਿਰ ਉਸ ਮਾਲਕ ਨੇ ਕੀਤਾ ਕੀ ਹੈ? ਕੇਵਲ ਇਹ ਨਹੀਂ, ਉਸ ਵਾਹਿਗੁਰੂ ਨੇ ਹੋਰ ਤੇਰੇ ਤੇ ਬਖਸ਼ਿਸ਼ ਕੀਤੀ। ਜਦੋਂ ਉਹਨੇ ਗਰਭ ਕੁੰਡ ਵਿੱਚ ਰੱਖਿਆ ਤੇ ਜੀਉ ਪਾਏ ਤਨ ਦੇਹ ਸਜਾਇਆ, ਤੇ ਅੱਗੇ ਕਿੰਨੇ ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ, ਤੇ ਜਦੋਂ ਆ ਪੰਕਤੀ ਪੜ੍ਹੀ ਇੱਕ ਮਨ ਵਿੱਚ ਇੰਨੀ ਕੁ ਉਸ ਵਕਤ ਆਈ, ਵਾਹ ਮੇਰੇ ਸਤਿਗੁਰੂ ਤੇਰੇ ਸਿਧਾਂਤ ਵਿੱਚ ਕਿੰਨੀ ਕੁ ਸੂਖਮਤਾ ਹੈ। ਭਾਈ ਗੁਰਦਾਸ ਨੇ ਜਦੋਂ ਸਰੀਰ ਦੇ ਅੰਗਾਂ ਦੀ ਗਿਣਤੀ ਕੀਤੀ, ਕਹਿਣ ਲੱਗੇ ਮੂੰਹ ਅੱਖੀ ਦੇ, ਮੂੰਹ ਦਿੱਤਾ ਖਾਣ ਨੂੰ, ਅੱਖਾਂ ਦਿੱਤੀਆਂ ਦੇਖਣ ਨੂੰ, ਮੂੰਹ ਅੱਖੀ ਦੇ ਨੱਕ ਕੰਨ, ਨੱਕ ਦਿੱਤਾ ਸੁਣਨ ਨੂੰ, ਹੱਥ ਦਿੱਤੇ ਕੰਮ ਕਰਨ ਨੂੰ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ, ਪੈਰ ਦਿੱਤੇ ਚੱਲਣ ਨੂੰ, ਦੰਦ ਤੈਨੂੰ ਵਾਹਿਗੁਰੂ ਨੇ ਦੰਦ ਦਿੱਤੇ ਚਬਾਣ ਨੂੰ। ਭਾਈ ਗੁਰਦਾਸ ਨੇ ਜਦੋਂ ਅੰਗਾਂ ਦੀ ਗਿਣਤੀ ਕੀਤੀ ਤੇ ਕੇਵਲ ਦੰਦਾਂ ਤੇ ਆ ਕੇ ਗੱਲ ਮੁਕਾਈ ਨਹੀਂ, ਕਹਿਣ ਲੱਗੇ ਸਜਣਾ ਜਿਹੜੇ ਸੋਹਣੇ ਕੇਸ ਰੱਬ ਨੇ ਦਿੱਤੇ ਨੇ ਇਹ ਵੀ ਮੇਰੇ ਮਾਲਕ ਦੀ ਦਿੱਤੀ ਹੋਈ ਦਾਤ। ਇਹਦਾ ਮਤਲਬ ਕੇਸਾਂ ਨੂੰ ਭਾਈ ਗੁਰਦਾਸ ਨੇ ਅੰਗਾਂ ਵਿੱਚ ਗਿਣਿਆ, ਉਹਨਾਂ ਨੇ ਜਿੱਥੇ ਮੂੰਹ ਨੂੰ, ਨੱਕ ਨੂੰ, ਦੰਦ ਨੂੰ, ਕੰਨ ਨੂੰ, ਜੀਭ ਨੂੰ ਜਾਂ ਹੱਥਾਂ ਪੈਰਾਂ ਦੀ ਗਿਣਤੀ ਕੀਤੀ, ਤੇ ਭਾਈ ਗੁਰਦਾਸ ਹੋਰਾਂ ਨੇ ਖਾਸ ਕਰਕੇ ਕੇਸਾਂ ਦੀ ਵਿੱਚ ਗਿਣਤੀ ਕਰ ਦਿੱਤੀ। ਇਹਦਾ ਮਤਲਬ ਇਹਨੂੰ ਅੰਗਾਂ ਦੇ ਬਰਾਬਰ ਜਾਣੀ, ਮੂੰਹ ਅੱਖੀ, ਨੱਕ, ਹੱਥ, ਕੰਨ, ਦੰਦ ਵਾਲ, ਉਸਨੇ ਮਾਲਕ ਨੇ ਦੰਦ ਦਿੱਤੇ, ਕੇਸ ਦਿੱਤੇ। ਤੇ ਭਾਈ ਸਾਹਿਬ ਅਗਲਾ ਬਚਨ ਕਰਦੇ ਨੇ ਕਿੰਨੇ ਕੇਵਲ ਮੂੰਹ, ਅੱਖਾਂ, ਨੱਕ, ਕੰਨ, ਹੱਥ, ਪੈਰ ਨਹੀਂ, ਉਹਨੇ ਤਨ ਦਿੰਦਿਆਂ ਇੱਕ ਹੋਰ ਕਿਰਪਾ ਕਰ ਦਿੱਤੀ, ਦ੍ਰਿਸ਼, ਸ਼ਬਦ, ਗਤ, ਸੁਰਤ, ਲਿਵ, ਰਾਗ, ਰੰਗ, ਰਸ, ਪਰਸ ਸੁਹਾਇਆ। ਹੁਣ ਜਦੋਂ ਇਸ ਪੰਕਤੀ ਨੂੰ ਪੜ੍ਹਿਆ, ਉਹਨਾਂ ਨੇ ਫਿਰ ਇਸ ਪੰਕਤੀ ਵਿੱਚ ਹੋਰ ਗੱਲ ਬੜੀ ਸੂਖਮ ਕਹੀ, ਕਹਿਣ ਲੱਗੇ ਦ੍ਰਿਸ਼, ਦ੍ਰਿਸ਼ ਦਾ ਅਰਥ ਹੁੰਦਾ ਹੈ ਦੇਖਣਾ। ਵੈਸੇ ਜੇ ਪੁੱਛੀਏ ਭਾਈ ਗੁਰਦਾਸ ਤੁਸੀਂ ਪਹਿਲੀ ਪੰਕਤੀ ਵਿੱਚ ਅੱਖਾਂ ਦੀ ਗੱਲ ਕਰ ਦਿੱਤੀ, ਹੁਣ ਦ੍ਰਿਸ਼ ਸ਼ਬਦ ਕਿਉਂ ਵਰਤਿਆ? ਕਹਿਣ ਲੱਗੇ ਕੱਲੀਆਂ ਅੱਖਾਂ ਨਹੀਂ ਬਣਾਈਆਂ, ਕਈ ਵਾਰੀ ਕਈ ਲੋਕਾਂ ਦੀਆਂ ਅੱਖਾਂ ਹੁੰਦੀਆਂ ਨੇ ਪਰ ਅੱਖਾਂ ਵਿੱਚ ਵੇਖਣ ਵਾਲੀ ਜੋਤ ਨਹੀਂ। ਰੱਬ ਨੇ ਕੇਵਲ ਵੇਖਣ ਵਾਲੀ ਅੱਖ ਨਹੀਂ ਬਣਾਈ, ਉਹਨੇ ਵਿੱਚ ਅੱਖ ਵੇਖਣ ਵਾਲੀ ਤਾਕਤ ਵੀ ਪੈਦਾ ਕਰ ਦਿੱਤੀ। ਕਹਿਣ ਲੱਗੇ ਦ੍ਰਿਸ਼ ਸ਼ਬਦ, ਸ਼ਬਦ ਦਾ ਅਰਥ ਕੰਨਾਂ ਨਾਲ, ਉਹਨੇ ਕੇਵਲ ਕੰਨ ਨਹੀਂ ਬਣਾਏ, ਕੰਨਾਂ ਵਿੱਚ ਸੁਣਦੀ ਉਹ ਸ਼ਕਤੀ ਭਰ ਦਿੱਤੀ ਜਿਨ੍ਹਾਂ ਰਾਹੀਂ ਆਪਾਂ ਸੁਣ ਸਕਦੇ ਹਾਂ। ਹੁਣ ਕਈ ਵਾਰੀ ਕਈ ਲੋਕਾਂ ਦੇ ਕੰਨ ਹੈ ਪਰ ਸੁਣਨ ਵਾਲੀ ਤਾਕਤ ਨਹੀਂ। ਭਾਈ ਸਾਹਿਬ ਕਹਿਣ ਲੱਗੇ ਦ੍ਰਿਸ਼ ਸ਼ਬਦ, ਗਤ, ਸੁਰਤ, ਲਿਵ, ਗਤ ਦਰਸ਼ਨ ਦਾ ਛੂਣਾ, ਦੇਖ ਇਹ ਮਾਲਕ ਨੇ ਕਿਉਂ ਜੀ ਤੇਰੇ ਅੰਦਰ ਤਾਕਤ ਪਾਈ, ਜਦੋਂ ਤੇਰੇ ਪੈਰ ਦੇ ਅੰਗੂਠੇ ਨੂੰ ਵੀ ਕੋਈ ਛੂੰਹਦਾ ਤੇ ਤੇਰੇ ਮਨ ਨੂੰ ਉਸੇ ਵਕਤ ਪਤਾ ਲੱਗ ਜਾਂਦਾ ਕਿ ਮੇਰੇ ਅੰਤ ਨੂੰ ਕਿਸੇ ਨੇ ਟੱਚ ਕੀਤਾ। ਯਾਦ ਰੱਖੀ, ਛੂਣ ਨਾਲ ਜਿਹੜਾ ਪਤਾ ਲੱਗਦਾ ਇਹ ਤਾਕਤ ਵੀ ਮੇਰੇ ਮਾਲਕ ਨੇ ਪਾਈ ਹੋਈ। ਹੁਣ ਕਈ ਵਾਰੀ ਤੱਕਦੇ ਹਾਂ, ਕਈ ਤਨ ਐਸੇ ਨੇ, ਮਨੁੱਖ ਐਸੇ ਹੁੰਦੇ ਨੇ, ਉਹਨਾਂ ਦੀਆਂ ਲੱਤਾਂ ਖਤਮ ਹੋ ਜਾਂਦੀਆਂ ਨੇ, ਭਾਵੇਂ ਉਹਨਾਂ ਦੇ ਤਨ ਤੇ ਲੱਤਾਂ ਉੱਪਰ ਜਿਤਨਾ ਮਰਜ਼ੀ ਕੋਈ ਭਾਰ ਪਾਏ, ਉਸ ਤਨ ਨੂੰ ਖਿੱਚੇ, ਉਸ ਤਨ ਨੂੰ ਭਾਵੇਂ ਕੋਈ ਸੂਈ ਵੀ ਚਬੋ ਦੇਵੇ, ਉਹਨੂੰ ਪਤਾ ਨਹੀਂ ਲੱਗਦਾ। ਭਾਈ ਗੁਰਦਾਸ ਕਹਿੰਦੇ ਇਹ ਵੀ ਤਾਂ ਮਾਲਕ ਦੀ ਕਿਰਪਾ ਹੈ ਨਾ, ਤੇਰੇ ਤਨ ਦੀ ਚਮੜੀ ਨੂੰ ਕਦੀ ਵੀ ਕੋਈ ਚੀਜ਼ ਛੂਏ ਤੇ ਤੇਰੇ ਮਨ ਨੂੰ ਉਸੇ ਵਕਤ ਪਤਾ ਲੱਗ ਜਾਂਦਾ। ਦ੍ਰਿਸ਼ ਸ਼ਬਦ, ਗਤ, ਸੁਰਤ, ਲਿਵ, ਫਿਰ ਉਹਨੇ ਤੈਨੂੰ ਸੁਰਤ ਦਿੱਤੀ ਹੈ ਜਿਹਦੇ ਨਾਲ ਤੂੰ ਕੁਝ ਅਨੁਭਵ ਕਰ ਸਕਣਾ, ਤੇ ਅਗਲਾ ਸ਼ਬਦ ਦੇ ਲਿਵ। ਹੁਣ ਲਿਵ ਸ਼ਬਦ ਦੇ ਅਰਥ ਭਾਈ ਵੀਰ ਸਿੰਘ ਹੋਰਾਂ ਨੇ ਕੀਤੇ ਨੇ, ਲਿਵ ਦਾ ਮਤਲਬ ਉਹ ਵੀ ਜਿਹੜਾ ਸੁਰਤ ਅੰਦਰ ਅਨੁਭਵ ਕਰਨ ਦੀ ਤਾਕਤ ਦਿੰਦਾ। ਭਾਈ ਸਾਹਿਬ ਜੀ ਕਹਿ ਰਹੇ ਨੇ ਦ੍ਰਿਸ਼ ਸ਼ਬਦ, ਗਤ, ਸੁਰਤ, ਲਿਵ, ਤੇ ਅਗਲੀ ਬਚਨ ਉਹਨਾਂ ਨੇ ਕੀਤਾ ਰਾਜ, ਰੰਗ, ਰਸ, ਪਰਸ ਲੁਭਾਇਆ, ਉਹਨੇ ਸੁਣਨ ਵਾਸਤੇ ਤੈਨੂੰ ਰਾਗ ਦਿੱਤੇ, ਚੱਖਣ ਲਈ ਰਸ ਦਿੱਤੇ। ਤੇ ਅੱਗੇ ਫਿਰ ਭਾਈ ਸਾਹਿਬ ਨੇ ਜਦੋਂ ਗੱਲ ਕੀਤੀ, ਜਿਸ ਵਾਹਿਗੁਰੂ ਨੇ ਇੰਨਾ ਤਨ ਦਿੱਤਾ, ਕਹਿਣ ਲੱਗੇ ਉੱਤਮ ਕੁੱਲ, ਉੱਤਮ ਜਨਮ। ਹੁਣ ਇੱਥੇ ਉੱਤਮ ਕੁੱਲ ਦਾ ਅਰਥ ਇਹ ਨਹੀਂ ਕਿ ਕਿਸੇ ਦਾ ਉੱਚੀ ਜਾਤ ਵੀ ਜਨਮ ਹੋ ਗਿਆ, ਇੱਥੇ ਉੱਤਮ ਕੁੱਲ ਦਾ ਅਰਥ ਦੇਖ ਪਿਆਰਿਆ, ਤਨ ਤਾਂ ਹੋਰ ਵੀ ਬੜੇ ਨੇ, ਪੰਛੀਆਂ ਦੇ, ਪਸ਼ੂਆਂ ਦੇ, ਪਰ ਮੇਰੇ ਮਾਲਕ ਨੇ ਤੈਨੂੰ ਮਨੁੱਖਾ ਤਨ ਦੇ ਦਿੱਤਾ ਹੈ, ਇਸ ਕਰਕੇ ਤੇਰੀ ਕੁੱਲ ਉੱਤਮ ਹੈ, ਉੱਤਮ ਜਨਮ। ਤੇ ਦੇਖ ਤੈਨੂੰ ਉਹਨੇ ਮਾਨਸ ਦੇਈ, ਉੱਤਮ ਦਿੱਤੀ, ਤੂੰ ਨਾਮ ਜਪ ਸਕਣਾ, ਉੱਤਮ ਕੁੱਲ, ਉੱਤਮ ਜਨਮ, ਰੋਮ ਰੋਮ ਗਣ ਅੰਗ ਬਣਾਇਆ। ਤੇ ਅਗਲੇ ਬਚਨ ਭਾਈ ਸਾਹਿਬ ਨੇ ਕਹਿ ਕਹਿਣ ਲੱਗੇ ਬਲ ਬੁੱਧ, ਜਦੋਂ ਤੇਰੇ ਕੋਲ ਅਕਲ ਨਹੀਂ, بال بت منہ دودھ دے مکھ وچ دودھ دیتا من موتر سوتر وچ آیا تے بھائی صاحب کہندے نے کوئی سیاڑا سمجھیا جدو سیاڑا ہو گیا کرتا چھڈ کیتے لپٹایا کہن لگے جس واحگرو نے تانوں بنایا سی کرتا چھڈ کیتے لپٹایا اونوں بھل گیا تے اودے بنائے کوئی تان نال کیول نہیں پا کے بیٹھ گیا چاہیے تے اے سی جس نے تن دتا تو اودے نال نہیں کر اسے کر کے حضور کہہ رہے نے تن تن دے سو کو دیو تاکہ نہ ہو نہ کیر تے گرو ارجن صاحب تا روز کہندے نے جے پرساد اروگ کنچن دے گی لیو لاگو اس رام سنے گی جے پرساد تیرا اولا ریت من سکھ پاوے ہر ہر جس کہت جے پرساد تیرے سگل چتر ٹاکے من شرمی پر ٹھاکر پر تاکے جے پرساد کو نہ پہنچے جدی کرپا نال تیری برابری کوئی بھی نہیں کر سکتا میرے منا تو اودے چرنا نال جڑ جا تے اخیر کہندے نے پیارے یاد رکھی اس مالک نو چیتے کر جے پرساد کو نہ پہنچے ساتھ ساتھ سمرو کب اچے اس اچے واحگرو نو جا جپ شاید کہ میں جے پرساد پائی درلب دے نانک تاکی بھگت کرے تن تن جے تو کو دیو جس واحگرو نے کرپا کر کے تینوں ایتھوں ہی دے ہی دے دیتی حضور دی بانی وچ یہی بچن بھگت رویداس جی نے کیتا ہے کہن لگے دلب جنم ان پھل پایو یہ شریر بڑا درلبھی پر جے شکر نہ کیتا برتھا جات اب دیکھے درتنا گیان تو بنا برتھ چلا جائے گا تے کسے کیا بھگت رویداس جی دے ہی لے کے دیکھو راج گدی تھا میرے کول نا دے ہی لے کے میرے کول دنیا دا ہر سوکھے تے اگو بھگت نے اتر بتا کی دتا کہن لگے جے دے ہی لے کے تو اندر دے برابر بھی راج قائم کر لے جے میرا کرتا پرکھ واحگرو چیتے نہیں نا تے او راج بھی تیرا برتھ چلا جائے بھگت صاحب نے بچن کیتا گلاب جنم پن پھل پایو برسا جات اب دیکھا راجا اندر سم سر گرہ آسن بن ہر بھگت کہو کہ لکھ ہے جے واحگرو دی بھگتی نہیں تے پیاریا اس نے برتھ چلے جانا ستگرو کہندے نے پہلی گل تن اونے دتا تے اگلا بچن کیتا کہن لگے تن اونے دتا ہن جدو گرو گرنتھ صاحب دی بانی پڑھنی جے پوچھئے مہاراج تن دی تے تھان تھان تے نکھیدی کیتی پر اج ستگرو نے کرپا کیتی کہندے تن وی اینا ماڑا نہیں جدو تو اے دی درورتوں کرنے ادو ماڑا ہے بھگت صاحب دی بانی پڑھن والیاں نوں پتا ہے کبیر صاحب نے نا کتے تا اس تن نو کہ اے سرپنی حضور دی بانی وچ بچن ہوندا سرپنی تے اوپر نہیں بلیا تھوڑا جا دھیان دے آ جے برہما بشن ماں دیو شلیا ایتھے مایا نو کہہ دتا ہے سرپنی بھگت صاحب دے جدو پڑھے آپا سلوک تے اوتھے بچن آیا کبیر مایا چورتی کہن لگے مایا تا چورتی اے چوری کرن والی حضور دی بانی پڑھدیاں بچن آیا تے صاحب نے کیا کہن لگے مایا تا دین بھگت کبیر صاحب دی بچن آمدے نے ناکو کاٹی کانو کاٹی اینی بےدبی کیتی پھر جدو سی پڑھنے صاحب کہندے مایا کوئی ناگنی جگت رہی لپٹائے اے شبد ورتے پر اج جدو گرو تیگ بہادر جی دے اس بچن دی ویاکھیا کرنی جا کے رے نہ کہن لگے جس گھر دے اندر گرہ شوبھا گھر دے اندر دولت نہیں آپت پہیا کھوتے جائیں پہیا درد رائی کہن لگے جے واحگرو تو کسے نوں دولت نہیں دتی تے اوتھے انہاں نے شبد ورتیا جے اس گھر وچ کوئی لوڑ مند کھان نوں آئے تے او پیٹ نوں بھکھیاں لے کے جائے گا تے بھگت صاحب نے بچن کیتا واقعہ انتر نہیں سنتور بن سہاگن لاگا ٹوک ایتھے تانوں سہاگن کہہ دتا پہلا انہوں چورتی کیا دین کیا سپنی کیا ناگنی کیا تے ایتھے کبیر صاحب کہن لگے او سہاگن ہے یہ ارتھ پھر بھگت صاحب کی بانی وچوں ویکھنا پے گا کہ بھگت جی دین سرپن یہ شبد ورت کے ہوں تھی سہاگن شبد ورتے ہے تے بھگت صاحب نے پھر اپنی بانی وچ خلاصہ کیتا راگ سورت جدو کہ نے ماں دو کیسی بنے تم سنگے ایتھے سنگے دا ارتھ نال نہیں ایتھے سنگے دا ارتھ ہے شرمانا ہے میرے اکال پرکھ واحگرو ਮੈਂ ਤੇਰੇ ਤੋਂ ਸ਼ਰਮਾ ਕੇ ਜੇ ਰਿਹਾ ਤੇ ਫਿਰ ਮੈਂ ਜੀਵਨ ਵਿੱਚ ਨਾਮ ਨਹੀਂ ਜਪ ਸਕਣਾ। ਮਾਧੋ ਕੈਸੀ ਬਣੇ ਤੂੰ ਸੰਗੇ, ਆਪ ਨਾ ਦਿਓ ਤਾਂ ਲੇਵੂ ਮੰਗੇ, ਜੇ ਤੂੰ ਨਹੀਂ ਦਏਗਾ ਮੈਂ ਤੇਰੇ ਤੋਂ ਮੰਗ ਕੇ ਲੈਣਾ। ਤੇ ਇੱਥੇ ਸੁਹਾਗਣ ਇਸ ਕਰਕੇ ਸ਼ਬਦ ਵਰਤਿਆ ਕਿ ਸੱਜਣਾ ਜੇ ਤੂੰ ਨਾਮ ਜਪਣਾ ਤੇ ਤੈਨੂੰ ਪੇਟ ਵੱਲੋਂ ਬੇਫਿਕਰ ਹੋਣਾ ਪਏਗਾ, ਜੇ ਤੁਹਾਨੂੰ ਤੂੰ ਨਾਮ ਜਪਣ ਵਾਸਤੇ ਵਰਤਣਾ ਫਿਰ ਤਾਂ ਵਾਕਈ ਸੁਹਾਗਣ ਹੈ, ਤੇ ਜੇ ਤੂੰ ਨਾਮ ਤੋਂ ਹਿੱਲ ਕੇ ਕੇਵਲ ਇਹਦੇ ਵਿੱਚ ਖਚਿਤ ਹੋ ਗਿਆ ਤਾਂ ਇਹ ਤੇਰੇ ਲਈ ਨਾਗਰੀ ਬਣ ਜਾਏ। ਭਗਤ ਸਾਹਿਬ ਨੇ ਕਿਹਾ ਆਪ ਨਾ ਦੇਵ ਤਾਂ ਲੇਵੂ ਮੰਗਿਆ, ਉਹਨਾਂ ਦੇ ਬਚਨ ਕਹਿੰਦੇ ਮੰਗਿਆ ਸੀ ਦੋਏ ਸਿਰ ਮੰਗੂ ਚੂਨਾ, 2 ਕਿਲੋ ਚੂਨਾ ਦਰ ਤੇ ਆਟਾ ਦੇ ਦੀ, ਪਾਓ ਘਿਓ ਸੰਗ ਲੂਣਾ, 1 ਪਾਈਆ ਘਿਓ ਦੇ ਦੀ ਥੋੜਾ ਜਿਹਾ ਲੂਣ ਦੇ ਦੀ, 2 ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਣਾ, 1/2 ਸਿਰ ਮੰਗੂ ਦਾਲੇ 1/2 ਕਿਲੋ ਦਾਲ ਦੇ ਦੀ। ਕਾਹਦੇ ਲਈ? ਕਹਿਣ ਲੱਗੇ ਬੰਦਗੀ ਕਰਨ ਲਈ ਤਾਕਤ ਚਾਹੀਦੀ ਏ, ਮੋਕੋ ਦੋਨੋ ਵਕਤ ਦਿਵਾਲੇ, ਖਾਟ ਮੰਗੂ ਚੋਪਾਈ ਸਿਰਹਾਨਾ ਅੰਮ੍ਰਿਤ ਲਾਈ, ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਜਨ ਖਿੰਦਾ। ਇਸ ਕਰਕੇ ਮੈਂ ਸੁਹਾਗਣ ਕਿਹਾ ਮੈਨੂੰ ਇੰਨੀ ਕੁ ਸਹੂਲਤ ਦੋ ਦੀ ਮੈਨੂੰ ਕਿਸੇ ਵੱਲ ਝਾਕਣਾ ਨਾ ਪਏ, ਜਦੋਂ ਮੈਂ ਇਹਨੂੰ ਨਾਮ ਨਹੀਂ ਵਰਤਾਂ ਉਦੋਂ ਬਾਕੀ ਦਾਤਾ ਏ ਮੇਰੇ ਵਾਸਤੇ ਸੁਹਾਗਣ ਬਣ ਜਾਏ। ਫਿਰ ਕਹਿਣ ਲੱਗੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਂ ਲਾਲਚ ਨਹੀਂ ਕੀਤਾ ਕੇਵਲ ਤੇਰੇ ਨਾਮ ਨੂੰ ਮੁੱਖ ਰੱਖੇ। ਧੰਨ ਗੁਰੂ ਨਾਨਕ ਸਾਹਿਬ ਨੇ ਨਾ ਇਹੋ ਜਿਹਾ ਸਿੱਖ ਪੈਦਾ ਕੀਤਾ ਜਿਹਨੇ ਦੌਲਤ ਕਮਾਈ ਪਰ ਆਪਣਾ ਕਬਜ਼ਾ ਨਹੀਂ ਕੀਤਾ, ਜੇ ਕਿਤੇ ਲੋੜ ਪਈ ਲੋੜਵੰਦ ਲਈ ਖਰਚੀ, ਜੇ ਕਿਤੇ ਲੋੜ ਪਈ ਗੁਰੂ ਘਰ ਲਈ ਦੇ ਦਿੱਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਨਾ ਇੱਕ ਬੜੀ ਪਿਆਰੀ ਸਾਖੀ ਸਾਡੇ ਵਿਦਵਾਨਾਂ ਨੇ ਸਾਂਭ ਕੇ ਰੱਖੀ, ਤੇ ਉਸ ਸਾਖੀ ਦਾ ਜ਼ਿਕਰ ਨਾ ਆ ਪਿੱਛੇ ਜੇ ਅਜੀਤ ਪੇਪਰ ਵਿੱਚ ਅਲਿਆਸ ਘੁੰਮਣ ਨੇ ਖਾਸ ਕਰਕੇ ਜ਼ਿਕਰ ਕੀਤਾ ਸੀ। ਕਰਤਾਰਪੁਰ ਦਾ ਜਦੋਂ ਉਹਨੇ ਜ਼ਿਕਰ ਕੀਤਾ ਨਾ ਉਹਨੇ ਤਸਵੀਰ ਵੀ ਦਿੱਤੀ ਤੇ ਨਾਲ ਇੱਕ ਗੱਲ ਲਿਖੀ ਸੀ ਜਿੱਥੇ ਸਿੱਖੀ ਕਦੀ ਪਲ ਕੇ ਜਵਾਨ ਹੋਈ, ਉੱਥੋਂ ਦੀ ਘਟਨਾ ਉਹਨੇ ਵੀ ਦਿੱਤੀ ਵਿਦਵਾਨ ਨੂੰ। ਖੈਰ ਮੈਂ ਇੱਕ ਵਿਦਵਾਨ ਨੂੰ ਪੜ੍ਹਿਆ, ਸਾਧੂਰ ਨੇ 18 ਸਾਲ ਉੱਥੇ ਹਲ ਵਾਹੇ ਖੇਤੀ ਕੀਤੀ, ਤੇ ਦਾਤੇ ਦਾ ਪੰਥ ਇਹ ਨਹੀਂ ਕਿ ਕਿਰਤ ਨਾ ਕਰੋ ਕੰਮ ਨਾ ਕਰੋ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦਾ ਜਿਸ ਦਾਤੇ ਦੇ ਸੀਸ ਤੇ ਕਲਗੀ ਝੁਲਦੀ ਹੋਵੇ, ਜਿਸ ਦਾਤੇ ਦੇ ਘਰ ਦੇ ਵਿੱਚ 5-5 ਲੱਖ ਦੀ ਚੌੜ ਹੋਵੇ, ਜਿਸ ਦਾਤੇ ਦੇ ਘਰ ਦੇ ਵਿੱਚ 1 ਹਾਥੀ ਜਿਹੜਾ ਉਸ ਵਕਤ ਦੇ 1 ਲੱਖ ਰੁਪਈਆ ਦਾ ਹੋਵੇ, ਤੇ ਉਹਦਾ ਸਿੱਖ ਦਰ ਦਰ ਤੇ ਮੰਗਣ ਵਾਲਾ ਗਰੀਬ ਨਹੀਂ ਹੋਣਾ ਚਾਹੀਦਾ। ਇਹ ਧਿਆਨ ਰੱਖਣਾ, ਕਿਉਂਕਿ ਅਸੀਂ ਕੇਵਲ ਇੱਕ ਪਾਸੀ ਲੈਂਦੇ ਹਾਂ। ਮੈਂ ਅਰਜ਼ ਕੀਤੀ ਦੌਲਤ ਮਾੜੀ ਉਦੋਂ ਜਦੋਂ ਗੁਰੂ ਪਰਮੇਸ਼ਵਰ ਨਾਲ ਤੋੜ ਦੇ, ਤੇ ਜੇ ਗੁਰੂ ਨਾਲ ਚੇਤੇ ਰਹਿ ਕੇ ਆਪਾਂ ਨੂੰ ਗੁਰੂ ਯਾਦ ਆਵੇ ਤੇ ਦੌਲਤ ਮਾੜੀ ਨਹੀਂ। ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਘਟਨਾ, ਹਜ਼ੂਰ ਅੱਜ ਇਕੱਲੇ ਘਰੋਂ ਬਾਹਰ ਗਏ, ਜਦੋਂ ਧਰਮਸ਼ਾਲਾ ਜਿੱਥੇ ਹਜ਼ੂਰ ਦਾ ਘਰ ਸੀ ਕਰਤਾਰਪੁਰ, ਮੋਢੇ ਤੇ ਪਰਨਾ ਰੱਖਿਆ ਤੇ ਖੇਤਾਂ ਨੂੰ ਜਾਂਦੇ ਪਏ, ਤੇ ਸਮਾਂ ਸੀ ਝੋਨੇ ਦੀ ਫਸਲ ਪੱਕੀ ਸੀ, ਤੇ ਇੱਕ ਖੇਤ ਵਿੱਚ 2 ਢੇਰ ਲੱਗੇ ਨੇ ਫਸਲ ਦੇ ਜਿਹਨੂੰ ਆਪਾਂ ਗੋਲ ਕਹਿੰਦੇ। ਹਜ਼ੂਰ ਨੇ ਕੀ ਤੱਕਿਆ ਕਿ ਦੋਨੋਂ ਗੋਲ ਨਾਲ ਨਾਲ, ਤੇ ਇੱਕ ਮਨੁੱਖ ਨਾ ਬੜੀ ਤੇਜ਼ੀ ਦੇ ਨਾਲ ਛੱਜ ਭਰ ਭਰ ਕੇ, ਸਾਨੂੰ ਪਤਾ ਜਿਹਦੇ ਨਾਲ ਆਪਾਂ ਦਾਣੇ ਹਵਾ ਵਿੱਚ ਲਾਉਂਦੇ ਹਾਂ, ਛੱਜ ਭਰ ਭਰ ਕੇ ਇੱਕ ਢੇਰ ਵਿੱਚੋਂ ਚੁੱਕ ਕੇ ਦੂਜੇ ਵਿੱਚ ਪਾਉਂਦਾ ਪਿਆ, ਬੜੀ ਕਾਹਲੀ ਲੱਗਾ। ਹਜ਼ੂਰ ਨੇ ਦੇਖ ਲਿਆ ਤੇ ਕਹਿਣ ਲੱਗੇ ਰੋਕੇ, ਕਹਿੰਦੇ ਨੇ ਸੱਜਣਾ ਸ਼ਬਦ ਵਰਤਿਆ ਉਹ ਸਿੱਖਾਂ, ਕਿਉਂਕਿ ਕਰਤਾਰਪੁਰ ਤਾਂ ਸਿੱਖਾਂ ਦਾ ਇਕੱਠ ਹੋ ਗਿਆ ਸੀ ਤੇ ਨਾਮ ਦੇ ਭਵਰੇ ਪਹੁੰਚ ਗਏ ਸਨ। ਕਹਿਣ ਲੱਗੇ ਸਿੱਖਾਂ ਇਹ ਕੀ ਕਰਨਾ, ਇੱਕ ਢੇਰ ਵਿੱਚੋਂ ਕੱਢ ਕੇ ਦੂਜੇ ਵਿੱਚ ਪਾਉਣਾ? ਉਹਨੇ ਦੇਖਿਆ ਮੇਰਾ ਗੁਰੂ ਦੌੜ ਕੇ ਚਰਨਾਂ ਵਿੱਚ ਮੱਥਾ ਟੇਕ ਕੇ ਕਹਿੰਦਾ ਸਤਿਗੁਰੂ ਇਹ ਜਾਤ ਤੇਰੇ ਚਰਨਾਂ ਵਿੱਚੋਂ ਸਿੱਖੀ। ਸਾਹਿਬ ਕਹਿਣ ਲੱਗੇ ਚੋਰੀ ਕਰਦੀ? ਕਹਿੰਦਾ ਨਹੀਂ ਦਾਤਿਆ। ਹਜ਼ੂਰ ਮੁਸਕਰਾਏ, ਚੋਰੀ ਕਰਨ ਦੀ? ਕਹਿੰਦਾ ਨਹੀਂ ਸਤਿਗੁਰੂ, 2 ਭਰਾ ਵਾਂ, ਮੈਂ ਛੋਟਾ ਵਾਂ, ਉਹ ਮੇਰੇ ਤੋਂ ਵੱਡਾ। ਉਹ ਦੋਨਾਂ ਦੀ ਬਰਾਬਰ ਵੰਡ ਕਰਕੇ ਘਰ ਚਲਾ ਗਿਆ। ਇਹ ਚੀਜ਼ ਕਿ ਮੇਰੇ ਘਰ ਪਰਿਵਾਰ ਏ, ਮੇਰੇ ਬੱਚੇ ਨੇ, ਉਹਦੇ ਘਰ ਸੰਤਾਨ ਨਹੀਂ। ਮੈਂ ਆਪਣੇ ਢੇਰ ਵਿੱਚੋਂ ਕੱਢ ਕੇ ਉਹਦੇ ਵਿੱਚ ਪਾਉਂਦਾ ਵਾਂ, ਕਿਉਂਕਿ ਉਹਦੇ ਘਰ ਆਏ ਗਏ ਗੁਰਮੁਖਾਂ ਦਾ ਇਕੱਠ ਰਹਿੰਦਾ, ਕਦੀ 5 ਸੱਤ ਚਲੇ ਗਏ 5 ਸੱਤ ਆ ਗਏ, ਅਸੀਂ ਤਾਂ ਭੁੱਖੇ ਰਹਿ ਕੇ ਵੀ ਗੁਜ਼ਾਰਾ ਕਰ ਲਾਂਗੇ, ਪਰ ਉਸ ਸਿੱਖ ਦੇ ਘਰ ਵਿੱਚੋਂ ਕਦੀ ਕਿਸੇ ਨੂੰ ਭੁੱਖਿਆ ਨਹੀਂ ਜਾਣਾ ਚਾਹੀਦਾ। ਸਾਹਿਬ ਕਹਿਣ ਲੱਗੇ ਫਿਰ ਉਹਦੇ ਸਾਹਮਣੇ ਤੂੰ ਦਾਣੇ ਦੇ ਦਿੰਦਾ? ਕਹਿਣ ਲੱਗਾ ਦਾਤਿਆ, ਜੇ ਸਾਹਮਣੇ ਕਰਦਾ ਮੇਰੀ ਖੌਮੇ ਨੂੰ ਫੱਟੇ ਪੈਣੇ ਸਨ ਤੇ ਉਹਦੀ ਖੌਮੇ ਨੂੰ ਠੇਸ ਵੱਜਣੀ ਸੀ। ਮੈਂ ਸਮਝਣਾ ਸੀ ਮੈਂ ਦੇ ਰਿਹਾ ਵਾਂ, ਉਹਦੇ ਮਨ ਵਿੱਚ ਆਉਣਾ ਸੀ ਮੈਂ ਝੋਲੀ ਅੱਜ ਕੇ ਮੰਗਣਾ ਪਿਆ ਵਾ। ਹਜ਼ੂਰ ਨੇ ਨਾ ਧਰਤੀ ਨੂੰ ਹੱਥ ਲਾ ਕੇ ਮੱਥੇ ਤੇ ਲਾ ਕੇ ਇੱਕੋ ਗੱਲ ਕਹੀ, ਧਨ ਸਿੱਖੀ। ਇੰਨੀ ਗੱਲ ਕਹਿ ਕੇ ਅਗਾਂਹ ਚਲੇ ਗਏ। ਜਦੋਂ ਸ਼ਾਮ ਨੂੰ ਨਿਕਲੇ ਤੇ ਕੀ ਦੇਖਿਆ, ਉਸੇ ਥਾਂ ਤੇ ਇੱਕ ਹੋਰ ਲੱਗਾ ਹੈ, ਉਹ ਇੱਕ ਢੇਰ ਵਿੱਚੋਂ ਚੁੱਕੇ ਹੁਣ ਦੂਜੇ ਵਿੱਚ ਪਾਉਂਦਾ ਪਿਆ। ਸਾਹਿਬ ਨੇ ਪੁੱਛਿਆ, ਭਲਿਆ ਇਹ ਕੀ? ਉਹਨੇ ਉੱਤਰ ਦਿੱਤਾ, ਕਹਿਣ ਲੱਗਾ, ਦਾਤਾ ਸੀ ਦੋ ਭਰਾ ਵਾਂ, ਮੇਰੇ ਤੋਂ ਛੋਟਾ ਹੈ, ਉਹ ਘਰ ਚਲਾ ਗਿਆ ਹੈ, ਮੇਰੀ ਸੰਤਾਨ ਨਹੀਂ, ਉਹਦੇ ਘਰ ਪੁੱਤਰ ਧੀਆਂ ਨੇ। ਕੋਈ ਨੀ, ਅਸੀਂ ਤਾਂ ਦੋ ਜੀਆਂ ਗੁਜ਼ਾਰਾ ਜਿਵੇਂ ਕਿਵੇਂ ਮਰਜ਼ੀ ਕਰ ਲਾਂਗੇ। ਮੈਂ ਚਾਹੁੰਦਾ ਵਾਂ ਉਹਦੇ ਬੱਚੇ ਕਿਤੇ ਭੁੱਖੇ ਨਾ ਰਹਿਣ, ਮੈਂ ਆਪਣੇ ਹਿੱਸੇ ਵਿੱਚੋਂ ਉਹਨੂੰ ਦੇ ਦੇਣਾ। ਸਾਹਿਬ ਨੇ ਕਿਹਾ, ਸਾਹਮਣੇ ਕਿਉਂ ਨਹੀਂ? ਕਹਿੰਦਾ, ਦਾਦਿਆ ਇਹਦੇ ਨਾਲ ਹੌਮੇ ਖਾਂਦੀ ਏ, ਤੁਸੀਂ ਤਾਂ ਸਿਕਾਇਆ। ਤੇ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ, ਕਹਿਣ ਲੱਗੇ, ਨਾ ਨੀ ਕਰਤਾਰਪੁਰੇ ਤੇ ਇਸ ਸ਼ਹਿਰ ਵਿੱਚ ਇਸ ਪਿੰਡ ਵਿੱਚ ਅੱਜ ਉਹ ਪੈਦਾ ਹੋ ਚੁੱਕੇ ਨੇ ਜਿਹੜੇ ਕਿਰਤ ਦੇ ਨਾਲ ਕਰਤੇ ਨੂੰ ਆਪਣੇ ਕਿਰਦੇ ਵਿੱਚ ਸੰਭਾਲ ਕੇ ਰੱਖਦੇ। ਹਜ਼ੂਰ ਨੇ ਕਿਰਪਾ ਕਰਕੇ ਇਹੀ ਬਚਨ ਬਾਣੀ ਵਿੱਚ ਕਹੇ ਨੇ, ਕਹਿੰਦੇ ਉਸ ਮਾਲਕ ਨੇ ਜੇ ਧਨ ਦਿੱਤਾ ਮਾੜੀ ਗੱਲ ਨਹੀਂ। ਗੁਰਦੇਵ ਦਾ ਬਚਨ ਹੁੰਦਾ, ਕਹਿੰਦੇ ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤਰ ਹੈ। ਉਹਨਾਂ ਦੀ ਰੋਟੀ ਖਾਣੀ, ਉਹਨਾਂ ਦੇ ਬਸਤਰ ਪਾਣੇ, ਉਹਨਾਂ ਦੇ ਤਨ ਤੇ ਕੱਪੜੇ ਪਹਿਨੇ ਸਾਰੇ ਪਵਿੱਤਰ ਨੇ। ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤਰ ਹੈ। ਪਰ ਕੌਣ? ਜੋ ਨਾਮ ਹਰ ਰਾਤੇ ਜਿਹੜੇ ਨਾਮ ਵਿੱਚ ਰੰਗੇ ਗਏ ਨੇ। ਅੱਗੇ ਸਾਹਿਬ ਕਹਿੰਦੇ, ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ। ਉਹਨਾਂ ਦੇ ਘਰ, ਉਹਨਾਂ ਦੇ ਮਹਿਲ, ਉਹਨਾਂ ਦੀਆਂ ਸਰਾਵਾਂ ਵੀ ਪਵਿੱਤਰ ਨੇ। ਪਰ ਕਿਉਂ? ਜਿਹਨੇ ਗੁਰਮੁਖ ਸੇਵਕ ਸਿੱਖ ਅਭਿਆਸ ਜਾਏ ਬਰਸਾਤੇ, ਜਿੰਨਾ ਮਹੱਲਾ ਜਿੰਨਾ ਘਰਾਂ ਵਿੱਚ ਜਪਣ ਵਾਲੇ ਆ ਕੇ ਟਿਕਦੇ। ਸਤਿਗੁਰੂ ਨੇ ਤੀਜਾ ਬਚਨ ਕੀਤਾ, ਕਹਿਣ ਲੱਗੇ, ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤਰ ਹੈ। ਜਿਹਨੇ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ, ਜਿਨ੍ਹਾਂ ਦੇ ਘੋੜਿਆਂ ਤੇ ਗੁਰਮੁਖ ਜਨ ਸਾਧ ਜਨ ਸੰਤ ਜਨ ਬੰਦਗੀ ਵਾਲੇ ਚੜ੍ਹ ਕੇ ਜਾਂਦੇ ਨੇ, ਸਾਹਿਬ ਕਹਿੰਦੇ ਉਹ ਚੀਜ਼ ਤਾਂ ਫਿਰ ਪਵਿੱਤਰ ਹੋ ਜਾਂਦੀ। ਇਹ ਬਚਨ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਤਨ ਧਨ ਜੇ ਤੋ ਕਹੋ ਦਿਓ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤਨ ਦਿੱਤਾ, ਜਿਸ ਵਾਹਿਗੁਰੂ ਨੇ ਧਨ ਦਿੱਤਾ, ਸਾਹਿਬ ਕਹਿੰਦੇ ਨੇ ਤਾਂ ਕਿ ਉਹ ਲਿਓ ਨਾ ਕੀਨ, ਕਦੀ ਤੂੰ ਉਹਦੇ ਨਾਲ ਨੇ ਨਹੀਂ ਕੀਤਾ, ਕਦੀ ਉਹਦੇ ਨਾਲ ਪਿਆਰ ਨਹੀਂ ਕੀਤਾ। ਤੇ ਸਾਹਿਬ ਜੀ ਕਹਿੰਦੇ, ਕਹੋ ਨਾਨਕ ਨਰ ਬਾਵਰੇ, ਉਹ ਚੱਲਿਆ ਬੰਦਿਆ, ਉਹ ਬਾਵਰੇ ਮਨੁੱਖ, ਅਬ ਕਿਉਂ ਡੋਲਕ ਦੀਨ, ਜਿਹਨੇ ਇੰਨਾ ਕੁਝ ਦਿੱਤਾ ਉਹਦੇ ਨਾਲ ਨੇ ਨਹੀਂ ਕੀਤਾ, ਹੁਣ ਮਿਟਾਣਾ ਹੋ ਕੇ ਦਰ ਦਰ ਤੇ ਡਿੱਗਣਾ ਪਿਆ, ਤੇਰੀ ਬਾਂਹ ਹੁਣ ਜਾਂਦੇ ਹੋਏ ਅੱਖਰ ਨਹੀਂ ਕਿੰਨੇ। ਹਜ਼ੂਰ ਫਿਰ ਅੱਗੇ ਕਿੰਨੇ, ਤਨ ਧਨ ਸੰਪੈ ਸੁਖ ਦਿਓ, ਅਰਜੇ ਨੀਕੇ ਧਾਮ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤਨ ਧਨ ਦੇ ਨਾਲ ਤੈਨੂੰ ਸੋਹਣਾ ਘਰ ਵੀ ਦੇ ਦਿੱਤਾ। ਸਾਹਿਬ ਕਹਿੰਦੇ, ਕਹੋ ਨਾਨਕ ਸੁਣ ਰੇ ਮਨਾ, ਹੇ ਮੇਰੇ ਮਨਾ ਤੂੰ ਧਿਆਨ ਨਾਲ ਸੁਣ ਲੈ, ਸਿਮਰਤ ਕਾਹੇ ਨਾ ਰਾਮ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਦਿੱਤਾ ਤੂੰ ਉਹਦੇ ਨਾਮ ਨੂੰ ਜਪਦਾ ਕਿਉਂ ਨਹੀਂ। ਹਜ਼ੂਰ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਦੋਂ ਘਰ ਵਿੱਚ ਵੜੇ ਨਾ, ਬਸ ਇੱਕੋ ਗੱਲ ਚੇਤੇ ਰੱਖਿਆ ਕਰ, ਤੂੰ ਘਰ ਬਣਾਇਆ ਉਹ ਦੀਵਾਰਾਂ ਤੇ ਖਲੋਤਾ, ਉਹ ਥੰਮ ਦੇ ਆਸਰੇ ਖਲੋਤਾ, ਉਹਦੀ ਛੱਤ ਥੱਲੇ ਕੋਈ ਸਪੋਰਟ ਏ, ਜੇ ਸਪੋਰਟ ਨਹੀਂ ਤਾਂ ਛੱਤ ਨਹੀਂ ਖੜੀ ਹੋ ਸਕਦੀ। ਉਸ ਵਕਤ ਕਿਹਾ ਕਰ, ਮੇਰੇ ਸਤਿਗੁਰੂ ਜਿਵੇਂ ਇੱਕ ਘਰ ਨੂੰ ਛੱਤ ਖੜੀ ਕਰਨ ਵਾਸਤੇ ਦੀਵਾਰ ਦੀ ਸਪੋਰਟ ਦੀ ਲੋੜ ਏ, ਤੇ ਮੇਰਾ ਮਨ ਤਾਂ ਟਿਕਣਾ ਜੇ ਤੂੰ ਆਪਣੇ ਸ਼ਬਦ ਦੀ ਓਟ ਦੇ ਦੇ। ਜਦੋਂ ਘਰ ਵਿੱਚ ਵੜੇ ਤੇ ਗੱਲ ਕਹਿ, ਜਿਉਂ ਮੰਦਰ ਕੋ ਥੰਮ ਹੈ ਸੰਭਨ, ਤੂੰ ਗੁਰ ਕਾ ਸ਼ਬਦ ਮਨੇ ਅਸੰਭਨ, ਤੇ ਜਦੋਂ ਤੇਰਾ ਘਰ ਸਭ ਤੋਂ ਉੱਚਾ ਹੋ ਜਾਏ, ਸਭ ਤੋਂ ਕੀਮਤੀ ਹੋਵੇ, ਤੇ ਘਰ ਵਿੱਚ ਵੜਦਿਆਂ ਕਿਹਾ ਕਰ, ਜੇ ਪ੍ਰਸਾਦ ਬਸਣਾ ਸੁਖ ਮੰਦਰ, ਕਿਸੇ ਧਿਆਏ ਸਦਾ ਮਨ ਅੰਦਰ, ਜਿਵੇਂ ਇਹ ਦਿੱਤਾ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਕਦੀ ਤੂੰ ਭੁੱਲੀ ਨਾ, ਉਸ ਨਿਰੰਕਾਰ ਨੂੰ ਤੂੰ ਯਾਦ ਰੱਖੀ। ਸਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਤਨ ਧਨ ਸੰਪੈ ਸੁਖ ਦਿਓ, ਅਰਜੇ ਨੀਚੇ ਧਾਮ, ਕਹੋ ਨਾਨਕ ਸੁਣ ਰੇ ਮਨ, ਸਿਮਰਤ ਕਾਹੇ ਨਾ ਰਾਮ। ਉਸ ਤਨ ਨੂੰ ਧਨ ਨੂੰ ਘਰ ਨੂੰ ਲੈ ਕੇ ਤੂੰ ਯਾਦ ਕਿਉਂ ਨਹੀਂ ਕਰਦਾ? ਤੇ ਜਿਹੜੇ ਘਰ ਲੈ ਕੇ ਮਾਲਕ ਨੂੰ ਯਾਦ ਕਰਦੇ ਨੇ ਨਾ, ਤੇ ਮੇਰੇ ਹਜ਼ੂਰ ਉਹਨਾਂ ਨੂੰ ਬਾਣੀ ਵਿੱਚ ਕਹਿੰਦੇ ਨੇ, ਭਲੀ ਸੁਹਾਵੀ ਛਾਪਰੀ ਜਾਂ ਮੈਂ ਸੁਣ ਗਾਏ, ਤੇਰੀ ਕੱਖਾਂ ਦੀ ਕੁੱਲੀ ਵੀ ਪਵਿੱਤਰ ਏ, ਜਿਹਦੇ ਵਿੱਚ ਬੈਠ ਕੇ ਤੂੰ ਮਾਲਕ ਦੇ ਗੁਰ ਗਾਉਂਦਾ, ਕਿਤੀ ਕਾਮ ਨਾ ਧੌਲ ਹਾਰ ਜਿੱਤ, ਹਰ ਵਿਚਰਾਏ ਉਹ ਉੱਚੇ ਘਰ ਵੀ ਮਾੜੇ ਬਣ ਜਾਣਗੇ ਜਦੋਂ ਵਾਹਿਗੁਰੂ ਭੁੱਲੇਗਾ। ਜਦੋਂ ਤੂੰ ਨਾਮ ਜਪਦਾ ਉਦੋਂ ਹਜ਼ੂਰ ਕਹਿੰਦੇ ਨੇ ਜਿੱਥੇ ਨਾਮ ਜਪਿਆ ਪ੍ਰਭ ਪਿਆਰੇ ਤੇ ਅਸਿਲ ਸੋਇਨ ਚੁਮਾਰੇ, ਜਿੱਥੇ ਨਾਮ ਨਾ ਜਪਿਆ ਗੋਇੰਦਾ ਸੋਈ ਨਗਰ ਉਜਾੜੀ ਦਿਓ ਪਿਆਰੇ, ਉਹ ਤਾਂ ਉਜਾੜ ਏ ਜਿੱਥੇ ਨਾਮ ਜਪਿਆ ਜਾਏ ਉੱਥੇ ਤਾਂ ਹਜ਼ੂਰ ਕਹਿੰਦੇ ਨੇ ਕਿ ਕਬੀਰ ਸੋਈ ਮੁੱਖ ਧਨ ਹੈ, ਜੇ ਮੁੱਖ ਕਹੀਏ ਰਾਮ ਦੇਈ ਕਿਸਕੀ ਬਾਪੜੀ ਪਵਿੱਤਰ ਹੋਏਗੋ ਗ੍ਰਾਮ, ਤੇ ਜਿੱਥੇ ਪਿਆਰੇ ਨਾਮ ਨਾ ਜਪਿਆ ਜਾਏ ਉਸ ਘਰ ਨੂੰ ਮੇਰਾ ਸਾਹਿਬ ਕਹਿੰਦਾ ਕਬੀਰ ਮਰਹਤ ਸਾਰਖੇ ਭੂਤ ਵਸੈ ਤਿੰਨ ਮਾਏ, ਕਹਿਣ ਲੱਗੇ ਪਿਆਰੇ ਉਹ ਘਰ ਤਾਂ ਇੱਕ ਮੁਰਦੇ ਦੀ ਤਰ੍ਹਾਂ ਉਹਦੇ ਵਿੱਚ ਰਹਿੰਦੇ ਲੋਕ ਨੇ, ਸ਼ਮਸ਼ਾਨ ਢਾ ਕੇ ਜਿਸ ਘਰ ਵਿੱਚ ਮਾਲਕ ਚੇਤੇ ਨਹੀਂ ਆਉਂਦਾ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਤਨ ਦਿੱਤਾ ਧਨ ਦਿੱਤਾ ਘਰ ਦਿੱਤਾ ਤੇ ਮੇਰੇ ਮਨਾ ਸਿਰ ਤੂੰ ਉਹਦੇ ਨਾਮ ਨਾਲ ਜੁੜ ਜਾ, ਉਹਦਾ ਦਿਨ ਰਾਤ ਸ਼ੁਕਰਾਨਾ ਕਰ। ਆਓ ਪਿਆਰਿਓ, ਇਹ ਦੇਹ ਵੀ ਉਹਦੀ ਏ, ਧਨ ਵੀ ਉਹਦਾ ਹੈ, ਤਨ ਵੀ ਉਹਦਾ ਹੈ। ਆਪਾਂ ਤਨ ਕਰਕੇ ਵੀ ਗੁਰੂ ਦੀ ਸੇਵਾ ਕਰੀਏ, ਅਸੀਂ ਧਨ ਕਰਕੇ ਵੀ ਸੇਵਾ ਕਰੀਏ, ਮਨ ਕਰਕੇ ਵੀ ਸੇਵਾ ਕਰੀਏ, ਤੇ ਜਿਸ ਗੁਰੂ ਨੇ ਘਰ ਦੇ ਦਿੱਤਾ ਉਸ ਘਰ ਨੂੰ ਆਪਾਂ ਗੁਰੂ ਦਾ ਘਰ ਬਣਾ ਦਈਏ, ਉਹਨੂੰ ਧਰਮਸ਼ਾਲਾ ਬਣਾ ਦਈਏ। ਉਸ ਘਰ ਵਿੱਚ ਉਹ ਇੰਝ ਪ੍ਰਤੀਤ ਹੋਵੇ ਕਿ ਗੁਰੂ ਨਾਨਕ ਦਾ ਘਰ ਏ, ਤੇ ਗੁਰੂ ਨਾਨਕ ਦਾ ਘਰ ਕਿਹੜਾ, ਜਿੱਥੇ ਹਜ਼ੂਰ ਕਹਿੰਦੇ ਨੇ ਨਾਨਕ ਕਹਿ ਘਰ ਕੇਵਲ ਨਾਮ, ਜਿੱਥੇ ਨਾਮ ਦੀ ਚਰਚਾ ਬਾਣੀ ਦੀ ਚਰਚਾ ਹੋਵੇ। ਇਹਨੀਆਂ ਤੂੰ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਬਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਚੰਨ ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਹੁਣ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ sikhnet.com ਦੇ ਵੈਬਪੇਜ ਦੇ ਚੈਨਲ 16 ਰਾਹੀਂ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਸਿੱਖਨੈਟ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਆਭਾਰੀ ਹਾਂ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਜੀ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸਦੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ ਸਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿਰ ਤੇ ਦੀ ਲੜੀ ਚ ਪਰੋਏ ਸਰੋਤਿਓ ਜੂਨ ਦੇ ਮਹੀਨੇ ਦਾ ਨਾਂ ਸੁਣਦੇ ਸਿੱਖਾਂ ਦੇ ਮਨ ਭਰ ਆਉਂਦੇ ਹਨ। ਕੜਕ ਦੀ ਗਰਮੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਤੱਤੀ ਤਵੀ ਤੇ ਬੈਠ ਸਹਿਣਸ਼ੀਲਤਾ ਦਾ ਪ੍ਰਗਟਾਵਾ ਅਤੇ ਸੱਕ ਅਕਾਲ ਤਖ਼ਤ ਦੌਰਾਨ ਮਾਸੂਮ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨਾਂ ਦੇ ਦਮਕਦੇ ਚਿਹਰੇ ਸਾਹਮਣੇ ਦਿਸਣ ਲੱਗ ਪੈਂਦੇ
1: ਹਨ। ਅੱਜ ਦੇ ਪ੍ਰੋਗਰਾਮ ਵਿੱਚ ਇਸ ਸਾਕੇ ਦਾ ਇਤਿਹਾਸ ਅਤੇ ਦਰਦਨਾਕ ਸਾਕੇ ਦੇ ਦੌਰਾਨ ਸ਼ਹੀਦ ਹੋਏ ਮਾਸੂਮ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨਾਂ ਨੂੰ ਮਿੱਠੀ ਸ਼ਰਧਾਂਜਲੀ ਵੀ ਭੇਟ ਕਰਾਂਗੇ। ਪਰ ਪਹਿਲਾਂ ਸਰਵਣ ਕਰੋ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਇਹ ਫਰਮਾਨ ਜੀਵਤ ਜੀਵਤ ਜੀਵਤ ਰਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1138 ਉੱਪਰ ਸੁਸ਼ੋਭਿਤ ਹਨ।

ਸਦਾ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਰਾਹੀਂ ਅਸਾਂ ਜੀਵਨ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਬਸਰ ਕਰਨ ਲਈ ਪ੍ਰੇਰਦੇ ਹਨ। ਆਪ ਜੀ ਫਰਮਾਉਂਦੇ ਹਨ ਕਿ ਭਾਈ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ

ਇਹ ਭਾਈ ਸਿਰਫ ਹਰਨਾਮ ਦੀ ਰਾਹੀ ਹੀ ਜਗਤ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਨਾਨਕ ਸੁਹਾਨੂੰ ਪਰਮਾਤਮਾ ਨਾਲ ਮਿਲਾਪ ਦੀ ਇਹੀ ਜੁਗ ਦੱਸਦਾ।

0: प्यारे श्रोतियों, सन 1984 दा साल सिख कौम दे इतिहास विच 18वीं सदी दे कल्लूकारियां नूं भी मात पाउंदा है। हिंदुस्तानी हुकूमत ने सिखां दे सर्व उच्चतम अते रूहानी केंद्र ते हमले दा नाम ऑपरेशन ब्लू स्टार भाव नीला तारा चीर फाड़ रखिया सी, पर सिख जगत इस हिरदे वेदक दुखांत नूं साका अकाल तख्त नाम नाल याद करदा है।
1: अकाल तख्त साके दी याद अज भी सिखां दे दिलां ते उतनी गहरी ठेस पहुंचाउंदी है जितनी अज तो 23 साल पहला पहुंचाई। फर्क सिर्फ इतना है कि बहुत सारे स्रोतियां दी उस समय घट उम्र होने करके शायद इस दुर्घटना की जानकारी ना होवे जां फिर सीमित होवे। 23 सालां तो घट नौजवान पीढ़ी ने तो अजे दुनियावी यात्रा भी शुरू नहीं सी कीती।
0: भावे कि नानक शाही कैलेंडर मुताबक गुरु अर्जन साहिब जी का शहीदी पुरब 15 जून का पक्का कर दिता गया है। 1984 विच ए दिन 5 जून नू मनाया गया। आपो अपनियां श्रद्धांजलियां भेट करन लई अपनियां बिरतियां जोड़ी संगतां बैठियां सन इस सुनहरी दरबार अंदर, जद अचानक उन्हां नू अग दियां गोलियां दा प्रसाद मिलिया। वाह मेरे सतगुरा, तेरे जोज भी न्यारे हन।
1: ਸਾਡੀ ਆਪਣੀ ਉਮਰ ਭਾਵੇਂ ਉਸ ਵਕਤ ਬਿਲਕੁਲ ਛੋਟੀ ਸੀ, ਹੋ ਸਕਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਸ ਜਗਤ ਦੀ ਲੀਲਾ ਵੀ ਨਾ ਸ਼ੁਰੂ ਕੀਤੀ ਹੋਵੇ, ਪਰ ਇਤਿਹਾਸਿਕ ਤੱਥ ਇਕੱਠੇ ਕਰਦਿਆਂ ਰੌਂਗਟੇ ਖੜੇ ਹੋ ਜਾਂਦੇ ਹਨ। ਸਿੱਖਾਂ ਨਾਲ ਮਿਤਰੇਵਾਂ ਵਰਤਾਓ ਕਰਨ ਦੀਆਂ ਘਟਨਾਵਾਂ ਤੁਸੀਂ ਕਈ ਵਾਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਕੁਝ ਇਤਿਹਾਸਿਕ ਤੱਥ ਪੜਚੋਲਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਕੇ ਦੇ ਕੌਣ ਜ਼ਿੰਮੇਵਾਰ ਹਨ।
0: ਡਾਕਟਰ ਕੇ ਟੀ ਲਲਵਾਨੀ ਲੰਡਨ ਅਤੇ ਉਸਦੇ ਸਾਥੀ ਖੋਜੀ ਐਸ ਐਮ ਸਫਾਨਾਥਨ ਲੰਡਨ, ਐਸ ਰਘੁਨਾਥ ਅਯੰਗਰ ਲਾਗਸ, ਪ੍ਰੋਫੈਸਰ ਜੇ ਪੀ ਮੰਸਖਾਨੀ ਬੰਬੇ, ਆਸ਼ਾ ਭਟਨਾਗਰ ਜੈਪੁਰ, ਪ੍ਰੋਫੈਸਰ ਵੀ ਐਸ ਗੋਡ ਬੋਲੇ ਪੂਨਾ ਐਂਡ ਲੇਟ ਸਰਦਾਰ ਹੁਕਮ ਸਿੰਘ, ਸਾਬਕਾ ਲੋਕ ਸਭਾ ਦਾ ਸਪੀਕਰ ਅਤੇ ਰਾਜਸਥਾਨ ਦਾ ਗਵਰਨਰ, ਨੇ 1984 ਦੇ ਸਾਕੇ ਤੋਂ 6 ਮਹੀਨੇ ਪਹਿਲਾਂ ਆਪਣਾ ਪੜਚੋਲ ਪੱਤਰ ਹਿੰਦੂ ਸਿੱਖ ਕੌਨਫਲਿਕਟ ਇਨ ਪੰਜਾਬ ਕੌਜ਼ਸ ਐਂਡ ਥਿਓਰ ਛਾਪਿਆ ਸੀ।
2: ਇਸ ਪੜਚੋਲ ਲਿਖਣ ਦੇ ਚੈਪਟਰ 3 ਵਿੱਚ ਡਾਕਟਰ ਲਲਵਾਨੀ ਲਿਖਦੇ ਹਨ ਕਿ ਹਿੰਦੂ ਸਿੱਖ ਟਕਰਾਓ ਦਾ ਸਭ ਤੋਂ ਮੁੱਢਲਾ ਕਾਰਨ ਪੰਜਾਬ ਦੇ ਹਿੰਦੂਆਂ ਵੱਲੋਂ ਆਰੀਆ ਸਮਾਜ, ਜਲਪੁਰ ਅਤੇ ਮੁਕਾਮੀ RSS ਨਾਲ ਮਿਲ ਕੇ ਪੰਜਾਬੀ ਭਾਸ਼ਾ ਨੂੰ ਠੁਕਰਾ ਕੇ ਰਾਤੋ ਰਾਤ ਆਪਣੇ ਆਪ ਨੂੰ ਹਿੰਦੀ ਬੋਲਦੇ ਲਖਵਾੜਾ ਤੋਂ ਸ਼ੁਰੂ ਹੁੰਦਾ ਹੈ।
1: ਆਪ ਜੀ ਨੂੰ ਯਾਦ ਕਰਾ ਦਈਏ ਕਿ ਇਹ ਸਭ ਕੁਝ ਉਸ ਸਮੇਂ ਦੇ RSS ਦੇ ਨੈਸ਼ਨਲ ਲੀਡਰ ਗੋਲਵਾਕਰ ਦੇ ਰੋਕਣ ਦੇ ਬਾਵਜੂਦ ਵਾਪਰਿਆ। ਗੋਲਵਾਕਰ ਪੰਜਾਬੀ ਹਿੰਦੂਆਂ ਨੂੰ ਆਪਣੀ ਭਾਸ਼ਾ ਪੰਜਾਬੀ ਲਿਖਾਉਣ ਲਈ ਪ੍ਰੇਰਦੇ ਸਨ, ਪਰ ਉਸ ਸਫਲਤਾ ਪ੍ਰਾਪਤ ਨਾ ਕਰ ਸਕੇ। ਇਸ ਦਾ ਕਾਰਨ ਸਾਡੀ ਸੋਚਣੀ ਮੁਤਾਬਕ ਕੋਈ ਦੂਸਰੀ ਧਿਰ ਪੰਜਾਬੀ ਹਿੰਦੂ ਭਾਈਚਾਰੇ ਨੂੰ ਉਤਸ਼ਾਹਿਤ ਕਰ ਰਹੀ ਸੀ।
0: ਇਨ੍ਹਾਂ ਸਰਪੰਚੀ ਰਾਤੋ ਰਾਤ ਬਣੇ ਹਿੰਦੀ ਬੁਲਾਰਿਆਂ ਨੇ ਇਕੱਲੇ ਸਿੱਖਾਂ ਨੂੰ ਪੰਜਾਬੀ ਦੇ ਰਾਖੇ ਬਣਾ ਉਭਾਰਿਆ ਅਤੇ ਪੰਜਾਬੀ ਹਿੰਦੂ ਭਾਈਚਾਰਾ ਪੰਜਾਬ ਨੂੰ 2 ਭਾਸ਼ਾਈ ਸੂਬਾ ਬਣਾਉਣ ਲਈ ਜ਼ਿੰਮੇਵਾਰ ਬਣ ਗਏ। ਪੰਜਾਬ ਨੂੰ ਬੋਲੀ ਦੇ ਆਧਾਰ ਤੇ ਸੂਬਾ ਮਨਵਾਉਣ ਲਈ ਸਿੱਖਾਂ ਨੂੰ ਅਨੇਕਾਂ ਅੰਦੋਲਨ ਕਰਨੇ ਪਏ।
2: ਸਰੋਤਾ ਜਨ, ਇਹੀ ਕਾਰਨ ਸੀ ਕਿ ਜਿਸ ਨੇ ਪੰਜਾਬ ਨੂੰ ਦੂਸਰੇ ਸੂਬਿਆਂ ਵਾਂਗ ਆਪਣਾ ਹੱਕ ਪ੍ਰਾਪਤ ਕਰਨ ਲਈ 10 ਸਾਲ ਜ਼ਿਆਦਾ ਜੱਦੋਜਹਿਦ ਕਰਨੀ ਪਈ। ਪੰਜਾਬ ਦੇ ਪੰਨੇ ਹਿੰਦੁਸਤਾਨ ਸਰਕਾਰ ਦੇ ਇਸ ਵਤੀਰੇ ਨੂੰ ਮਤਰਿਆ ਵਰਤਾਓ ਨਹੀਂ ਤਾਂ ਹੋਰ ਕੀ ਆਖਣ।
1: ਇਸ ਮਤਰੇ ਬਤੀਰੇ ਨੇ ਧਾਰਮਿਕ ਵਿਤਕਰਿਆਂ ਨੂੰ ਜਨਮ ਦਿੱਤਾ। ਕਰੋ ਯਾਦ ਜਦ ਗਿਆਨੀ ਜੈਲ ਸਿੰਘ ਨੇ ਆਪਣੇ ਚੀਫ ਮਿਨਿਸਟਰੀ ਸਮੇਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕੀਤਾ ਤਾਂ ਪੰਜਾਬੀ ਹਿੰਦੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਤੁਲਨਾ ਕਰਦੇ ਰਘੁਨਾਥਨ ਆਯੰਗਰ ਲਿਖਦੇ ਹਨ ਕਿ ਜਦ ਮਹਾਰਾਸ਼ਟਰ ਵਿਚ ਸ਼ਿਵਾਜੀ ਮਾਰਗ ਦਾ ਉਦਘਾਟਨ ਕੀਤਾ ਗਿਆ ਤਾਂ ਇਸ ਦਾ ਵਿਰੋਧ ਕਰਨ ਲਈ ਕਿਸੇ ਦਾ ਹਿਆ ਨਹੀਂ ਸੀ ਪਿਆ। ਸਿੱਖਾਂ ਨਾਲ ਈਰਖਾ ਦੀ ਇੱਕ ਹੋਰ ਉਦਾਹਰਣ ਵੀ ਇਸ ਕਿਤਾਬ ਦੇ ਚੈਪਟਰ 4 ਵਿੱਚ ਲਿਖੀ ਮਿਲਦੀ ਹੈ। ਉਹ ਇਹ ਕਿ ਜਦ ਗੁਰੂ ਰਾਮਦਾਸ ਸਾਹਿਬ ਜੀ ਦੀ ਬਰੋਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾਉਣ ਲਈ ਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਫੋਟੋ ਰੇਲਵੇ ਸਟੇਸ਼ਨ ਤੇ ਲਾਉਣ ਲਈ ਰੇਲਵੇ ਬੋਰਡ ਤੋਂ ਮਨਜ਼ੂਰੀ ਲੈ ਲਈ ਤਾਂ ਸ਼ਹਿਰ ਦੇ ਹਿੰਦੂਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਤੇ ਅਨੇਕਾਂ ਹਿੰਦੂ ਜੋਗੀਆਂ ਦੀਆਂ ਫੋਟੋ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਇਸ ਖੋਜੀ ਜਨਾਂ ਨੂੰ ਕਹਿਣਾ ਸੀ ਕਿ ਇਹੋ ਜਿਹੀਆਂ ਈਰਖਾ ਭਰੀਆਂ ਹਰਕਤਾਂ ਨੇ ਸਿੱਖਾਂ ਨੂੰ ਆਪਣੀ ਵੱਖਰੀ ਹੋਣ ਦਾ ਅਹਿਸਾਸ ਦਵਾਇਆ। ਸ਼ਾਇਦ ਸਿੱਖ ਪਹਿਚਾਣ ਗਏ ਸਨ ਕਿ ਇਹਨਾਂ ਹਾਕਮਾਂ ਦੇ ਦਿਲ ਕਾਲੇ ਸਨ ਪਰ ਮੂੰਹ ਦੇ ਬਹੁਤ ਮਿੱਠੇ। ਪੰਥੀ ਰਤਨ ਸਿੰਘ ਨੇ ਇਸ ਅਵਸਥਾ ਦਾ ਬਖਿਆਨ ਇਸ ਤਰ੍ਹਾਂ ਕੀਤਾ ਹੈ।

0: ਲੈਫਟੀਨੈਂਟ ਜਨਰਲ ਕੇਐਸ ਬਰਾੜ, ਜੋ ਅਕਾਲ ਤਖ਼ਤ ਉੱਪਰ ਹਮਲਾ ਕਰਨ ਵਾਲੀ ਫੌਜ ਦੇ ਮੁਖੀ ਸਨ, ਆਪਣੀ ਕਿਤਾਬ ਨੀਲਾ ਤਾਰਾ ਦੀ ਸੱਚਾਈ ਵਿੱਚ ਸਿੱਖ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵੀ ਇਸ ਝਮੇਲੇ ਦਾ ਇੱਕ ਕਾਰਨ ਲਿਖਦੇ ਹਨ। ਉਹ ਲਿਖਦੇ ਹਨ ਕਿ 1947 ਤੋਂ ਹੀ ਸਿੱਖ ਚਿੰਤਤ ਸਨ ਕਿ ਉਹਨਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਸਿੱਖ ਇੱਕ ਵੱਖਰੀ ਕੌਮ ਦਾ ਨਾਰਾ ਲਾਉਣ ਲੱਗ ਪਏ ਸਨ।
1: ਲੱਖ ਲੱਖ ਬਦੀਆਂ ਹਜ਼ਾਰ ਉਲਾਮੇ।
2: ਪੰਜਾਬੀ ਸੂਬਾ ਬਣਨ ਤੋਂ ਬਾਅਦ ਸਿੱਖਾਂ ਨੇ ਸੋਚਿਆ ਕਿ ਸ਼ਾਇਦ ਉਹਨਾਂ ਨਾਲ ਸੈਂਟਰਲ ਸਰਕਾਰ ਹੁਣ ਚੰਗਾ ਸਲੂਕ ਕਰਨ ਲੱਗ ਪਏਗੀ, ਪਰ ਅਫਸੋਸ ਐਸਾ ਨਾ ਹੋ ਸਕਿਆ। ਅਕਾਲ ਤਖ਼ਤ ਸਾਕੇ ਦੇ ਪਿਛੋਕੜ ਬਾਰੇ ਕੁਝ ਨਵੇਂ ਤੱਥ ਵੀ ਸਾਹਮਣੇ ਆਏ ਹਨ।
0: ਇਹ ਇੱਕ 2 ਮਹੀਨਿਆਂ ਜਾਂ ਸਾਲ ਦੀ ਘੜੀ ਸਾਜਿਸ਼ ਨਹੀਂ ਸੀ, ਸਗੋਂ ਇਸਦਾ ਪਿਛੋਕੜ ਹਿੰਦੁਸਤਾਨ 1975 ਦੇ ਐਮਰਜੈਂਸੀ ਰੂਲ ਤੋਂ ਹੋਰ ਵੀ ਉਗੜ ਕੇ ਸਾਹਮਣੇ ਆਇਆ। ਇਤਿਹਾਸ ਦੀ ਲੜੀ ਜੋੜਨ ਲਈ ਯਾਦ ਕਰਾ ਦੇਈਏ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਰਾਜ ਨਾਰਾਇਣ ਨੂੰ ਹੇਰਾ ਫੇਰੀ ਕਰਕੇ ਵੋਟਾਂ ਵਿੱਚ ਹਰਾਇਆ ਸੀ। ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਇੰਦਰਾ ਗਾਂਧੀ ਤੇ ਠੱਗਬਾਜ਼ੀ ਦਾ ਦੋਸ਼ ਲਾ ਕੇ ਮੁਕੱਦਮਾ ਕੀਤਾ ਸੀ।
2: ਜਗਮੋਹਨ ਲਾਲ ਸਿਨਹਾ ਨੇ ਇੰਦਰਾ ਗਾਂਧੀ ਨੂੰ ਕਸੂਰਵਾਰ ਠਹਿਰਾਇਆ ਅਤੇ ਉਸਦੀ ਚੋਣ ਨੂੰ ਰੱਦ ਕਰ ਦਿੱਤਾ। ਪਰ ਬਈ ਤਾਕਤ ਦਾ ਨਸ਼ਾ ਕੁਝ ਇਹੋ ਜਿਹਾ ਹੈ, ਸਤਕਾਰ ਨਾਲ ਕਚਹਿਰੀ ਦਾ ਫੈਸਲਾ ਮੰਨਣ ਦੀ ਬਜਾਏ ਇਸਨੇ ਹਿੰਦੁਸਤਾਨ ਦੇ ਪ੍ਰੈਜੀਡੈਂਟ ਫਖਰੂਦੀਨ ਅਲੀ ਅਹਿਮਦ ਨੂੰ ਆਖ 26 ਜੂਨ 1975 ਨੂੰ ਦੇਸ਼ ਭਰ ਵਿੱਚ ਪ੍ਰੈਜੀਡੈਂਟ ਰੂਲ ਡਿਕਲੇਅਰ ਕਰਕੇ ਐਮਰਜੈਂਸੀ ਲਾ ਦਿੱਤੀ।

0: ਤਕਰੀਬਨ 21 ਮਹੀਨੇ 26 ਜੂਨ 1975 ਤੋਂ 21 ਮਾਰਚ 1977 ਐਮਰਜੈਂਸੀ ਰੂਲ ਲਾਗੂ ਰਿਹਾ, ਜਿਸ ਦੌਰਾਨ ਆਵਾਮ ਦੇ ਸਾਰੇ ਮਨੁੱਖੀ ਅਤੇ ਇਖਲਾਕੀ ਹੱਕਾਂ ਦੀ ਉਲੰਘਣਾ ਕੀਤੀ ਗਈ, ਜਿਨ੍ਹਾਂ ਨੂੰ ਚਾਹਿਆ ਜੇਲ੍ਹ ਵਿੱਚ ਛੱਡ ਦਿੱਤਾ। ਨੋਟ ਕਰੋ, ਵਿਨੋਬਾ ਭਾਵੇ, JRD ਟਾਟਾ, ਖੁਸ਼ਵੰਤ ਸਿੰਘ ਅਤੇ ਮਦਰ ਟਰੀਸਾ ਵਰਗਿਆਂ ਨੇ ਇਸ ਐਮਰਜੈਂਸੀ ਦੀ ਹਾਮੀ ਭਰੀ ਸੀ। ਵਾਹ ਲੋਕਰਾਜ ਅਤੇ ਇਨਸਾਨੀਅਤ ਦੇ ਠੇਕੇਦਾਰੋ, ਤੁਹਾਡਾ ਵੀ ਜਵਾਬ ਨਹੀਂ। ਦੇਖਿਓ, ਕਿਤੇ ਸੋਚਾਂ ਵਿੱਚ ਨਾ ਪੈ ਜਾਇਓ ਕਿ ਇਸ ਐਮਰਜੈਂਸੀ ਦਾ ਅਕਾਲ ਤਖ਼ਤ ਦੇ ਸਾਕੇ ਨਾਲ ਕੀ ਸੰਬੰਧ। ਸਰੋਤਾ ਜਨ, ਇਸ ਦਾ ਇੱਕ ਗੂੜਾ ਸੰਬੰਧ ਹੈ। ਐਮਰਜੈਂਸੀ ਦੌਰਾਨ ਸਭ ਤੋਂ ਮੋਹਰਲੀ ਕਤਾਰ ਵਿੱਚ ਰੋਸ ਮੁਜ਼ਾਹਰੇ ਅਤੇ ਇੰਦਰਾ ਗਾਂਧੀ ਦਾ ਨੱਕ ਵਿੱਚ ਦਮ ਕਰਨ ਵਾਲੇ ਸਨ ਸਿੱਖ ਅਤੇ ਪੰਜਾਬ ਦੀ ਸਿਆਸਤ ਵਿੱਚ ਗੁੜਤ ਅਕਾਲੀ ਦਲ। ਐਮਰਜੈਂਸੀ ਦੌਰਾਨ 40,000 ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ।
1: ਇੰਦਰਾ ਗਾਂਧੀ ਦੀ ਮਾਨਸਿਕ ਅਵਸਥਾ ਦਾ ਇੱਕ ਅਹਿਮ ਤੱਥ ਉੱਗੜ ਕੇ ਸਾਹਮਣੇ ਹੁਣੇ ਹੁਣੇ ਆਇਆ ਹੈ। ਆਪ ਕੀ ਜਾਣਦੇ ਹੋ ਕਿ ਕੈਨੇਡਾ ਵਿੱਚ 1985 ਦੇ ਏਅਰ ਇੰਡੀਆ ਦੇ ਹਾਦਸੇ ਸੰਬੰਧੀ ਜਸਟਿਸ ਜੌਨ ਮੇਜਰ ਦੀ ਨਿਗਰਾਨੀ ਹੇਠ ਪੜਤਾਲ ਚੱਲ ਰਹੀ ਹੈ। ਇਸ ਕਮਿਸ਼ਨ ਦੀ ਜਾਂਚ ਦੌਰਾਨ 7 ਮਈ 2007 ਨੂੰ ਆਪਣੀ ਗਵਾਹੀ ਦਿੰਦਿਆਂ ਮਿਸਟਰ ਵਿਲੀਅਮ ਵਾਰਡਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਜਦ 1980 ਈਸਵੀ ਨੂੰ ਇੰਦਰਾ ਗਾਂਧੀ ਦੁਆਰਾ ਸਿਆਸੀ ਤਾਕਤ ਵਿੱਚ ਆਈ ਤਾਂ ਉਸਨੇ ਇੱਕ ਤਰ੍ਹਾਂ ਸਿੱਖਾਂ ਨੂੰ ਭਾਜੀ ਮੋੜਨ ਦੀ ਠਾਣ ਲਈ ਸੀ।
0: ਆਪਣੇ ਬਿਆਨਾਂ ਵਿੱਚ ਅੱਗੇ ਚੱਲ ਕੇ ਮਿਸਟਰ ਵਾਰਡਨ ਆਖਦੇ ਹਨ ਕਿ ਸ੍ਰੀਮਤੀ ਗਾਂਧੀ ਦੂਸਰਿਆਂ ਨੂੰ ਵਰਤਣ ਦੀ ਮਾਹਰ ਸੀ। ਸਰੋਤਿਓ, ਮਿਸਟਰ ਵਾਰਡਨ ਉਸ ਸਮੇਂ ਦਿੱਲੀ ਵਿੱਚ ਕੈਨੇਡਾ ਦੇ ਰਾਜਦੂਤ ਸਨ।
2: ਬਦਲੇ ਦੀ ਭਾਵਨਾ ਨਾਲ ਉਸਨੇ ਸਿੱਖਾਂ ਨੂੰ ਪਾੜੋ ਤੇ ਰਾਜ ਕਰੋ ਦੀ ਯੋਜਨਾ ਬਣਾਈ। ਸੰਤ ਜਰਨੈਲ ਸਿੰਘ ਵਰਗੇ ਇੱਕ ਧਰਮੀ ਪੁਰਸ਼ ਨੂੰ ਉਸਨੇ ਆਪਣਾ ਹੱਥ ਖੋਕਾ ਬਣਾਉਣਾ ਚਾਹਿਆ।
1: ਪਰ ਵੇ ਸੱਚ ਦੇ ਆਸ਼ਕ ਤਾਂ ਸਦਾ ਸੱਚ ਦਾ ਹੀ ਸਾਥ ਦਿੰਦੇ ਹਨ। ਸੰਤਾਂ ਨੇ ਚਾਣਕਿਆ ਨੀਤੀ ਰਾਹੀਂ ਰਾਜ ਕਰਨ ਵਾਲਿਆਂ ਦਾ ਸਾਥ ਦੇਣ ਦੀ ਬਜਾਏ ਸਿੱਖ ਕੌਮ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਅਤੇ ਹੱਕ ਲੈਣ ਲਈ ਪ੍ਰੇਰਿਆ। ਭਾਈ ਰਾਮ ਸਿੰਘ ਜੀ ਸਿੱਖ ਦੇ ਫਰਜ਼ ਇਸ ਤਰ੍ਹਾਂ ਯਾਦ

0: ਸਰੋਤਾਗਣ, ਤੁਸੀਂ ਕੈਰਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ ਐਫਐਮ ਰੇਡੀਓ ਸੀਆਈਐਸਕੇ 93.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਪਰਿਵਾਰਕ ਰੁਝੇਵਿਆਂ ਚੋਂ ਕੁਝ ਸਮਾਂ ਕੱਢ ਕੇ ਜੁੜੇ ਹੋ ਸਿੱਖੀ ਵਿਰਸੇ ਨਾਲ ਸਾਂਝ ਪਾਉਣ ਲਈ।
1: ਇਤਿਹਾਸ ਖੋਜੀ ਸਰੋਤਾ ਚੰਨ, ਹੁਣ ਤੱਕ ਤੁਸੀਂ 1984 ਦੇ ਸਾਕਾ ਅਕਾਲ ਤਖ਼ਤ ਪਿੱਛੇ ਕੀ ਕਾਰਨ ਜਾਂ ਫਿਰ ਇਹ ਸਾਜਿਸ਼ ਕਿਸ ਤਰ੍ਹਾਂ ਘੜੀ ਗਈ ਬਾਰੇ ਆਪ ਜੀ ਨੇ ਸਾਡੀ ਖੋਜ ਸੁਣੀ। ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਸਿੱਖਾਂ ਦੀਆਂ ਮੰਗਾਂ ਦਾ ਵਰਣਨ ਕਰਨਾ ਲਾਭਦਾਇਕ ਹੋਵੇਗਾ।
0: ਭਾਵੇਂ ਕਿ 1978 ਵਿੱਚ ਇੱਕ ਲੰਬੀ ਲਿਸਟ ਤਿਆਰ ਕੀਤੀ ਗਈ ਸੀ, ਜਿਸ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਅਤੇ ਇਸ ਨੂੰ ਪ੍ਰਫੁੱਲਤ ਕਰਨ ਲਈ ਇੱਕ ਆਜ਼ਾਦ ਖਿੱਤੇ ਦਾ ਵੀ ਜ਼ਿਕਰ ਹੈ। ਕੇ.ਐਸ. ਬਰਾੜ ਆਪਣੀ ਕਿਤਾਬ ਦੇ ਪੰਨਾ 29 ਉੱਪਰ ਲਿਖਦੇ ਹਨ ਕਿ ਜੂਨ ਦੇ ਸਾਕੇ ਤੋਂ ਥੋੜੇ ਦਿਨ ਪਹਿਲਾਂ ਅਕਾਲੀਆਂ ਨੇ ਇਨ੍ਹਾਂ ਮੰਗਾਂ ਨੂੰ 2 ਹਿੱਸਿਆਂ ਵਿੱਚ ਵੰਡ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ। ਗੁਰਬਾਣੀ ਦਾ ਨੈਸ਼ਨਲ ਰੇਡੀਓ, ਦੂਰਦਰਸ਼ਨ ਤੋਂ ਪ੍ਰਚਾਰ ਜਾਂ ਸਿੱਖਾਂ ਨੂੰ ਆਪਣਾ ਟ੍ਰਾਂਸਮਿਟਰ ਲਾਉਣ ਦੀ ਇਜਾਜ਼ਤ। ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਇੰਗ ਮੇਲ ਗੱਡੀ ਦਾ ਨਾਂ ਬਦਲ ਕੇ ਗੋਲਡਨ ਟੈਂਪਲ ਐਕਸਪ੍ਰੈਸ ਰੱਖਣਾ। ਗੁਰਦੁਆਰਾ ਐਕਟ ਭਾਵ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਦੇਸ਼ ਭਰ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਨਿਗਰਾਨੀ ਹੇਠ ਲਿਆਉਣਾ।
1: ਮੰਗਾਂ ਦੀ ਲਿਸਟ ਦਾ ਦੂਸਰਾ ਹਿੱਸਾ ਸੀ ਸਿਆਸੀ। ਤਿੰਨ ਸਿਆਸੀ ਮੰਗਾਂ ਸਨ,
0: ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦੇਣਾ ਅਤੇ ਅਬੋਹਰ ਤੇ ਫਾਜ਼ਿਲਕਾ ਦੇ ਹਲਕਿਆਂ ਦੀ ਸ਼ਰਤ ਨੂੰ ਖਤਮ ਕਰਨਾ, ਦਰਿਆਵਾਂ ਦੇ ਪਾਣੀਆਂ ਦਾ ਹੱਲ, ਸੂਬਿਆਂ ਨੂੰ ਵੱਧ ਅਧਿਕਾਰ। ਸੂਝਵਾਨ ਸਰੋਤਾ ਜਨ, ਵਿਚਾਰੋ ਇਹਨਾਂ ਧਾਰਮਿਕ ਜਾਂ ਸਿਆਸੀ ਮੰਗਾਂ ਨੂੰ। ਆਮ ਵਿਚਾਰਵਾਨ ਆਖੇਗਾ ਕਿ ਇਹਨਾਂ ਦਾ ਹੱਲ ਲੱਭਣਾ ਬਹੁਤਾ ਮੁਸ਼ਕਲ ਨਹੀਂ ਸੀ, ਪਰ ਇਹ ਸੰਭਵ ਤਦ ਹੀ ਹੋ ਸਕਦਾ ਸੀ ਜਦ ਦੋਨੇ ਧਿਰਾਂ ਚਾਹਵਾਨ ਹੋਣ। ਦੇਸ਼ ਦੀ ਪ੍ਰਧਾਨ ਮੰਤਰੀ ਤਾਂ ਸਿੱਖਾਂ ਦੀ ਭਾਜੀ ਮੋੜਨਾ ਚਾਹੁੰਦੀ ਸੀ, ਜਿਸ ਲਈ ਸਰਕਾਰ ਦੀ ਸਾਰੀ ਮਸ਼ੀਨਰੀ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਤੇ ਤੁਲੀ ਹੋਈ ਸੀ। ਆਮ ਤੌਰ ਤੇ ਸਿੱਖਾਂ ਦਾ ਕਸੂਰ ਕੱਢਦੀ ਸੀ ਕਿ ਇਹਨਾਂ ਵਿੱਚ ਕੋਈ ਲੀਡਰ ਫੈਸਲਾ ਲੈਣ ਦੀ ਕਾਬਲੀਅਤ ਨਹੀਂ ਰੱਖਦਾ।
1: ਸਾਡੀ ਆਪਣੀ ਖੋਜ ਮੁਤਾਬਕ 1947 ਬਟਵਾਰੇ ਦੌਰਾਨ ਸਿੱਖ ਮੁਸਲਮਾਨਾਂ ਦਾ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਇਤਿਹਾਸਕਾਰ 10 ਲੱਖ ਦੇ ਨੇੜੇ ਮੌਤਾਂ ਦਾ ਜ਼ਿਕਰ ਲਿਖਦੇ ਹਨ।
0: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਆਂ, ਜੂਨ 1984 ਦੇ ਇਸ ਤੱਥ ਨਾਲ ਦੋਨੇ ਧਿਰਾਂ ਸਹਿਮਤ ਹਨ ਕਿ 3 ਜੂਨ 1984 ਨੂੰ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰੂ ਨਾਨਕ ਸਾਹਿਬ ਜੀ ਦੀ ਪੰਚਮ ਜੋਤ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸਿੱਖ ਸੰਗਤਾਂ ਇਸੇ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਲਈ ਇਕੱਤਰ ਹੋਈਆਂ ਸਨ। ਜੌਨ ਪਾਇਕ ਆਪਣੀ ਕਿਤਾਬ ਸਿੱਖ ਇਨ ਪੰਜਾਬ ਵਿੱਚ ਇਕੱਤਰ ਹੋਈਆਂ ਸੰਗਤਾਂ ਦੀ ਗਿਣਤੀ 10,000 ਦਰਸਾਉਂਦੇ ਹਨ। ਹੋ ਸਕਦਾ ਹੈ ਕਿ ਇਹ ਦਿਨ ਇਸ ਕਰਕੇ ਵੀ ਚੁਣਿਆ ਗਿਆ ਹੋਵੇ ਕਿ ਇਸ ਦਿਨ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਡਰਾ ਧਮਕਾ ਕੇ ਜਾਂ ਜਾਨੀ ਨੁਕਸਾਨ ਕਰਕੇ ਜਲੀਲ ਕੀਤਾ ਜਾਏ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹੋ ਜਿਹੇ ਹੀਲੇ ਵਸੀਲੇ ਹੁਕਮਰਾਨ ਜਮਾਤਾਂ ਸਮੇਂ ਸਮੇਂ ਕੌਮਾਂ ਚੋਂ ਗੈਰਤ ਅਤੇ ਅਣਖ ਨੂੰ ਖਤਮ ਕਰਨ ਲਈ ਵਰਤਦੀਆਂ ਆਮ ਦਿਖਾਈ ਸੁਣਾਈ ਦਿੰਦੀਆਂ ਹਨ। ਭਾਵੇਂ ਕਿ ਹਕੂਮਤ ਸਾਮਰਾਜ ਇਸ ਨਜ਼ਰੀਏ ਨਾਲ ਸਹਿਮਤ ਨਹੀਂ, ਸਗੋਂ ਉਹ ਇਸ ਦੇ ਉਲਟ ਇਹ ਕਹਿ ਕੇ ਦੁਨੀਆਂ ਅੱਗੇ ਸਫਾਈ ਪੇਸ਼ ਕਰਦੇ ਹਨ ਕਿ ਸੰਤ ਜਰਨੈਲ ਸਿੰਘ ਦੀ ਚਲਾਈ ਹੋਈ ਦਹਿਸ਼ਤ ਨੂੰ ਖਤਮ ਕਰਨ ਦਾ ਸਿਰਫ ਇਹੀ ਇੱਕ ਤਰੀਕਾ ਸੀ।
1: ਇਹ ਵਿਚਾਰ ਹਲਕੀ ਜਾਪਦੀ ਹੈ ਕਿਉਂਕਿ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਹੀ ਗੌਰਮੈਂਟ ਦਾ ਨਿਸ਼ਾਨਾ ਸੀ
0: ਤਾਂ ਕੁਝ ਚਿਰ ਪਹਿਲਾਂ ਜਦ ਜਰਨੈਲ ਸਿੰਘ ਪੁਲਿਸ ਹਿਰਾਸਤ ਵਿੱਚ ਸੀ, ਉਸਨੂੰ ਛੱਡਣ ਦੀ ਕੀ ਲੋੜ ਸੀ? ਕੀ ਇੱਕ ਬੰਦੇ ਨੂੰ ਦੁਬਾਰਾ ਫੜਨ ਲਈ 73,000 ਸਿੱਖਾਂ ਦਾ ਕਤਲੇਆਮ ਕਰਨਾ ਜ਼ਰੂਰੀ ਸੀ?
1: ਜਾਂ ਫਿਰ ਬਾਕੀ 49 ਗੁਰਦੁਆਰਿਆਂ ਤੇ ਹਮਲੇ ਕਰਨ ਦੀ ਕੀ ਲੋੜ ਪਈ? ਸਾਰੇ ਪੰਜਾਬ ਦਾ ਤਾਲਮੇਲ ਸਾਰੇ ਸੰਸਾਰ ਨਾਲੋਂ ਇੱਕ ਹਫ਼ਤਾ ਪਹਿਲਾਂ ਕਿਉਂ ਤੋੜ ਦਿੱਤਾ ਗਿਆ? ਚਾਰੇ ਪਾਸੇ ਕਰਫਿਊ ਲਾਉਣ ਦੀ ਕੀ ਲੋੜ ਮਹਿਸੂਸ ਹੋਈ? ਦੇਸੀ ਵਿਦੇਸੀ ਰਿਪੋਰਟਰਾਂ ਨੂੰ ਬਾਹਰ ਕੱਢਣ ਦੀ ਕਿਉਂ ਜ਼ਰੂਰਤ ਪਈ? ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਦੀ ਕੀ ਜ਼ਰੂਰਤ ਸੀ? ਸਰੋਤਿਓ, ਇਹ ਸਾਰੇ ਸਵਾਲ ਇੱਕ ਵੱਡਾ ਸਵਾਲੀਆ ਚਿੰਨ੍ਹ ਬਣ ਕੇ ਖੜੇ ਹਨ ਅਤੇ ਇਤਿਹਾਸਕਾਰ ਸਮੇਂ ਸਮੇਂ ਆਪੋ ਆਪਣੇ ਨਜ਼ਰੀਏ ਤੋਂ ਇਸ ਤੇ ਵਿਚਾਰ ਦਿੰਦੇ ਰਹਿਣਗੇ। ਸਾਡਾ ਅੱਜ ਦਾ ਵਿਸ਼ਾ ਆਪ ਜੀ ਨੂੰ ਇਸ ਇਤਿਹਾਸਕ ਸਾਕੇ ਤੋਂ ਜਾਣੂ ਕਰਾਉਣਾ ਹੈ ਅਤੇ ਉਹਨਾਂ ਸਿੱਖੀ ਦੇ ਪ੍ਰੇਮੀਆਂ ਨੂੰ ਇੱਕ ਮਿੱਠੀ ਅਤੇ ਹਾਰਦਿਕ ਸ਼ਰਧਾਂਜਲੀ ਭੇਟ ਕਰਨਾ ਹੈ। ਅੱਜ ਦੀ ਇਹ ਵਾਰਤਾ ਪੇਸ਼ ਹੈ ਕੁਝ ਇੱਕ ਸੱਜਣਾ ਦੇ ਅੱਖੀ ਦਿੱਠੇ ਹਾਲਾਤਾਂ ਦੇ ਝਰੋਖੇ ਚੋਂ, ਜਿਨ੍ਹਾਂ ਦੀ ਤੁਲਨਾ ਅਸੀਂ ਇਸ ਹਮਲੇ ਦੇ ਇੰਚਾਰਜ ਫੌਜੀ ਜਰਨੈਲ KS ਬਰਾੜ ਦੀ ਲਿਖਤ ਨੀਲਾ ਤਾਰਾ ਸਚਾਈ ਕਿਤਾਬ ਵਿੱਚ ਦਿੱਤੇ ਸਰਕਾਰੀ ਤੱਥਾਂ ਨਾਲ ਕਰਾਂਗੇ। ਇਕੱਤੀ ਮਈ 1984 ਦਿਨ ਵੀਰਵਾਰ ਨੂੰ ਕੜਾਕੇ ਦੀ ਗਰਮੀ ਪੈ ਰਹੀ ਸੀ। ਅਚਨਚੇਤ ਇਹ ਗੋਲੀਆਂ ਦੀ ਆਵਾਜ਼ ਕਿੱਥੋਂ ਆਉਣ ਲੱਗ ਪਈ? ਸਾਰੇ ਮੁਲਾਜ਼ਮ ਅਤੇ ਯਾਤਰੂ ਇੱਧਰ ਉੱਧਰ ਦੇਖਣ ਲੱਗੇ। ਹਫੜਾ ਦਫੜੀ ਪੈਣੀ ਕੁਦਰਤੀ ਸੀ। ਆਪੋ ਵਿੱਚ ਹੀ ਕੁਸਮਿਸ ਹੋਣ ਲੱਗੀ। ਪਤਾ ਲੱਗਾ ਕਿ ਇੱਕ ਗਿਣੀ ਮਿੱਠੀ ਤਜਵੀਜ਼ ਮੁਤਾਬਕ ਅੱਜ CRPF ਨੂੰ ਹੁਕਮ ਹੋ ਗਿਆ ਸੀ ਫਾਇਰਿੰਗ ਕਰਨ ਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਕੁਆਟਰ ਅਖਾੜਾ ਬ੍ਰਹਮ ਬੂਟਾ ਨੇੜੇ ਬਣੇ ਹੋਏ ਸਨ, ਜਿਨ੍ਹਾਂ ਵੱਲ ਆਮ ਆਵਾਜਾਈ ਰੋਕਣ ਲਈ ਇਮਾਰਤੀ ਵਿਭਾਗ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਦੀਵਾਰ ਕਰਨ ਆਏ ਰਾਜ ਮਿਸਤਰੀ ਅਤੇ ਮਜ਼ਦੂਰਾਂ ਨੂੰ 31 ਮਈ 1984 ਨੂੰ CRPF ਨੇ ਬਹੁਤ ਤੰਗ ਪਰੇਸ਼ਾਨ ਕੀਤਾ। ਮਜ਼ਦੂਰਾਂ ਅਤੇ CRPF ਦਰਮਿਆਨ ਕਾਫੀ ਗਰਮਾ ਗਰਮੀ ਹੋਈ। ਮਜ਼ਦੂਰਾਂ ਨੂੰ ਕੋਤਵਾਲੀ ਫੜਾਉਣ ਤੱਕ ਨੌਬਤ ਆ ਗਈ। CRPF ਦੇ ਅਜਿਹੇ ਵਤੀਰੇ ਤੋਂ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਹ ਗਿਣੀ ਮਿੱਠੀ ਸਾਜਿਸ਼ ਤਹਿਤ ਹਮਲਾਵਰ ਬਣ ਕੇ ਆਏ ਹੋ। ਤੁਸੀਂ ਉਸ ਸਮੇਂ ਦੀਆਂ ਆਮ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਕਿ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੂੰ ਹਰਿਮੰਦਰ ਸਾਹਿਬ ਅੰਦਰੋਂ CRPF ਵੱਲੋਂ ਗੋਲੀ ਚਲਾਉਣ ਕਾਰਨ ਵਾਪਸ ਫਾਇਰ ਕਰਨਾ ਸ਼ੁਰੂ ਕਰ
2: ਦਿੱਤਾ।
1: ਹਿੰਦੁਸਤਾਨੀ ਸਰਕਾਰ ਦੇ ਚਿੱਟੇ ਪੇਪਰ ਮੁਤਾਬਕ ਸਰਕਾਰ ਨੂੰ 5 ਜੂਨ ਨੂੰ ਮਜਬੂਰਨ ਗੋਲੀ ਚਲਾਉਣੀ ਪਈ, ਪਰ ਅਮੀਆ ਰਾਓ, ਅਰਵਿੰਦੂ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਅਹੂਜਾ ਅਤੇ ND 45 ਦੀ ਖੋਜ ਦਾ ਅਨਟੋਲਡ ਸਟੋਰੀ ਭਾਵ ਨਾ ਦਰਸਾਈ ਦਾਸਤਾਨ ਜੋ ਕਿ ਚਸ਼ਮ ਦੀ ਗਵਾਹਾਂ ਆਧਾਰਿਤ ਹੈ ਮੁਤਾਬਕ CRP ਨੇ 1 ਜੂਨ ਤਕਰੀਬਨ 2:30 ਅਚਾਨਕ ਗੋਲੀ ਚਲਾਉਣੀ ਸ਼ੁਰੂ ਕੀਤੀ ਅਤੇ ਇਸ ਦਿਨ ਇਹ ਗੋਲਾਬਾਰੀ ਤਕਰੀਬਨ ਸ਼ਾਮ ਦੇ 8 ਤੱਕ ਜਾਰੀ ਰਹੀ।
3: ਦਵਿੰਦਰ ਸਿੰਘ ਦੁੱਗਲ ਜੋ 1984 ਵਿੱਚ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸਨ, 1 ਜੂਨ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਨ। ਆਪ ਜੀ ਇਸ ਤੱਤ ਦਾ ਖੁਲਾਸਾ ਕਰਦੇ ਹਨ ਕਿ ਗੋਲੀ CRPF ਵੱਲੋਂ ਹੀ ਪਹਿਲਾਂ ਚਲਾਈ ਗਈ। ਤਕਰੀਬਨ 7 ਘੰਟੇ ਚੱਲਦੀ ਗੋਲੀ ਵਿੱਚੋਂ ਉਹ ਬਾਲ ਬਾਲ ਬਚੇ ਸਨ। ਜਦ ਇੱਕ ਗੋਲੀ 3 ਸਟੀਲ ਦੀਆਂ ਅਲਮਾਰੀਆਂ ਨੂੰ ਚੀਰ ਗਈ ਅਤੇ ਉਹ 4th ਅਲਮਾਰੀ ਪਿੱਛੇ ਲੁਕੇ ਹੋਏ ਸਨ।
1: ਕੁਝ ਸਰੋਤਿਓ 8 ਵਿਅਕਤੀ, ਜਿਨ੍ਹਾਂ ਵਿੱਚ ਇੱਕ ਬੱਚਾ ਅਤੇ ਇੱਕ ਔਰਤ ਸ਼ਾਮਲ ਸਨ, ਇਸ ਦਿਨ ਸੁਰੱਖਿਆ ਸੈਨਾ ਹੱਥੋਂ ਮਾਰੇ ਗਏ ਸਨ ਅਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 34 ਗੋਲੀਆਂ ਦੇ ਨਿਸ਼ਾਨ ਸਨ। ਸਰਦਾਰ ਦੁੱਗਲ ਸਵਾਲ ਉਠਾਉਂਦੇ ਹਨ ਕਿ ਜੇਕਰ ਇਹ ਗੋਲੀਆਂ ਅੰਦਰੋਂ ਚਲਾਈਆਂ ਗਈਆਂ ਸਨ ਤਾਂ ਫਿਰ ਇਹ ਸਭ ਕੁਝ ਕਿਸ ਤਰ੍ਹਾਂ ਵਾਪਰਿਆ?
3: ਕੁਝ ਹੀ ਸਮੇਂ ਬਾਅਦ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਹ ਸਰਕਾਰੀ ਮੁਲਾਜ਼ਮ ਸ਼ਾਇਦ ਇਹ ਭੁੱਲ ਗਏ ਸਨ ਕਿ ਸਿੱਖੀ ਦਾ ਕੇਂਦਰੀ ਅਤੇ ਕੇਸਰੀ ਨਿਸ਼ਾਨ ਖਾਲਸੇ ਦੀ ਜਿੰਦਜਾਨ ਹੈ।
1: ਜਦ ਕੋਈ ਸਿੱਖ ਦੀ ਅਣਖ ਨੂੰ ਬੰਗਾਰੇ, ਸਿੱਖਾਂ ਦਾ ਆਪਣੇ ਧਰਮ ਦੀ ਰਾਖੀ ਲਈ ਉੱਠਣਾ ਕੁਦਰਤੀ ਸੀ। ਐਸਾ ਹੀ ਹੋਇਆ। ਭਾਈ ਜਸਵੰਤ ਸਿੰਘ ਦੇ ਅੱਖੀਂ ਡਿੱਠੇ ਹਾਲ ਮੁਤਾਬਕ 1 ਜੂਨ 1984 ਨੂੰ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲ ਦੁਪਹਿਰੇ ਤਕਰੀਬਨ 12:40 ਤੇ ਗੋਲਾਬਾਰੀ ਸ਼ੁਰੂ ਹੋਈ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਦੁਪਹਿਰ ਦੀ ਰੋਟੀ ਖਾਣ ਦੀ ਛੁੱਟੀ ਹੋਈ ਸੀ। ਆਪ ਲਿਖਦੇ ਹਨ ਕਿ ਮੈਂ ਅਤੇ ਸਰਦਾਰ ਕੁਲਵੀਰ ਸਿੰਘ ਘਰ ਰੋਟੀ ਖਾਣ ਗਏ ਹੋਏ ਸੀ। ਅਸੀਂ ਜਲਦੀ ਜਲਦੀ ਰੋਟੀ ਖਾ ਕੇ ਉਸੇ ਸਮੇਂ ਵਾਪਸ ਦਫ਼ਤਰ ਵਿਖੇ ਆ ਗਏ। ਉਸ ਸਮੇਂ ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਾਛੜ ਹੋ ਰਹੀ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਜਿਨ੍ਹਾਂ ਵਿੱਚ ਸਰਦਾਰ ਬਲਵੀਰ ਸਿੰਘ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ, ਜੋ ਕਿ ਲਾਇਬ੍ਰੇਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਜ਼ਦੀਕ, ਅਤੇ ਕਈ ਹੋਰ ਯਾਤਰੂ ਸ਼ਹੀਦ ਹੋ ਚੁੱਕੇ ਸਨ। ਇਨ੍ਹਾਂ ਵਿੱਚ ਭਾਈ ਮਹਿੰਗਾ ਸਿੰਘ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਕਈ ਸਾਥੀ ਵੀ ਸ਼ਾਮਲ ਸਨ। ਇਸ ਦੌਰਾਨ ਸਰਕਾਰ ਵੱਲੋਂ ਕਰਫਿਊ ਵੀ ਲਾਗੂ ਕਰ ਦਿੱਤਾ ਗਿਆ। ਸਾਨੂੰ ਦਫ਼ਤਰ ਵਿੱਚ ਹੀ ਰਾਤ ਹੋ ਗਈ। ਜਦੋਂ ਗੋਲਾਬਾਰੀ ਕੁਝ ਮੱਠੀ ਹੋਈ ਤਾਂ ਮੈਂ ਜਸਵੰਤ ਸਿੰਘ ਅਤੇ ਹੋਰ ਮੁਲਾਜ਼ਮ ਆਪੋ ਆਪਣੇ ਘਰਾਂ ਨੂੰ ਗਏ। ਇਸ ਸਾਰੀ ਵਾਪਰੀ ਘਟਨਾ ਦੀ ਰਿਪੋਰਟ ਸਰਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ PA ਅਵਿਨਾਸ਼ੀ ਸਿੰਘ ਨੂੰ ਕਰ ਦਿੱਤੀ ਸੀ। ਉਸ ਵਕਤ ਸਰਦਾਰ ਟੌੜਾ ਤੇ ਅਨੰਦਪੁਰ ਸਾਹਿਬ ਵਿਖੇ ਸਨ। ਮੌਕੇ ਤੇ ਮੌਜੂਦ ਇੱਕ ਲੜਕੀ ਨੇ ਵੀ ਇਸ ਵਾਰਤਾ ਨੂੰ ਸਹੀ ਦਰਸਾਇਆ ਅਤੇ ਆਖਿਆ ਕਿ ਗੌਰਮੈਂਟ ਆਖ ਰਹੀ ਸੀ ਕਿ 1 ਜੂਨ ਵਾਲੇ ਦਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ 3 ਵਿਅਕਤੀਆਂ ਨੇ ਉਹਨਾਂ ਦੇ ਅੱਖਾਂ ਸਾਹਮਣੇ ਸਵਾਸ ਛੱਡੇ।
2: ਦੂਸਰਾ ਸਵਾਲ ਆਮ ਜਨਤਾ ਕੇ ਰੱਖਿਆ ਜਾਂਦਾ ਹੈ ਕਿ 1 ਜੂਨ ਦੇ ਹਾਲਾਤਾਂ ਨੂੰ ਨਜ਼ਰ ਚ ਰੱਖਦਿਆਂ ਗੌਰਮੈਂਟ ਨੂੰ ਫੌਜ ਦਾ ਸਹਾਰਾ ਲੈਣਾ ਪਿਆ।
1: ਲੈਫਟੀਨੈਂਟ ਜਨਰਲ KS ਬਰਾੜ ਆਪਣੀ ਕਿਤਾਬ ਬਲੂ ਸਟਾਰ ਦਾ ਟਰੂ ਸਟੋਰੀ ਦੇ ਪੰਨਾ 34 ਉੱਪਰ ਲਿਖਦੇ ਹਨ ਕਿ 31 ਮਈ 1984 ਨੂੰ ਜਦੋਂ ਆਪਣੀ ਪਤਨੀ ਨਾਲ ਮਨੀਲਾ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਪੱਛਮੀ ਕਮਾਂਡ ਤੋਂ ਟੈਲੀਫੋਨ ਆਇਆ ਕਿ ਉਹ 1 ਜੂਨ ਸਵੇਰੇ 9 ਵਜੇ ਚੰਡੀ ਮੰਦਰ ਅੰਦਰੂਨੀ ਸੁਰੱਖਿਆ ਕਾਨਫਰੰਸ ਵਿੱਚ ਪਹੁੰਚਣ।
3: ਪੰਨਾ 33 ਉੱਪਰ ਜਨਰਲ ਬਰਾੜ ਲਿਖਦੇ ਹਨ ਕਿ ਜਦ ਉਹ ਚੰਡੀ ਮੰਦਰ ਹੈੱਡਕੁਆਰਟਰ ਪਹੁੰਚੇ ਤਾਂ ਇੱਥੇ ਕੋਈ ਕਾਨਫਰੰਸ ਨਹੀਂ ਸੀ, ਸਗੋਂ ਉਹਨਾਂ ਨੂੰ ਵੈਸਟਰਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਸੁੰਦਰ ਜੀ ਪਾਸੋਂ ਹਮਲੇ ਦੀਆਂ ਹਦਾਇਤਾਂ ਲੈਣ ਲਈ ਆਪਰੇਸ਼ਨ ਕਮਰੇ ਵਿੱਚ ਲਿਜਾਇਆ ਗਿਆ। ਇਸ ਮੀਟਿੰਗ ਵਿੱਚ ਲੈਫਟੀਨੈਂਟ ਜਨਰਲ ਦਿਆਲ, ਲੈਫਟੀਨੈਂਟ ਜਨਰਲ KK ਗੌਰੀ ਸ਼ੰਕਰ ਅਤੇ ਹੋਰ ਸਟਾਫ ਅਫਸਰ ਵੀ ਮੌਜੂਦ ਸਨ।
1: ਖੋਜੀ ਜੀ ਨੂੰ ਸਰਕਾਰ ਦਾ ਚਿੱਟਾ ਪੇਪਰ ਇੱਥੇ ਵੀ ਸਹੀ ਸਾਬਤ ਨਹੀਂ ਹੁੰਦਾ, ਅਤੇ ਆਪ ਜੀ ਨੂੰ ਯਾਦ ਕਰਾ ਦੇਈਏ, ਲੈਫਟੀਨੈਂਟ ਜਨਰਲ KS ਬਰਾੜ ਹਮਲੇ ਦਾ ਇੰਚਾਰਜ ਸੀ। ਇਸਨੇ ਅੰਮ੍ਰਿਤਸਰ ਜਾ ਕੇ ਸਾਰੀ ਬਿਉਂਤ ਗੁੰਦੀ ਸੀ।
3: ਭਾਈ ਜਸਵੰਤ ਸਿੰਘ ਜੀ ਲਿਖਦੇ ਹਨ, 1 ਜੂਨ ਸ਼ਾਮ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਪੰਜਾਬ ਦੇ ਗਵਰਨਰ ਅਤੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨਾਲ ਟੈਲੀਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸਭ ਕੋਸ਼ਿਸ਼ਾਂ ਸਾਨੂੰ ਦੱਸਣ ਮੁਤਾਬਕ ਅਸਫਲ ਰਹੀਆਂ।
1: ਇਹਨਾਂ ਅਸਫਲ ਕੋਸ਼ਿਸ਼ਾਂ ਦਾ ਕਾਰਨ KS ਬਰਾੜ ਦੀ ਕਿਤਾਬ ਦੇ ਪੰਨਾ 41-42 ਤੋਂ ਸਾਫ ਹੁੰਦਾ ਹੈ ਕਿ ਉਹ 1 ਜੂਨ ਦੁਪਹਿਰ ਤੱਕ ਅੰਮ੍ਰਿਤਸਰ ਪਹੁੰਚ ਚੁੱਕਾ ਸੀ ਅਤੇ ਫੌਜੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ। ਉਸ ਦੇ ਫੌਜ ਦੀਆਂ ਯੂਨਿਟਾਂ ਅੰਮ੍ਰਿਤਸਰ ਵੱਲ ਆ ਰਹੀਆਂ ਸਨ ਤਾਂ ਫਿਰ ਰਾਸ਼ਟਰਪਤੀ ਜੈਲ ਸਿੰਘ ਜਾਂ ਸਰਕਾਰ ਦੇ ਉੱਤਰ ਅਧਿਕਾਰੀ ਲੌਂਗੋਵਾਲ ਦੇ ਟੈਲੀਫੋਨਾਂ ਦਾ ਜਵਾਬ ਕਿਉਂ ਦਿੰਦੇ?
3: 2 ਜੂਨ ਨੂੰ ਸਰਦਾਰ ਕੁਲਵੀਰ ਸਿੰਘ, ਭਾਈ ਸ਼ੇਰ ਸਿੰਘ ਅਤੇ ਮੈਂ ਜਸਵੰਤ ਸਿੰਘ ਸਵੇਰੇ ਤਕਰੀਬਨ 6:30 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਆ ਗਏ। ਦਫ਼ਤਰ ਕੁਝ ਜ਼ਰੂਰੀ ਕੰਮ ਨਿਪਟਾ ਕੇ ਸਵੇਰੇ 7:30 ਦੇ ਕਰੀਬ ਜਦੋਂ ਮੈਂ ਸ੍ਰੀ ਗੁਰੂ ਰਾਮਦਾਸ ਸਰਾਂਝ ਦੀ ਕਮਰਾ ਨੰਬਰ 40 ਵਿੱਚ ਗਿਆ ਤਾਂ ਕੀ ਦੇਖਿਆ ਕਿ ਉੱਥੇ 4-5 ਲਾਸ਼ਾਂ ਰੱਖੀਆਂ ਹੋਈਆਂ ਸਨ। ਉਹਨਾਂ ਲਾਸ਼ਾਂ ਉੱਪਰ ਉਹਨਾਂ ਦੀਆਂ ਦਸਤਾਰਾਂ ਦਿੱਤੀਆਂ ਹੋਈਆਂ ਸਨ। ਇਹਨਾਂ ਲਾਸ਼ਾਂ ਵਿੱਚੋਂ ਮੈਂ ਸਰਦਾਰ ਬਲਵੀਰ ਸਿੰਘ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਦੀ ਲਾਸ਼ ਪਹਿਚਾਣ ਕੇ ਵਾਪਸ ਦਫ਼ਤਰ ਆ ਗਿਆ।
1: ਕੁਝ ਹੀ ਸਮੇਂ ਬਾਅਦ ਇਹ ਸਾਰੀਆਂ ਲਾਸ਼ਾਂ ਪੋਸਟਮਾਰਟਮ ਵਾਸਤੇ ਪੁਲਿਸ ਦੀ ਇੱਕ ਪੂਰੀ ਪਾਰਟੀ ਲੈਣ ਆਈ, ਪਰ ਭਾਈ ਮਹਿੰਗਾ ਸਿੰਘ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਗਈਆਂ। ਭਾਈ ਮਹਿੰਗਾ ਸਿੰਘ ਦਾ ਸੰਸਕਾਰ ਮੰਜੀ ਸਾਹਿਬ ਦੇ ਨਜ਼ਦੀਕ
3: ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦਾ ਸਤਿਕਾਰ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ ਹੀ ਕਰ ਦਿੱਤਾ ਗਿਆ। ਦੋ ਜੂਨ ਨੂੰ ਸਵੇਰੇ 10 ਵਜੇ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਹੁੰਚ ਗਏ ਸਨ। ਪ੍ਰਧਾਨ ਸਾਹਿਬ ਨੇ ਰਸਤੇ ਵਿੱਚ ਆਈਆਂ ਕਠਿਨਾਈਆਂ ਬਾਰੇ ਸਾਨੂੰ ਦੱਸਿਆ ਕਿ ਜਲ੍ਹਿਆਂਵਾਲੇ ਬਾਗ ਦੇ ਨੇੜੇ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦ ਅਸੀਂ ਬ੍ਰਹਮ ਬੂਟੇ ਦੇ ਨਜ਼ਦੀਕ ਪਹੁੰਚੇ ਤਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਹੀਂ ਜਾ ਸਕਦੇ। ਤਾਂ ਟੌੜਾ ਸਾਹਿਬ ਨੇ ਕਿਹਾ, ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ, ਮੈਂ ਅੰਦਰ ਜਾਣਾ ਹੈ, ਬੇਸ਼ੱਕ ਤੁਸੀਂ CRPF ਮੈਨੂੰ ਗੋਲੀ ਮਾਰ ਦਿਓ। ਉੱਥੋਂ ਉਹ ਪ੍ਰਧਾਨ ਸਾਹਿਬ ਧੱਕੇ ਨਾਲ ਕੰਪਲੈਕਸ ਅੰਦਰ ਦਾਖਲ ਹੋ ਗਏ। ਜਦ ਪ੍ਰਧਾਨ ਸਾਹਿਬ ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚੇ ਤਾਂ ਬਹੁਤ ਥੱਕੇ ਹੋਏ ਅਤੇ ਬਹੁਤ ਹੀ ਬੇਚੈਨ ਨਜ਼ਰ ਆ ਰਹੇ ਸਨ। ਅਸੀਂ ਉਹਨਾਂ ਨੂੰ ਚਾਹ ਆਦਿ ਪਿਲਾਈ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜੀ ਨੇ DC ਅਤੇ SSP ਅੰਮ੍ਰਿਤਸਰ ਨਾਲ ਰਾਬਤਾ ਕਾਇਮ ਕਰਕੇ ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਦੇਣ ਲਈ ਕਿਹਾ। ਬਾਅਦ ਦੁਪਹਿਰ ਜਦ ਅਸੀਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਹ ਬਹੁਤ ਗੰਭੀਰ ਸੋਚ ਵਿੱਚ ਡੁੱਬੇ ਹੋਏ ਸਨ ਅਤੇ ਉਹਨਾਂ ਨੇ ਅਣਮੰਨੇ ਮਨ ਨਾਲ ਇੱਕ ਹੀ ਫੁਲਕਾ ਛਕਿਆ। ਰਾਤ ਨੂੰ ਪ੍ਰਧਾਨ ਸਾਹਿਬ ਨੂੰ ਫੁਲਕਾ ਛਕਾ ਕੇ ਤਕਰੀਬਨ 9 ਵਜੇ ਅਸੀਂ ਆਪਣੇ ਘਰ ਵਿੱਚ ਚਲੇ ਗਏ, ਕਿਉਂਕਿ ਬਾਗ ਵਾਲੀ ਗਲੀ ਰਾਹੀਂ ਘਰ ਆਇਆ ਜਾ ਸਕਦਾ ਸੀ। ਇਸ ਪਾਸੇ ਅਜੇ CRPF ਚੌਂਕ ਪ੍ਰਾਗਦਾਸ ਤੋਂ ਅੱਗੇ ਨਹੀਂ ਸੀ ਆਈ। ਸ੍ਰੋਤਿਓ, ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਸੇਵਾਦਾਰ ਤਾਂ ਘਰ ਜਾ ਸਕਦੇ ਸਨ, ਪਰ ਗੁਰੂ ਦੀਆਂ ਖੁਸ਼ੀਆਂ ਲੈਣ ਆਈ ਸੰਗਤ ਤਾਂ ਸਿਰਫ ਅਰਦਾਸ ਹੀ ਕਰ ਸਕਦੀ ਸੀ। ਉਹਨਾਂ ਦੇ ਮਨਾਂ ਦਾ ਨਕਸ਼ਾ ਭਾਈ ਦਵਿੰਦਰ ਸਿੰਘ ਸੋਢੀ ਇਸ ਤਰ੍ਹਾਂ ਖਿੱਚਦੇ ਹਨ।

0: ਇਧਰ ਤੌੜਾ ਅਤੇ ਲੌਂਗਵਾਲ ਸਾਹਿਬ ਸਿੱਖ ਸਰਕਾਰ ਨਾਲ ਰਾਬਤਾ ਪੈਦਾ ਕਰਨ ਦੀ ਸੋਚ ਰਹੇ ਸਨ। ਉਧਰ ਫੌਜੀ ਤਿਆਰੀਆਂ ਜ਼ੋਰਾਂ ਤੇ ਸਨ। ਜਿਸ ਦੀ ਵਰਤਾਂਤ ਜਨਰਲ ਬਰਾੜ ਲਿਖਦੇ ਹਨ ਕਿ 2 ਜੂਨ ਸਵੇਰੇ ਉਨ੍ਹਾਂ ਪੁਲਿਸ ਅਤੇ ਸੂਈਆ ਵਿਭਾਗ ਦੇ ਅੱਵਲ ਅਮਲਾ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਜਾਇਜ਼ਾ ਲਗਾਇਆ ਕਿ ਹਰਿਮੰਦਰ ਸਾਹਿਬ ਅੰਦਰ ਤਕਰੀਬਨ 1500 ਜੁਝਾਰੂ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਸਿਰਫ 500 ਹੀ ਹਾਰਡ ਕੋਰ ਭਾਵ ਦ੍ਰਿੜ ਹਿਰਦਕ ਹੋਣਗੇ।
1: 10 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ 6 ਵਜੇ ਤੋਂ 10 ਵਜੇ ਤੱਕ ਅਚਾਨਕ ਹੀ ਲੱਗੇ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ। ਸਵੇਰੇ 6:30 ਦੇ ਕਰੀਬ ਕਰਫਿਊ ਵਿਚ ਢਿੱਲ ਹੋਣ ਕਾਰਨ ਜਸਵੰਤ ਸਿੰਘ ਲਿਖਦਾ ਹੈ ਕਿ ਮੈਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਆ ਗਿਆ ਅਤੇ ਮੇਰੇ ਨਾਲ ਭਾਈ ਸ਼ੇਰ ਸਿੰਘ ਤੇ ਕੁਲਵੀਰ ਸਿੰਘ ਵੀ ਆ ਗਏ।
0: ਅਸੀਂ ਸਾਰਾ ਦਿਨ ਦਫ਼ਤਰ ਵਿਖੇ ਹੀ ਰਹੇ। ਬਾਹਰ ਵਿਗੜ ਰਹੇ ਹਾਲਾਤ ਬਾਰੇ ਥੋੜਾ ਥੋੜਾ ਪਤਾ ਲੱਗ ਰਿਹਾ ਸੀ। ਮੈਂ ਅਤੇ ਭਾਈ ਸ਼ੇਰ ਸਿੰਘ ਨੇ ਸਰਦਾਰ ਕੁਲਵੀਰ ਸਿੰਘ ਨੂੰ ਘਰ ਜਾਣ ਵਾਸਤੇ ਕਿਹਾ। ਉਨ੍ਹਾਂ ਕੋਲ ਕਰਫਿਊ ਪਾਸ ਹੋਣ ਕਾਰਨ ਉਹ ਘਰ ਚਲੇ ਗਏ।
1: ਸਰੋਤਾਗਨ ਜਸਵੰਤ ਸਿੰਘ ਦੁਖਦਾਈ ਸਾਕੇ ਵਿਚ ਲਿਖਦੇ ਹਨ ਕਿ 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਹੋਣ ਕਾਰਨ ਅਤੇ ਕਰਫਿਊ ਵਿਚ ਮਿਲੀ ਢਿੱਲ ਕਾਰਨ ਬਹੁਤ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਆ ਰਹੀ ਸੀ, ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਦਰਸ਼ਨ ਇਸ਼ਨਾਨ ਕਰਨ ਆਈ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰੁਕਣਾ ਪੈ ਗਿਆ।
0: ਬਹੁਮਤ ਫੌਜੀ ਇਸ ਆਈ ਸੰਗਤ ਦੀ ਗਿਣਤੀ ਤਕਰੀਬਨ 10,000 ਲਿਖਦੇ ਹਨ। ਬਰਤਾਨਵੀ ਰਿਪੋਰਟਰ ਜੌਨ ਪਾਈਕ ਨੇ ਵੀ 10,000 ਲਿਖੀ ਹੈ, ਪਰ ਲੈਫਟੀਨੈਂਟ ਜਨਰਲ ਬਰਾੜ, ਜੋ ਸਿਰਫ ਆਪਰੇਸ਼ਨ ਕਮਰੇ ਵਿਚ ਬੈਠਾ ਇਤਿਹਾਸ ਲਿਖ ਰਿਹਾ ਸੀ, ਸੰਗਤ ਦੀ ਗਿਣਤੀ ਆਪਣੀ ਕਿਤਾਬ ਦੇ ਪੰਨਾ 43 ਦੇ ਪੈਰਾ 3 ਵਿਚ 1 ਤੋਂ 2

0: ਕਿਉਂਕਿ ਤਦ ਤੱਕ CRPF ਅਤੇ ਦੂਸਰੀਆਂ ਸਹਾਇਕ ਫੌਜਾਂ ਉਹਨਾਂ ਦੇ ਆਪਣੇ ਕੰਟਰੋਲ ਥੱਲੇ ਨਹੀਂ ਸਨ ਲਿਆਂਦੀਆਂ ਗਈਆਂ। ਆਪਣੀ ਕਿਤਾਬ ਵਿਚ ਅੱਗੇ ਜਾ ਕੇ ਪੰਨਾ 53 ਤੇ ਬਰਾੜ ਸ਼ਰਧਾਲੂਆਂ ਦੀ ਗਿਣਤੀ ਤਕਰੀਬਨ 5000 ਲਿਖਦੇ ਹਨ। ਬ੍ਰਿਗੇਡੀਅਰ DV ਰਾਵਤ ਦੀ ਕਮਾਂਡ ਹੇਠ 350 ਇਨਫੈਂਟਰੀ ਬ੍ਰਿਗੇਡ ਹਰਿਮੰਦਰ ਸਾਹਿਬ ਦੇ ਅੰਦਰ ਦੀ ਸੂਈਆ ਜਾਣਕਾਰੀ ਲੈਣ ਦੀ ਜ਼ਿੰਮੇਵਾਰੀ ਲਈ ਗਈ। ਕੈਪਟਨ ਜਸਵੀਰ ਸਿੰਘ ਸ਼ਰਧਾਲੂ ਬਣ ਕੇ ਅੰਦਰ ਦਾਖਲ ਹੋਇਆ ਅਤੇ ਤਕਰੀਬਨ 1 ਘੰਟਾ ਸਾਰੀ ਪ੍ਰਕਰਮਾ ਕਰਕੇ ਲੰਗਰ ਹਾਲ ਰਾਹੀਂ ਬਾਹਰ ਆਇਆ। ਸਿੱਖ ਵਿਚਾਰੇ ਕੀ ਜਾਣਨ ਕਿ ਫੌਜ ਉਹਨਾਂ ਦਾ ਜਾਇਜ਼ਾ ਲੈ ਰਹੀ
1: ਹੈ।
0: ਬਰਾਤ ਲਿਖਦਾ ਹੈ ਕਿ ਸ਼ਾਮ ਨੂੰ ਜਦ ਤੋਂ ਲੈਫਟੀਨੈਂਟ ਜਨਰਲ ਸੁੰਦਰ ਜੀ ਨਾਲ ਮੁਲਾਕਾਤ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ਼ਾਮ 8:30 ਵਜੇ ਰਾਸ਼ਟਰੀ ਸੰਦੇਸ਼ ਦੇਣਗੇ। ਉਤਸੁਕ ਹੋਏ ਅਸੀਂ ਆਪਣੇ TV ਸੈੱਟ ਆਨ ਕਰਕੇ ਇੰਤਜ਼ਾਰ ਕਰਨ ਲੱਗੇ। ਸ਼੍ਰੀਮਤੀ ਗਾਂਧੀ ਆਪਣਾ ਰਾਸ਼ਟਰੀ ਸੁਨੇਹਾ ਪਿਛਾਂ ਪਾਉਂਦੀ ਗਈ। ਤਕਰੀਬਨ 9:15 ਤੇ ਉਹਨਾਂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਸਨੇ ਅਕਾਲੀਆਂ ਦਾ ਕਸੂਰ ਕੱਢਿਆ ਅਤੇ ਫੈਸਲਾ ਹੋਣ ਦੀ ਕੋਈ ਸੰਭਾਵਨਾ ਨਾ ਰਹਿਣ ਦਾ ਜ਼ਿਕਰ ਕੀਤਾ। ਉਸਨੇ ਅਕਾਲੀਆਂ ਨੂੰ 3 ਜੂਨ ਦੇ ਮੋਰਚੇ ਨੂੰ ਰੋਕਣ ਦੀ ਅਪੀਲ ਕੀਤੀ, ਜਿਸ ਰਾਹੀਂ ਸਾਰੇ ਪੰਜਾਬ ਵਿਚੋਂ ਅਨਾਜ ਬਾਹਰ ਜਾਣ ਤੇ ਰੋਕ ਲਾਉਣਾ ਸੀ। ਜਨਰਲ ਬਰਾੜ ਲਿਖਦੇ ਹਨ ਕਿ ਉਸਨੇ ਆਪਣੇ ਭਾਸ਼ਣ ਵਿਚ ਫੌਜੀ ਘਿਰਾਓ ਦਾ ਕੋਈ ਜ਼ਿਕਰ ਨਾ ਕੀਤਾ, ਪਰ ਸਭ ਜਾਣਦੇ ਸਨ ਕਿ ਇਸ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ। ਜਸਵੰਤ ਸਿੰਘ ਲਿਖਦੇ ਹਨ ਕਿ 3 ਜੂਨ ਨੂੰ ਅਚਾਨਕ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਦਾ ਟੈਲੀਫੋਨ ਅਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਤਾਂ ਜੋ ਅੰਮ੍ਰਿਤਸਰ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਬਾਕੀ ਪੰਜਾਬ ਜਾਂ ਦੇਸ਼ ਪ੍ਰਦੇਸ਼ ਦੇ ਦੂਰ ਦੇ ਖਿੱਤਿਆਂ ਵਿਚ ਪਤਾ ਨਾ ਲੱਗ ਸਕੇ।
2: ਜਨਰਲ ਬਰਾੜ ਵੀ ਲਿਖਦੇ ਹਨ ਕਿ 3 ਜੂਨ ਦੀ ਸਵੇਰ ਤੱਕ ਸਾਰੀਆਂ ਫੌਜੀ ਤਿਆਰੀਆਂ ਹੋ ਚੁੱਕੀਆਂ ਸਨ। 12 ਬਿਹਾਰ ਦੇ ਦਸਤੇ ਹਰਿਮੰਦਰ ਸਾਹਿਬ ਦੀ ਚਾਰਦੀਵਾਰੀ ਤੋਂ ਬਾਹਰ ਆਪਣੇ ਮੋਰਚੇ ਲਾ ਚੁੱਕੇ ਸਨ। CRPF ਦਾ ਕੰਟਰੋਲ ਵੀ ਫੌਜੀਆਂ ਦੀ ਹਕੂਮਤ ਥੱਲੇ ਕਰ ਦਿੱਤਾ ਗਿਆ ਸੀ। ਸਰੋਤਾ ਜਨ ਸ਼ਾਮ 9 ਵਜੇ ਕਰਫਿਊ ਦਾ ਜ਼ਿਕਰ ਬਰਾੜ ਨੇ ਆਪਣੀ ਕਿਤਾਬ ਵਿਚ ਵੀ ਕੀਤਾ ਹੈ।
0: ਕੁਲਦੀਪ ਨਈਅਰ ਅਤੇ ਖੁਸ਼ਵੰਤ ਸਿੰਘ ਆਪਣੀ ਕਿਤਾਬ ਟ੍ਰੈਜਡੀ ਆਫ ਪੰਜਾਬ ਆਪਰੇਸ਼ਨ ਬਲੂ ਸਟਾਰ ਐਂਡ ਆਫਟਰ ਭਾਵ ਪੰਜਾਬ ਦਾ ਦੁਖਾਂਤ ਅਤੇ ਨੀਲਾ ਤਾਰਾ ਦੇ ਮਗਰੋਂ ਵਿਚ ਲਿਖਦੇ ਹਨ ਕਿ ਫੌਜੀ ਹਮਲੇ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਹੋ ਰਹੀਆਂ ਸਨ ਕਿਉਂਕਿ ਕਿਸੇ ਨੇ ਮੇਜਰ ਜਨਰਲ KS ਬਰਾੜ ਇੱਕ ਹਜਾਮਤ ਕੀਤੇ ਹੋਏ ਫੌਜੀ ਅਫਸਰ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਿੱਖ ਸ਼ਰਧਾਲੂਆਂ ਨਾਲ 1 ਜੂਨ ਨੂੰ ਦੇਖਿਆ ਸੀ। ਪਰ ਕੁਲਦੀਪ ਸਿੰਘ ਬਰਾੜ ਇਸ ਲਿਖਤ ਨੂੰ ਆਪਣੀ ਕਿਤਾਬ ਦੇ ਪੰਨਾ 55 ਉੱਪਰ ਬੇਬੁਨਿਆਦ ਲਿਖਦੇ ਹਨ।
2: ਖੋਜੀ ਸਰੋਤਿਓ, ਜਨਰਲ ਬਰਾੜ ਦੀ ਕਿਤਾਬ ਜਿਸ ਦਾ ਨਾਂ ਉਸਨੇ ਨੀਲਾ ਤਾਰਾ ਦੀ ਸੱਚੀ ਕਹਾਣੀ ਦਿੱਤਾ ਹੈ, ਪੜ੍ਹਦੇ ਪੜ੍ਹਦੇ ਹੈਰਾਨੀ ਹੁੰਦੀ ਹੈ ਕਿ ਇਹ ਫੌਜੀ 1 ਜੂਨ ਤੱਕ ਹਰਿਮੰਦਰ ਸਾਹਿਬ ਤੇ ਹਮਲੇ ਬਾਰੇ ਨਾ ਵਾਕਫੀ ਵੀ ਲਿਖਦਾ ਹੈ ਅਤੇ ਨਾਲ ਹੀ ਕਿਤਾਬ ਦੇ ਪੰਨਾ 40 ਉੱਪਰ ਲਿਖਦਾ ਹੈ
0: ਕਿ 1 ਜੂਨ ਸਾਜਰੇ ਮੇਤੋਂ ਇੱਕ ਪਦਵੀ ਛੋਟਾ ਅਫਸਰ ਬ੍ਰਿਗੇਡੀਅਰ ਨਿੱਕੀ ਤਲਵਾਰ ਜੋ ਗ੍ਰਨੇਡੀਅਰ ਰੈਜੀਮੈਂਟ ਦਾ ਇਨਫੈਂਟਰੀ ਅਫਸਰ ਸੀ, ਮੇਰੇ ਅਵਲ ਅਮਲਾ ਅਫਸਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜੇ ਅਤੇ ਇਕਦਮ 15 ਇਨਫੈਂਟਰੀ ਡਿਵੀਜ਼ਨ ਨਾਲ ਸੰਪਰਕ ਕਰਕੇ ਫੌਜੀਆਂ ਦੇ ਰਹਿਣ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੱਤਾ।
2: ਉਹਨਾਂ ਦੀ ਕਿਤਾਬ ਕਿੰਨੇ ਕੁ ਸੱਚ ਤੇ ਆਧਾਰਿਤ ਹੈ ਇਸ ਦਾ ਅੰਦਾਜ਼ਾ ਸਰੋਤਾ ਜਨ ਆਪ ਲਗਾ ਸਕਦੇ ਹੋ।
0: ਸਰੋਤਾ ਜਨ, ਕੈਰਬੂ ਦੇ ਹਲਕੇ ਵਿਚ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਸਿੱਖ ਇਤਿਹਾਸ ਵਿਚ ਵਾਪਰੇ ਇੱਕ ਉਸ ਦਖਾਂਤ ਕਾਂਡ ਨਾਲ ਜਿਸ ਨੇ 1984 ਵਿਚ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਨੂੰ ਝੰਜੋਲ ਕੇ ਰੱਖ ਦਿੱਤਾ ਸੀ।
3: ਇੱਥੋਂ ਤੱਕ ਕਿ ਉਸ ਸਮੇਂ ਦੇ ਦੁਨੀਆ ਦੇ ਬਹੁਮਤ ਧਰਮ ਦੇ ਆਗੂ ਜੌਨ ਪਾਲ ਦੂਜੇ ਨੇ ਵੀ ਸਿੱਖ ਜਗਤ ਨਾਲ ਹਮਦਰਦੀ ਦਿਖਾਈ ਸੀ।
4: ਸਰੋਤਾ ਚੰਦ, ਜੂਨ 4 ਨੂੰ ਸ੍ਰੀ ਦਰਬਾਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੇ ਸਾਰਿਆਂ ਦੇ ਹਿਰਦੇ ਸ਼ਾਨੀ ਕਰ ਦਿੱਤੇ।
2: ਜਸਵੰਤ ਸਿੰਘ ਲਿਖਦੇ ਹਨ ਕਿ 4 ਜੂਨ 1984 ਨੂੰ ਸਵੇਰੇ ਅਸੀਂ ਬਾਗ ਵਿਚ ਸੁੱਤੇ ਹੋਏ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬ ਜੀ ਵੱਲੋਂ ਲਏ ਗਏ ਮੁੱਖ ਵਾਕ ਦੀ ਮਨਮੋਹਣੀ ਆਵਾਜ਼ ਨੇ ਸਾਨੂੰ ਜਗਾ ਦਿੱਤਾ। ਅਸੀਂ ਬੈਠ ਕੇ ਮੁੱਖ ਵਾਕ ਸਰਵਣ ਕਰਨ ਲੱਗੇ।
3: ਸਿੰਘ ਸਾਹਿਬ ਜੀ ਨੇ ਮੁੱਖ ਵਾਕ ਉਪਰੰਤ ਗੁਰੂ ਫਤਿਹ ਬੁਲਾਈ ਹੀ ਸੀ ਕਿ ਉਸੇ ਸਮੇਂ ਮਿਲਟਰੀ ਅਤੇ CRPF ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਨੇ ਸਾਨੂੰ ਚੌਂਕਾ ਕੇ ਰੱਖ ਦਿੱਤਾ। ਉਦੋਂ 4:40 ਦਾ ਸਮਾਂ ਸੀ। ਅਸੀਂ ਉਸੇ ਸਮੇਂ ਦਫ਼ਤਰ ਵਿਚ ਸੁੱਤੇ ਹੀ ਭਾਨ ਸਿੰਘ ਅਤੇ ਅਵਿਨਾਸ਼ੀ ਸਿੰਘ ਨੂੰ ਦੱਸਣ ਲਈ ਗਏ ਸੀ, ਪਰ ਉਹ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੈਰਾਨੀ ਵਾਲੇ ਹਾਵ ਭਾਵ ਪ੍ਰਗਟ ਕਰ ਰਹੇ ਸਨ।
2: ਉਸ ਤੋਂ ਬਾਅਦ ਅਸੀਂ ਪ੍ਰਧਾਨ ਟੋਹਰਾ ਸਾਹਿਬ ਪਾਸ ਉਹਨਾਂ ਦੇ ਰਹਾਇਸ਼ੀ ਕਮਰੇ ਵਿਚ ਗਏ। ਸਾਡੇ ਜਾਣ ਤੋਂ ਪਹਿਲਾਂ ਉਹ ਵੀ ਭਾਵੁਕ ਹੋਏ ਬੈਠੇ ਸਨ। ਉਹਨਾਂ ਨੂੰ ਵੀ ਹੋ ਰਹੀ ਫਾਇਰਿੰਗ ਬਾਰੇ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉੱਪਰ 4 ਸਵੇਰੇ ਤੋਂ ਲਗਾਤਾਰ ਗੋਲਾਬਾਰੀ ਹੋ ਰਹੀ ਸੀ।
3: ਹੋ ਰਹੀ ਗੋਲਾਬਾਰੀ ਦੌਰਾਨ ਬਹੁਤ ਸਾਰੀਆਂ ਗੋਲੀਆਂ ਦੀ ਬੌਛਾਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਤੋਂ ਵੀ ਆ ਰਹੀ ਸੀ। ਇਹ ਗੋਲੀਆਂ ਇਕੱਲੀ ਫੌਜ ਦੀਆਂ ਨਹੀਂ ਸਨ, ਸਗੋਂ ਸਿੱਖੀ ਦੇ ਰਾਖਿਆਂ ਵੱਲੋਂ ਵੀ ਆ ਰਹੀਆਂ ਸਨ, ਕਿਉਂਕਿ ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਰਹਾਇਸ਼ੀ ਕਮਰਾ ਸੀ।
2: ਅਸੀਂ 4 ਜੂਨ ਨੂੰ ਚੱਲ ਰਹੀਆਂ ਗੋਲੀਆਂ ਤੋਂ ਬਚ ਬਚਾ ਕੇ ਸਾਰਾ ਦਿਨ ਦਫ਼ਤਰ ਵਿਚ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਰਹੇ। ਪ੍ਰਧਾਨ ਸਾਹਿਬ ਦੇ ਰਹਾਇਸ਼ੀ ਕਮਰੇ ਵਿਚ ਜੋ ਰਾਸ਼ਨ ਸੀ ਉਸਨੂੰ ਹੀ ਤਿਆਰ ਕਰਕੇ ਉੱਥੇ ਮੌਜੂਦ ਸਾਰੇ ਸੱਜਣਾਂ ਨੂੰ ਛਕਾਇਆ, ਕਿਉਂਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਜ਼ਿਆਦਾ ਗੋਲਾਬਾਰੀ ਹੋਣ ਕਰਕੇ ਜਾਣਾ ਸੰਭਵ ਨਹੀਂ ਸੀ।
3: ਜਨਰਲ ਬਰਾੜ ਲਿਖਦਾ ਹੈ ਕਿ ਉਹਨਾਂ ਦੀ ਸੂਈਆ ਰਿਪੋਰਟ ਮੁਤਾਬਕ 4 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਕਾਲ ਤਖ਼ਤ ਦੀ ਦੂਸਰੀ ਮੰਜ਼ਿਲ ਉੱਪਰ ਸਨ। ਜਨਰਲ ਸੁਭੇਗ ਸਿੰਘ ਅਤੇ ਉਹਨਾਂ ਦੇ ਸਾਥੀ ਵੀ ਅਕਾਲ ਤਖ਼ਤ ਦੀਆਂ ਉੱਪਰਲੀਆਂ ਮੰਜ਼ਿਲਾਂ ਦੇ ਸਨ।
2: ਬਰਾੜ ਦੀ ਲਿਖਤ ਅਧਾਰਤ ਗੌਰਮੈਂਟ ਦਾ ਸੂਈਆ ਜੋ ਅੰਦਰੋਂ ਬਾਹਰ ਨਹੀਂ ਆ ਸਕਦਾ ਸੀ, ਆਖ ਰਿਹਾ ਸੀ ਕਿ ਲੌਂਗੋਵਾਲ ਅਤੇ ਟੋਹੜਾ ਸਮਝੌਤਾ ਕਰਨਾ ਚਾਹੁੰਦੇ ਸਨ, ਪਰ ਟੈਲੀਫੋਨ ਲਾਈਨਾਂ ਕੱਟੀਆਂ ਹੋਣ ਕਰਕੇ ਉਹਨਾਂ ਨਾਲ ਸੰਪਰਕ ਨਾ ਹੋ ਸਕਿਆ। ਵਿਚਾਲੇ ਟੈਲੀਫੋਨ ਲਾਈਨ ਜੋੜੀ ਵੀ ਗਈ ਸੀ, ਪਰ ਦਫ਼ਤਰ ਵਿਚ ਕੋਈ ਨਾ ਹੋਣ ਕਰਕੇ ਇਹ ਕੋਸ਼ਿਸ਼ ਵੀ ਨਾਕਾਮਯਾਬ ਰਹੀ।
3: 5 ਜੂਨ ਦੀ ਸਵੇਰ ਬਰਾੜ ਲਿਖਦਾ ਹੈ ਕਿ ਉਸਨੇ ਤਕਰੀਬਨ 6 ਵਜੇ ਸਾਰੇ ਫੌਜੀਆਂ ਦੇ ਟਿਕਾਣਿਆਂ ਦਾ ਮੁਆਇਨਾ ਕੀਤਾ ਅਤੇ ਉਸਨੇ ਫੌਜੀਆਂ ਨੂੰ ਖੁੱਲੇ ਤੌਰ ਤੇ ਆਖਿਆ ਕਿ ਜੇਕਰ ਉਹ ਧਾਰਮਿਕ ਵਿਸ਼ਵਾਸ ਕਰਕੇ ਇਸ ਹਮਲੇ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ ਤਾਂ ਨਾ ਕਰ ਸਕਦੇ ਹਨ। ਬੜੇ ਮਾਣ ਨਾਲ ਲਿਖਦਾ ਹੈ ਬਰਾੜ ਕਿ ਇੱਕ ਵੀ ਫੌਜੀ ਨੇ ਨਾ ਕੀਤੀ, ਜਿਨ੍ਹਾਂ ਵਿਚ ਸਿੱਖ ਵੀ ਸਨ। ਸ਼ਾਇਦ ਜਨਰਲ ਬਰਾੜ ਭੁੱਲ ਗਿਆ ਸੀ ਕਿ ਫੌਜੀਆਂ ਨੂੰ ਪਹਿਲਾਂ ਆਰਡਰ ਮੰਨਣਾ ਅਤੇ ਫਿਰ ਇਤਰਾਜ਼ ਕਰਨਾ ਸਿਖਾਇਆ ਜਾਂਦਾ ਹੈ।
2: ਜਸਵੰਤ ਸਿੰਘ ਲਿਖਦਾ ਹੈ ਕਿ 5 ਜੂਨ ਨੂੰ ਸਾਡੇ ਕੋਲ ਲੰਗਰ ਆਦਿ ਲਈ ਕੋਈ ਰਸਤ ਨਹੀਂ ਸੀ, ਪਰ ਸ਼ਾਮ ਦੇ ਤਕਰੀਬਨ 4 ਵਜੇ ਗੁਰੂ ਨਾਨਕ ਨਿਵਾਸ ਨਾਲ ਲੱਗਦੀ ਬਾਗ ਵਾਲੀ ਗਲੀ ਦੀ ਸੰਗਤ ਨੇ ਲੰਗਰ ਤਿਆਰ ਕੀਤਾ। ਸੰਗਤ ਨੇ ਹੋ ਰਹੀ ਭਾਰੀ ਗੋਲਾਬਾਰੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਆਪ ਨੂੰ ਖਤਰੇ ਵਿਚ ਪਾ ਕੇ ਤਿਆਰ ਕੀਤਾ ਲੰਗਰ ਕੰਪਲੈਕਸ ਵਿਚ ਪੁੱਜਦਾ ਕੀਤਾ। ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਇੱਕ ਦੋ ਦੋ ਪ੍ਰਸ਼ਾਦੇ ਛੱਕ ਕੇ ਵੀ ਗੁਜ਼ਾਰਾ ਕੀਤਾ।
3: ਇਹ ਸਮਾਂ ਹੀ ਇਹੋ ਜਿਹਾ ਸੀ, ਕਿਸੇ ਨੂੰ ਉੱਚੀ ਬੋਲਣ ਦਾ ਹੁਕਮ ਨਹੀਂ ਸੀ। ਸਿੱਖ ਸੰਗਤਾਂ ਦੇ ਚਿਹਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਹਰ ਇੱਕ ਵਿਅਕਤੀ ਇੱਕ ਅਕਾਲ ਪੁਰਖ ਉੱਪਰ ਭਰੋਸਾ ਰੱਖ ਬੇਨਤੀ ਵਿੱਚ ਜੁੜਿਆ ਸੀ।

5 जून ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਘੰਟਾ ਘਰ ਵਾਲੇ ਪਾਸੋਂ ਇਹ ਆਵਾਜ਼ ਸੁਣਾਈ ਦਿੱਤੀ ਕਿ ਬਾਹਰ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਢਿੱਲ ਦਿੱਤੀ ਨਹੀਂ ਸੀ ਗਈ, ਇਹ ਸਰਕਾਰ ਦੀ ਕੋਝੀ ਚਾਲ ਲੱਗਦੀ ਸੀ ਕਿ ਜੋ ਵੀ ਬਾਹਰ ਆਵੇਗਾ ਇਹ ਉਸਦਾ ਆਖਰੀ ਸਫ਼ਰ ਹੋਵੇਗਾ। 10:30 ਵਜੇ ਦੇ ਕਰੀਬ ਬਚ ਬਚਾ ਕੇ ਬਾਗ ਵਾਲੀ ਗਲੀ ਰਾਹੀਂ ਜਦ ਮੈਂ ਘਰੋਂ ਵਾਪਸ ਆਉਣ ਲੱਗਾ ਤਾਂ ਘਰ ਆਈ ਸਰਦਾਰ ਅਮਰਜੀਤ ਸਿੰਘ ਸੁਪਰਵਾਈਜ਼ਰ ਟਰੱਸਟ ਦੀ ਸੱਦ ਕਹਿਣ ਲੱਗੀ, ਜਸਵੰਤ ਸਿੰਘ ਤੁਸੀਂ ਨਾ ਜਾਵੋ। ਮੈਂ ਉਹਨਾਂ ਨੂੰ ਕਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਦੀ

0: ਇਸ ਤੋਂ ਬਾਅਦ ਗੋਲਾਬਾਰੀ ਇੰਨੀ ਤੇਜ਼ ਹੋ ਚੁੱਕੀ ਸੀ ਕਿ ਮੈਂ ਵਾਪਸ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਨਾ ਜਾ ਸਕਿਆ। ਪ੍ਰਧਾਨ ਸਾਹਿਬ ਕੋਲ ਭਾਈ ਧੰਨਾ ਸਿੰਘ, ਭਾਈ ਹਰਨਾਜਰ ਸਿੰਘ ਅਤੇ ਭਾਈ ਗੁਰਨਾਮ ਸਿੰਘ ਜੋ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਗੇਟ ਤੋਂ ਡਿਊਟੀ ਕਰਕੇ ਆਏ ਸਨ, ਉਹ ਹੀ ਰਹਿ ਗਏ। ਭਾਈ ਜਸਵੰਤ ਸਿੰਘ ਦੇ ਕਹਿਣ ਮੁਤਾਬਕ ਦਫ਼ਤਰ ਵਿੱਚ ਉਹਨਾਂ ਤੋਂ ਇਲਾਵਾ ਭਾਨ ਸਿੰਘ ਸਕੱਤਰ, ਅਵਿਨਾਸ਼ੀ ਸਿੰਘ ਪੀਏ, ਬਲਵੰਤ ਸਿੰਘ ਰਾਮੂਵਾਲੀਆ, ਸਰਦਾਰ ਦਾਰਾ ਸਿੰਘ ਐਡਵੋਕੇਟ, ਸਰਦਾਰ ਰਾਜ ਸਿੰਘ ਮੁਕਤਸਰੀ, ਸਰਦਾਰ ਦਿਆਲ ਸਿੰਘ ਅਤੇ ਸਰਦਾਰ ਗੁਰਦਰਸ਼ਨ ਸਿੰਘ ਹੀ ਰਹਿ ਗਏ ਸਨ। ਰੈਵਰ ਵਿੱਚ ਪਾਣੀ ਬਹੁਤ ਘੱਟ ਹੋਣ ਕਾਰਨ ਅਸੀਂ ਸਾਰਿਆਂ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਂਦਿਆਂ ਉਨੇ ਹੀ ਪਾਣੀ ਨਾਲ ਗੁਜ਼ਾਰਾ ਕੀਤਾ। 5 ਜੂਨ ਦੀ ਰਾਤ ਘੰਟਾ ਘਰ ਵਾਲੀ ਸਾਈਡ ਤੋਂ ਪੈਦਲ ਫੌਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਚੁੱਕੀ ਸੀ। ਫਿਰ ਰਾਤ ਦੇ ਕਰੀਬ 10 ਵਜੇ ਸਾਨੂੰ ਪਤਾ ਲੱਗਾ ਕਿ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸਿਓਂ ਗੇਟ ਤੋੜ ਕੇ ਮਿਲਟਰੀ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋ ਚੁੱਕੀ ਹੈ। ਸਰਾਂ ਦੇ ਬਿਲਕੁਲ ਸਾਹਮਣਿਓਂ ਵੱਡੇ ਵੱਡੇ ਫਾਇਰ ਫੋਨ ਦੀ ਆਵਾਜ਼ ਆ ਰਹੀ ਸੀ, ਜਿਨ੍ਹਾਂ ਦੀ ਧਮਕ ਨਾਲ ਕਮਰਿਆਂ ਦੀਆਂ ਕੰਧਾਂ ਤੇ ਦਰਵਾਜ਼ੇ ਕੰਬ ਰਹੇ ਸਨ ਅਤੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਰਹੇ ਸਨ। ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ। ਮੈਨੂੰ ਉਸ ਸਮੇਂ ਸਰਦਾਰ ਗੁਰਦਰਸ਼ਨ ਸਿੰਘ ਜੀ ਦੀ ਕਹੀ ਗੱਲ ਯਾਦ ਹੈ ਕਿ ਜੇ ਫੌਜ ਆਪਣੇ ਕਾਨੂੰਨ ਅਨੁਸਾਰ ਚੱਲੀ ਫਿਰ ਤਾਂ ਜਾਨ ਬਚ ਸਕਦੀ ਹੈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਫੌਜ ਆਪਣੇ ਕਾਨੂੰਨ ਨੂੰ ਸਿੱਕੇ ਟੰਗ ਕੇ ਅੰਨੇਵਾਹ ਫਾਇਰਿੰਗ ਕਰਕੇ ਸਾਡੇ ਪਵਿੱਤਰ ਅਸਥਾਨਾਂ ਅਤੇ ਸਿੱਖ ਸੰਗਤ ਦਾ ਘਾਣ ਸ਼ਰੇਆਮ ਕਰੇਗੀ। ਇਸ ਫੌਜੀ ਹਮਲੇ ਦੌਰਾਨ ਬਰਾੜ ਆਪਣੀ ਕਿਤਾਬ ਦੇ ਪੰਨਾ 84 ਤੇ ਪਹਿਲੇ ਮਿੰਟ 2 ਮਿੰਟਾਂ ਵਿੱਚ 20 ਫੌਜੀਆਂ ਦੇ ਮਰਨ ਦੀ ਗਿਣਤੀ ਲਿਖਦਾ ਹੈ, ਜਿਸ ਵਿੱਚ ਉਸਦਾ ਸੂਹੀਆ ਫੌਜੀ ਕਪਤਾਨ ਜਸਵੀਰ ਸਿੰਘ ਰੈਣਾ ਵੀ ਸੀ। ਕੈਪਟਨ ਰੈਣਾ ਹੀ 1 ਜੂਨ ਨੂੰ ਸੂਹ ਲੈਣ 1 ਘੰਟਾ ਹਰਿਮੰਦਰ ਸਾਹਿਬ ਦੇ ਅੰਦਰ ਗਿਆ ਸੀ। 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਮੈਂ ਅਤੇ ਹੋਰ ਬਹੁਤ ਸਾਰੇ ਸੱਜਣ ਜੋ ਪ੍ਰਧਾਨ ਸਾਹਿਬ ਦੇ ਦਫ਼ਤਰ ਵਿਖੇ ਮੌਜੂਦ ਸਨ, ਜਦ ਕਿਸੇ ਨੂੰ ਪਿਆਸ ਲੱਗਦੀ ਤਾਂ ਮੈਂ ਗਲਾਸ ਧੋ ਕੇ ਹਰ ਇੱਕ ਨੂੰ ਜਲ ਛਕਾਉਂਦਾ ਰਿਹਾ। ਸਾਡੇ ਕੋਲ ਪਾਣੀ ਬਹੁਤ ਥੋੜਾ ਰਹਿ ਗਿਆ ਸੀ। 6 ਜੂਨ 1984 ਨੂੰ ਸਵੇਰੇ ਤਕਰੀਬਨ 4:30 ਵਜੇ ਪ੍ਰਧਾਨ ਸਾਹਿਬ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਫੌਜੀ ਅਧਿਕਾਰੀਆਂ ਨਾਲ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਧਾਨ ਸਾਹਿਬ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਆਜ਼ਾਦ ਦੇਸ਼ ਦੇ ਨਾਗਰਿਕ ਨਹੀਂ ਸਮਝਦੇ, ਇਸ ਤਰ੍ਹਾਂ ਦਾ ਵਰਤਾਓ ਤਾਂ ਵਿਦੇਸ਼ੀਆਂ ਨਾਲ ਵੀ ਨਹੀਂ ਕਰੀਦਾ ਜਿਸ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ। ਪਰ ਫੌਜੀ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਸੀ।
1: ਸਰਦਾਰ ਅਵਿਨਾਸ਼ੀ ਸਿੰਘ ਨੇ ਸਾਨੂੰ ਆਖਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਤੇ ਸੰਤ ਜੀ ਨੂੰ ਗ੍ਰਿਫਤਾਰ ਕਰ ਲਿਆ ਹੈ, ਹੁਣ ਆਪਾਂ ਵੀ ਬਾਹਰ ਨਿਕਲੀਏ। ਜਦ ਅਸੀਂ ਸਾਰੇ ਬਾਹਰ ਨਿਕਲੇ ਤਾਂ ਮੈਂ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅਗਲੀਆਂ ਲਗਤਾਂ ਨੇ ਆਪਣੇ ਕਲਾਵੇ ਵਿੱਚ ਘੇਰਿਆ ਹੋਇਆ ਹੈ। ਅੱਗੇ ਮਿਲਟਰੀ ਵਾਲੀ ਚੈਕਿੰਗ ਕਰਕੇ ਅਤੇ ਕਿਰਪਾਨਾਂ ਲਾ ਕੇ ਨਾਲੀਆਂ ਦੇ ਖਲੋਤੇ ਪਾਣੀ ਵਿੱਚ ਸੁੱਟੀ ਜਾ ਰਹੇ ਸਨ।
0: ਉਹ ਸਾਨੂੰ ਕਹਿ ਰਹੇ ਸਨ ਕਿ ਤੁਸੀਂ ਸਾਰੇ ਲਾਈਨ ਵਿੱਚ ਚੱਲੋ। ਸਾਨੂੰ ਗੁਰੂ ਰਾਮਦਾਸ ਸਰਾਂ ਦੇ ਬਰਾਂਡੇ ਵਿੱਚ ਖੜਾ ਕਰ ਦਿੱਤਾ ਗਿਆ। ਜਿੱਥੇ ਸਾਨੂੰ ਖੜਾ ਕੀਤਾ ਗਿਆ ਸੀ ਉੱਥੇ ਇੱਕ ਕਮਰੇ ਦੇ ਬਾਹਰ ਮਿੰਨੀ ਤੋਪ ਅਤੇ ਕਾਫੀ ਹਥਿਆਰਬੰਦ ਫੌਜੀ ਆਪੋ ਆਪਣੀਆਂ ਪੋਜੀਸ਼ਨਾਂ ਲੈ ਕੇ ਖੜੇ ਸਨ।

ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਇਸ ਕਮਰੇ ਵਿੱਚ ਸੰਤ ਹਰਚੰਦ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਡੱਕਿਆ ਹੋਇਆ ਹੈ। ਇਸ ਕਮਰੇ ਦੇ ਅੱਗੇ ਹਥਿਆਰਬੰਦ ਫੌਜ ਅਤੇ ਛੋਟੀ ਤੋਪ ਇਸ ਤਰ੍ਹਾਂ ਫਿੱਟ ਕੀਤੀ ਹੋਈ ਸੀ ਜਿਸ ਤਰ੍ਹਾਂ ਅਸੀਂ ਬਹੁਤ ਵੱਡੇ ਦੋਸ਼ੀ ਹੋਈਏ। ਕੁਝ ਸੱਜਣ ਜਿਨ੍ਹਾਂ ਵਿੱਚ ਸਰਦਾਰ ਭਾਨ ਸਿੰਘ, ਸਰਦਾਰ ਅਵਨਾਸ਼ੀ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ ਅਤੇ ਭਾਈ ਗੁਰਨਾਮ ਸਿੰਘ ਸੇਵਾਦਾਰ ਸਾਡੇ ਤੋਂ ਅੱਗੇ ਲੰਘ ਚੁੱਕੇ ਸਨ। ਇਹਨਾਂ ਤੋਂ ਪਹਿਲਾਂ ਸਰਦਾਰ ਨਛੱਤਰ ਸਿੰਘ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਰਦਾਰ ਗੁਰਚਰਨ ਸਿੰਘ

0: ਸ਼੍ਰੋਮਣੀ ਅਕਾਲੀ ਦਲ ਵੀ ਲੰਘ ਗਏ। ਸਰਾਂ ਦੇ ਕਮਰਿਆਂ ਵਿੱਚ ਗ੍ਰਿਫਤਾਰੀ ਦੇਣ ਲਈ ਕੁਝ ਸੰਗਤ ਤੇ ਹੋਰ ਯਾਤਰੀ ਸਾਡੇ ਤੋਂ ਪਹਿਲਾਂ ਹੀ ਬਿਠਾਏ ਹੋਏ ਸਨ। ਇਹਨਾਂ ਉੱਪਰ ਸਰਾਂ ਦੀ ਉੱਪਰਲੀ ਮੰਜ਼ਿਲ ਤੋਂ ਗ੍ਰਨੇਡ ਸੁੱਟਿਆ ਗਿਆ, ਜਿਸ ਨਾਲ ਤਰਥੱਲੀ ਮੱਚ ਗਈ ਅਤੇ ਚੀਕ ਚਹਾੜਾ ਪੈ ਗਿਆ। ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੋਈ ਕਿਸ ਪਾਸੇ ਜਾਵੇ, ਕਿਉਂਕਿ ਉੱਠਣ ਤੇ ਫੌਜ ਵੱਲੋਂ ਅੰਧਾ ਤੁੰਦ ਫਾਇਰਿੰਗ ਕੀਤੀ ਗਈ। ਇਹਨਾਂ ਵਿੱਚੋਂ ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ, ਭਾਈ ਮਲਕੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਵੀ ਕਤਲ ਹੋ ਚੁੱਕੇ ਸਨ। ਇਹਨਾਂ ਵਿੱਚੋਂ ਕਈ ਗੰਭੀਰ ਕਤਲ ਹੋ ਗਏ ਸਨ। ਸਰਦਾਰ ਨਛੱਤਰ ਸਿੰਘ ਭਲਵਾਨ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਤ ਸਾਰੇ ਲੋਕ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਸ਼ਹੀਦ ਹੋ ਗਏ ਸਨ। ਜਦ ਸਰਦਾਰ ਨਛੱਤਰ ਸਿੰਘ ਜੀ ਦੀ ਮਾਤਾ ਆਪਣੇ ਬੇਟੇ ਨੂੰ ਤੜਫਦਾ ਵੇਖ ਕੇ ਸਹਾਰ ਨਾ ਸਕੀ ਤੇ ਉਸਨੂੰ ਪਾਣੀ ਪਿਆਉਣ ਲੱਗੀ ਤਾਂ ਇੱਕ ਫੌਜੀ ਨੇ ਪੂਰੇ ਜ਼ੋਰ ਨਾਲ ਬਜ਼ੁਰਗ ਮਾਂ ਦੇ ਰਾਈਫਲ ਦਾ ਬੱਟ ਮਾਰਿਆ ਅਤੇ ਉਸਨੂੰ ਪਾਣੀ ਪਿਆਉਣ ਤੋਂ ਮਨਾ ਕਰ ਦਿੱਤਾ। ਕੁਝ ਸਾਥੀ ਤਾਂ ਜ਼ਖਮਾਂ ਅਤੇ ਪਿਆਸ ਕਾਰਨ ਹੀ ਸ਼ਹੀਦ ਹੋ ਗਏ। ਭਾਈ ਮਲਕੀਤ ਸਿੰਘ, ਜੋ ਕਿ ਗੰਭੀਰ ਜ਼ਖਮੀ ਸੀ, ਨੇ ਮੇਰੇ ਕੋਲੋਂ ਪਾਣੀ ਦੀ ਮੰਗ ਕੀਤੀ। ਮੈਂ ਉਸਨੂੰ ਪਾਣੀ ਪਿਲਾਉਣ ਦਾ ਯਤਨ ਕੀਤਾ ਹੀ ਸੀ ਕਿ ਫੌਜੀਆਂ ਨੇ ਮੇਰੇ ਅਤੇ ਜ਼ਖਮੀ ਮਲਕੀਤ ਸਿੰਘ ਉੱਪਰ ਬੱਟਾਂ ਦਾ ਮੀਂਹ ਪਾ ਦਿੱਤਾ। ਹਾਲਾਂਕਿ ਉਹ ਪਾਣੀ ਸਾਫ਼ ਨਹੀਂ ਸੀ ਅਤੇ ਉਸ ਵਿੱਚ ਮਲ ਮੂਤਰ ਅਤੇ ਖੂਨ ਮਿਲਿਆ ਹੋਇਆ ਸੀ। ਫੌਜੀ ਨਲਕੇ ਨੂੰ ਹੱਥ ਵੀ ਨਹੀਂ ਸੀ ਲਗਾਉਣ ਦਿੰਦੇ, ਇੱਥੋਂ ਤੱਕ ਕਿ ਭੀਖ ਮੰਗਣ ਵਾਲਿਆਂ ਵਾਂਗ ਬੁੱਕ ਨਾਲ ਵੀ ਪਾਣੀ ਨਹੀਂ ਸੀ ਪੀਣ ਦਿੰਦੇ।
1: ਛੋਟਾ ਜਿਹਾ ਬੱਚਾ ਜਿਸਦੀ ਮਾਂ ਬੰਬ ਧਮਾਕੇ ਵਿੱਚ ਮਰ ਚੁੱਕੀ ਸੀ, ਉਹ ਬੱਚਾ ਮੰਮੀ ਮੰਮੀ ਪੁਕਾਰਦਾ ਹੋਇਆ ਉੱਚੀ ਉੱਚੀ ਰੋ ਰਿਹਾ ਸੀ।
0: ਸਰੋਤਾਜਨ, ਇਹੋ ਜਿਹੀ ਹਾਲਾਤ ਸੁਣ ਕੇ ਧਾਰ ਨਿਕਲਦੀ ਹੈ। ਅੰਦਾਜ਼ਾ ਲਾਓ, ਜੋ ਇਹ ਹਾਲਾਤ ਅੱਖੀਂ ਦੇਖ ਰਹੇ ਸਨ, ਉਹਨਾਂ ਦੇ ਮਨ ਤੇ ਕੀ ਗੁਜ਼ਰ ਰਹੀ ਹੋਵੇਗੀ।
1: ਪਰ ਮੈਂ ਹੋ ਰਹੇ ਅੱਤਿਆਚਾਰ ਨੂੰ ਦੇਖ ਕੇ ਵੀ ਕੁਝ ਨਹੀਂ ਸੀ ਕਰ ਸਕਦਾ। ਪਹਿਲਾਂ ਸੁੱਟੇ ਗਏ ਗ੍ਰਨੇਡ ਬਾਰੇ ਬਹੁਤ ਸਾਰੇ ਅੰਦਾਜ਼ੇ ਲਾਏ ਜਾ ਰਹੇ ਸਨ। ਸਾਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ, ਕਿਉਂਕਿ ਸਾਨੂੰ ਪਹਿਰਾ ਦੇ ਰਹੇ ਫੌਜੀਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਆਸੇ ਪਾਸੇ ਨਹੀਂ ਦੇਖਣਾ। ਸਿਰਫ ਫੌਜੀ ਵੀ ਕਹਿੰਦੇ ਸਨ ਕਿ ਇਹ ਗ੍ਰਨੇਡ ਅੱਤਵਾਦੀਆਂ ਵੱਲੋਂ ਸੁੱਟਿਆ ਗਿਆ ਹੈ।
0: ਇਸ ਤੋਂ ਬਾਅਦ ਮੈਨੂੰ ਤੇ ਹੋਰ ਸੱਜਣਾਂ ਨੂੰ ਜਿੱਥੇ ਜਿੱਥੇ ਵੀ ਉਹ ਮੌਜੂਦ ਸਨ ਉੱਥੇ ਉੱਥੇ ਹੀ ਬੰਦ ਕਰ ਦਿੱਤਾ ਗਿਆ ਅਤੇ ਕੁਝ ਕੁ ਸੱਜਣਾਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਕਮਰਿਆਂ ਤੇ ਬਰਾਂਡਿਆਂ ਵਿੱਚ ਬਿਠਾ ਕੇ ਸਖ਼ਤ ਪਹਿਰਾ ਲਗਾ ਦਿੱਤਾ ਗਿਆ।
1: ਅਸੀਂ ਜੋ ਜ਼ਿੰਦਾ ਬਚ ਗਏ ਸੀ ਤੜਫਦੇ ਜ਼ਖਮੀਆਂ ਅਤੇ ਖੁੱਲਰੀਆਂ ਮਨੁੱਖੀ ਲਾਸ਼ਾਂ ਚ ਹੀ ਬੈਠੇ ਸਨ। ਭਾਰਤੀ ਫੌਜੀ ਬੇਦਰਦ ਅਤੇ ਜ਼ਾਲਮਾਨਾ ਢੰਗ ਨਾਲ ਬੇਗੁਨਾਹ ਲੋਕਾਂ ਦੇ ਖੂਨ ਨਾਲ ਹੋਲੀ ਖੇਡ ਰਹੇ ਸਨ। 6 ਅਤੇ 7 ਜੂਨ ਦੀ ਦਰਮਿਆਨੀ ਰਾਤ ਤੋਂ ਅਗਲੇ ਦਿਨ ਦੀ ਦੁਪਹਿਰ ਤੱਕ ਸਾਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਇਆ। ਬਾਅਦ ਦੁਪਹਿਰ ਤਕਰੀਬਨ 2:30 ਵਜੇ ਰੈੱਡ ਕ੍ਰਾਸ ਵਾਲੇ 1 ਟੱਬ ਪਾਣੀ ਦਾ ਅਤੇ ਕੁਝ ਛੋਲੇ ਲੈ ਕੇ ਸਾਡੇ ਨਜ਼ਦੀਕ ਆਏ।
0: ਉਹਨਾਂ ਦੇ ਨਾਲ ਸਰਦਾਰ ਅਪਾਰ ਸਿੰਘ, ਸ੍ਰੀ ਅੰਮ੍ਰਿਤਸਰ ਦੇ DSP ਵੀ ਮੌਜੂਦ ਸਨ ਅਤੇ ਕਿਸੇ ਨੇ ਬੁੱਕ ਨਾਲ ਪਾਣੀ ਪੀਤਾ, ਕਿਸੇ ਨੇ ਕੱਪੜਾ ਗਿੱਲਾ ਕਰਕੇ ਬੁੱਲਾਂ ਉੱਪਰ ਸੇਕ ਕੇ ਗੁਜ਼ਾਰਾ ਕੀਤਾ ਅਤੇ ਕਈਆਂ ਨੇ ਆਪਣੀਆਂ ਜੁੱਤੀਆਂ ਵਿੱਚ ਪਾਣੀ ਪਵਾ ਕੇ ਪੀਤਾ ਤਾਂ ਕਿ ਪਾਣੀ ਥੱਲੇ ਡੁੱਲ ਕੇ ਵਿਅਰਥ ਨਾ ਚਲਾ ਜਾਵੇ। ਇੱਥੋਂ ਤੱਕ ਕਿ ਜਿੱਥੇ ਲੰਗਰ ਦੇ ਭਾਂਡੇ ਧੋਤੇ ਜਾਂਦੇ ਸਨ ਉਸ ਫੌਜ ਵਿੱਚ ਕਈ ਦਿਨਾਂ ਦਾ ਬੁੱਸਿਆ ਪਾਣੀ ਵੀ ਲੋਕਾਂ ਨੇ ਪੀ ਪੀ ਕੇ ਖਤਮ ਕਰ ਦਿੱਤਾ।
1: ਮਿਲਟਰੀ ਵਾਲਿਆਂ ਵੱਲੋਂ ਸਾਡੀ ਸਾਰਿਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਸੀ। ਜਦ ਮੇਰੀ ਵਾਰੀ ਆਈ ਤਾਂ ਇੱਕ ਫੌਜੀ ਮੈਨੂੰ ਪੁੱਛਣ ਲੱਗਾ ਕਿ ਭਿੰਡਰੀ ਵਾਲਾ ਕਹਾਂ ਹੈ, ਲਾਹੌਰ ਕੋ ਸੁਰੰਗ ਕਹਾਂ ਸੇ ਜਾਤੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਜਨਾਬ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਕ ਫੌਜੀ ਕਹਿਣ ਲੱਗਾ, ਜੇ ਐਸੇ ਨਹੀਂ ਬਤਾਏਗਾ ਇਸਕੋ ਆਗੇ ਲੈ ਜਾਓ। ਜਿਸ ਜਗ੍ਹਾ ਤੇ ਮੈਨੂੰ ਲੈ ਕੇ ਗਏ ਉਸ ਜਗ੍ਹਾ ਤੇ ਪਹਿਲਾਂ ਹੀ 3 ਨੌਜਵਾਨ ਲੜਕੇ ਲਾਈਨ ਵਿੱਚ ਖੜੇ ਕੀਤੇ ਹੋਏ ਸਨ।
0: ਕੁਝ ਹੀ ਸਮੇਂ ਤੋਂ ਬਾਅਦ ਫੌਜੀਆਂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ,
1: ਕਿ ਸਾਨੂੰ ਇੱਕ ਪਾਸੇ ਹੋ ਜਾਣ ਲਈ ਕਿਹਾ। ਇਸ ਤੋਂ ਬਾਅਦ ਫੌਜ ਦਾ ਇੱਕ ਕਰਨਲ ਅਤੇ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਮੇਰੇ ਪਾਸ ਆਏ। ਉਹ ਮੈਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਲੈ ਗਏ। ਜੂਨ 1984 ਦੀ ਦੁਪਹਿਰ ਦੇ 2 ਵਜੇ ਦੇ ਕਰੀਬ ਇੱਕ ਫੌਜੀ ਟੁਕੜੀ ਜਿਸ ਵਿੱਚ 3 ਪੰਜਾਬੀ ਸਨ, ਉਹਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੂੰ ਕਿਹਾ ਕਿ ਅਸੀਂ ਤੁਹਾਨੂੰ ਲੈਣ ਲਈ ਆਏ ਹਾਂ। ਉਸ ਸਮੇਂ ਸੰਤ ਜੀ ਤੇ ਪ੍ਰਧਾਨ ਸਾਹਿਬ ਸਾਥੀਆਂ ਸਮੇਤ ਉਹਨਾਂ ਨਾਲ ਤੁਰਨ ਲੱਗੇ ਤਾਂ ਫੈਡਰੇਸ਼ਨ ਵਾਲੇ ਸਰਦਾਰ ਮਨਜੀਤ ਸਿੰਘ, ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਦਾਰ ਹਰਮਿੰਦਰ ਸਿੰਘ ਸੰਧੂ ਅਤੇ ਸਰਦਾਰ ਹਰਮਿੰਦਰ ਸਿੰਘ ਗਿੱਲ ਖੜੇ ਹੋ ਗਏ ਅਤੇ ਸੰਤ ਜੀ ਤੇ ਪ੍ਰਧਾਨ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਕਰਨਲ ਨੂੰ ਕਹਿ ਦੇਵੋ ਕਿ ਇਹ ਸਾਡੇ ਮੁਲਾਜ਼ਮ ਹਨ, ਇਹਨਾਂ ਦਾ ਜ਼ਰਾ ਧਿਆਨ ਰੱਖਣਾ। ਇਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਿਰਫ ਸਰਦਾਰ ਮਨਜੀਤ ਸਿੰਘ ਭਾਈ, ਮੀਤ ਮੈਨੇਜਰ ਤੇ ਸਰਦਾਰ ਰਜਿੰਦਰ ਸਿੰਘ ਮਹਿਤਾ ਕਲਰਕ ਸਨ। ਪਰ ਪ੍ਰਧਾਨ ਸਾਹਿਬ ਨੇ ਸਾਰਿਆਂ ਦੇ ਬਚਾਅ ਲਈ ਕਹਿ ਦਿੱਤਾ ਕਿ ਇਹ ਸਾਡੇ ਬੱਚੇ ਹਨ, ਇਹਨਾਂ ਦਾ ਖਿਆਲ ਰੱਖਣਾ। ਪਰ ਜੇਕਰ ਮਿਲਟਰੀ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਸਾਰੇ ਫੈਡਰੇਸ਼ਨ ਦੇ ਸਰਗਰਮ ਕਾਰਕੁਨ ਹਨ ਤਾਂ ਪਤਾ ਨਹੀਂ ਮਿਲਟਰੀ ਵਾਲੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦੇ। ਸ਼ਾਮ 4 ਵਜੇ ਦੇ ਕਰੀਬ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿੱਚ ਇਕੱਤਰ ਕਰਕੇ 3-3 ਦੀ ਲਾਈਨ ਵਿੱਚ ਬਿਠਾ ਦਿੱਤਾ। ਇਸ ਸਮੇਂ ਸਾਡੇ ਵਿੱਚ ਭਾਈ ਤਾਰਾ ਸਿੰਘ ਸੇਵਾਦਾਰ, ਜੋ ਬਾਅਦ ਵਿੱਚ ਹਲਕਾ ਇਕਾਈ ਤੋਂ ਵਿਧਾਇਕ ਵੀ ਚੁਣੇ ਗਏ ਸਨ, ਤੇ ਸਰਦਾਰ ਭਾਨ ਸਿੰਘ ਜੀ ਸਕੱਤਰ, ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ। ਉਹਨਾਂ ਨੇ ਸਾਡੇ ਤੇ ਇੱਕ ਫੌਜੀ ਦੀ ਡਿਊਟੀ

ਅਸੀਂ ਦੇਖਿਆ ਕਿ ਲਾਸ਼ਾਂ ਨਾਲ ਭਰੇ ਕਮਰਿਆਂ ਵਿੱਚੋਂ ਖੂਨ ਵਗ ਕੇ ਸਾਡੇ ਬੈਠਿਆਂ ਦੇ ਹੇਠਾਂ ਆ ਰਿਹਾ ਸੀ। ਪੁੰਜੇ ਬੈਠਿਆਂ ਗਰਮੀ ਨਾਲ ਸਾਡੀ ਸਾਰਿਆਂ ਦੀ ਪਿੱਠ ਤੋਂ ਮਾਸ ਗਲ ਕੇ ਉੱਤਰ ਰਿਹਾ ਸੀ। ਅਸੀਂ ਰਾਤ ਦੇ 11 ਵਜੇ ਤੱਕ ਇਸੇ ਤਰ੍ਹਾਂ ਭੁੱਖਣ ਪਾਣੀ ਬੈਠੇ ਰਹੇ। ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਪਰੋਕਤ ਬੰਬ ਕਾਂਡ ਤੋਂ ਬਾਅਦ ਮਿਲਟਰੀ ਵਾਲਿਆਂ ਨੂੰ ਗੋਲੀਆਂ ਚਲਾਉਣੀਆਂ ਔਖੀਆਂ ਲੱਗ ਰਹੀਆਂ ਸਨ। ਮਿਲਟਰੀ ਵਾਲੇ ਬਚੇ ਹੋਏ ਲੋਕਾਂ ਨੂੰ ਜਿੱਥੇ ਜਿੱਥੇ ਵੀ ਉਹ ਕਮਰਿਆਂ ਅੰਦਰ ਸਨ ਉਹਨਾਂ ਉੱਪਰ ਗ੍ਰਨੇਡ ਸੁੱਟ ਕੇ ਕਮਰਿਆਂ ਅੰਦਰ ਹੀ ਮਾਰੇ ਜਾ ਰਹੇ ਸਨ। ਲੋਕਾਂ ਦਾ ਚੀਕ ਚਹਾੜਾ ਦਿਲ ਦਹਿਲਾ ਦੇਣ ਵਾਲਾ ਸੀ।

0: ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ, ਉਹ ਇਹ ਹੈ ਕਿ ਸਾਡੀ ਭਾਰਤੀ ਫੌਜ ਅਤੇ ਸਰਕਾਰ ਨੇ ਕਾਰਗਿਲ ਦੀ ਲੜਾਈ ਸਮੇਂ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਫੌਜੀ ਜੋ ਕਿ ਭਾਰਤੀ ਇਲਾਕੇ ਅੰਦਰ ਘੁਸਪੈਠ ਕਰ ਗਏ ਸਨ, ਉਹਨਾਂ ਨੂੰ 4 ਦਿਨ ਦਾ ਸਮਾਂ ਅਸਲੇ ਸਮੇਤ ਇਲਾਕਾ ਖਾਲੀ ਕਰਨ ਲਈ ਸੁਰੱਖਿਅਤ ਰੱਖਿਆ ਦਿੱਤਾ।
1: ਸੁਰੱਖਿਆ ਆਪਣੇ ਹੀ ਦੇਸ਼ ਅੰਦਰ ਆਪਣੀ ਹੀ ਦੇਸ਼ ਦੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ੍ਰੀ ਸੰਗਤ ਨੂੰ 4 June 1984 ਤੋਂ 6 June 1984 ਤੱਕ 5 ਮਿੰਟ ਦਾ ਵੀ ਸਮਾਂ ਬਾਹਰ ਸੁਰੱਖਿਅਤ

0: ਜਦ ਮੈਂ ਅਤੇ ਸਰਦਾਰ ਭਾਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਕੈਂਪ ਵਿੱਚ ਪਹੁੰਚੇ ਤਾਂ ਉੱਥੇ ਪ੍ਰਧਾਨ ਸਾਹਿਬ ਸੰਤ ਹਰਜੰਦ ਸਿੰਘ ਜੀ ਅਤੇ ਹੋਰ ਸੱਜਣ ਮੌਜੂਦ ਸਨ। ਉਹਨਾਂ ਨੂੰ ਸ਼ਾਮੀ 4 ਵਜੇ ਲਿਜਾਇਆ ਗਿਆ। ਸਾਨੂੰ ਤਾਂ ਇਹ ਖਦਸ਼ਾ ਸੀ ਕਿ ਉਹਨਾਂ ਨੂੰ ਮਾਰਨ ਲਈ ਲੈ ਗਏ ਹਨ ਅਤੇ ਜਦ ਸਾਨੂੰ ਕੈਂਪ ਵਿੱਚ ਲਿਜਾਣ ਲੱਗੇ ਤਾਂ ਅਸੀਂ ਵੀ ਇਹੋ ਸਮਝਿਆ ਕਿ ਹੁਣ ਸਾਡੀ ਵੀ ਵਾਰੀ ਆ ਗਈ ਹੈ। ਪਰ ਉਹਨਾਂ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਿਆ ਕਿ ਹੁਣ ਅਸੀਂ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚ ਗਏ ਹਾਂ।
1: ਕਈ ਵਾਰੀ ਹੈਰਾਨੀ ਹੁੰਦੀ ਹੈ ਜਦ ਸਿੱਖੀ ਵਿਰਸੇ ਦੇ ਵਾਰਸ ਅਖਵਾਉਣ ਵਾਲੇ ਇਹ ਕਹਿੰਦੇ ਸੁਣੀਦੇ ਹਨ ਕਿ ਸਾਨੂੰ ਉਹ ਸਮਾਂ ਭੁਲਾ ਦੇਣਾ ਚਾਹੀਦਾ ਹੈ। ਇੰਜ ਲੱਗਦਾ ਹੈ ਕਿ ਇਹ ਸੁਝਾਓ ਦੇਣ ਵਾਲੇ ਸੱਜਣ ਸਿੱਖੀ ਵਿਰਸੇ ਤੋਂ ਵਾਕਫ ਨਹੀਂ ਹਨ। ਸਿੱਖੀ ਵਿਰਸੇ ਦੇ ਵਾਰਸੋ ਸਾਕੇ ਭੁਲਾਏ ਨਹੀਂ ਜਾਂਦੇ, ਸਗੋਂ ਯਾਦ ਕਰਾਏ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਦਾ ਸੁਚੇਤ ਰਹਿਣ।
0: ਸੰਨ 1984 ਦਾ ਇਹ ਸਾਕਾ ਸਿੱਖ ਕੌਮ ਦੇ ਇਤਿਹਾਸ ਵਿੱਚ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ। ਫਿਰ ਕਿਵੇਂ ਭੁਲਾਇਆ ਜਾ ਸਕਦਾ ਹੈ ਸਾਕਾ? ਬਲਿਊ ਸਟਾਰ, ਇੰਜ ਲੱਗਦਾ ਹੈ ਨੀਲਾ ਤਾਰਾ ਨਾਮ ਅਕਾਲੀ ਪੰਥ ਦੇ ਨੀਲੇ ਬਾਣੇ ਦੀ ਨਿਸ਼ਾਨੀ ਨਾਲ ਧਰਿਆ ਗਿਆ ਸੀ। ਇਹ ਆਪਰੇਸ਼ਨ ਮਾਨਸਿਕਤਾ ਦਾ ਹਿਰਦੇਹੀਣ ਪਰ ਸੰਗਠਿਤ ਸ਼ਕਤੀ ਪ੍ਰਦਰਸ਼ਨ ਸੀ, ਜਿਸ ਦੇ ਜ਼ਖਮ ਹੰਦਾਲ ਨਿਰੰਜਨ ਰਾਏ, ਗੰਗੂਰ ਸੋਈਆ ਅਤੇ ਲਖਪਤ ਰਾਏ ਵਰਗਿਆਂ ਨੇ ਕਈ ਵਾਰ ਦਿੱਤੇ ਸਨ।
2: ਰੋਤਾ ਜਨ, ਭਾਈ ਗੁਰਚਰਨ ਸਿੰਘ ਰਾਗੀ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਦੀਆਂ ਲਿਖਤਾਂ ਵੀ ਇਸ ਨਾਲ ਮੇਲ ਖਾਂਦੀਆਂ ਹਨ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਜੂਨ ਦੇ ਸਾਕੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਵੀ ਸ਼ਹੀਦ ਹੋਏ ਸਨ। ਕਈ ਸਾਲ ਉਹਨਾਂ ਦੀ ਸ਼ਹਾਦਤ ਉੱਪਰ ਕਈ ਸਵਾਲੀਆ ਚਿੰਨ੍ਹ ਉਠਾਏ ਜਾਣ ਬਾਅਦ ਪਿਛਲੇ ਸਾਲ ਦਮਦਮੀ ਟਕਸਾਲ ਨੇ ਵੀ ਇਸ ਭਾਣੇ ਨੂੰ ਮੰਨ ਲਿਆ ਹੈ।
0: ਇਸ ਗੁਰੂ ਦੇ ਲਾਡਲੇ ਸਿੱਖ ਦਾ ਜਗਤ ਹੋਣਾ ਮੁਬਾਰਕ ਹੈ, ਜਿਸ ਦੀ ਸੰਗਤ ਕਰਕੇ ਅਨੇਕਾਂ ਨੌਜਵਾਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ ਅਤੇ ਗੁਰੂ ਦੇ ਲੜ ਲੱਗ ਆਪਣਾ ਜੀਵਨ ਸਫਲ ਕਰ ਰਹੇ ਹਨ।
1: ਪਿਆਰੇ ਸਰੋਤਿਓ, ਦਰਬਾਰ ਸਾਹਿਬ ਸਿੱਖਾਂ ਦਾ ਸਰਵ ਉੱਤਮ ਅਤੇ ਰੂਹਾਨੀ ਕੇਂਦਰ ਹੈ। ਜੋ ਕੁਝ ਜੂਨ 1984 ਦੇ ਸਾਕੇ ਦੌਰਾਨ ਉੱਥੇ ਵਾਪਰਿਆ ਉਸ ਤੋਂ ਸਾਫ ਜ਼ਾਹਿਰ ਹੈ ਕਿ ਲੋਕ ਰਾਜ ਦੇ ਢੋਲ ਵਜਾਉਣ ਵਾਲੇ ਕਾਰਕੁਨ ਸ਼ਾਇਦ ਇਹ ਭੁੱਲ ਗਏ ਸਨ ਕਿ ਰੱਬ ਹਰ ਜਗ੍ਹਾ ਅਤੇ ਹਰ ਵਿਅਕਤੀ ਵਿੱਚ ਵੱਸਦਾ ਹੈ।
0: ਸਿੱਖੀ ਵਿਰਸੇ ਦੇ ਵਾਸਤੋਂ ਸਿੱਖ ਰਹਿਤ ਮਰਿਆਦਾ ਦੇ ਅਸੂਲ, ਸਿੱਖ ਫਿਲਾਸਫੀ ਅਤੇ ਸਿੱਖ ਸੱਭਿਆਚਾਰ 'ਚ ਆਪਣੇ ਜੀਵਨ ਨੂੰ ਢਾਲੋ ਅਤੇ ਕਰੋ ਯਾਦ ਇਹਨਾਂ ਬੱਚਿਆਂ, ਬੀਬੀਆਂ ਅਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਨੂੰ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਵਸੂ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਕਰੋ, ਆਤਮਕ ਖੁਸ਼ੀਆਂ ਦਾ ਆਨੰਦ ਮਾਣਨ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਢਾਲਣਾ ਪਵੇਗਾ, ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
0: ਸੋ ਆਓ, ਮਾਨਵਤਾ ਅਤੇ ਪਰ ਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਚੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁੱਗ ਦੇ ਬੋਹੇ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
1: ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ, ਕੁਲਦੀਪ ਨਈਅਰ, ਸਰਦਾਰ ਜਸਵੰਤ ਸਿੰਘ, ਲੈਫਟੀਨੈਂਟ ਜਨਰਲ ਕੇ ਐਸ ਬਰਾੜ, ਡਾਕਟਰ ਕੇ ਟੀ ਲਲਵਾਨੀ ਅਤੇ ਉਸਦੇ ਖੋਜੀ ਸਾਥੀ ਜੌਨ ਪਾਇਕ, ਮਾਰਕ ਤੁਲੀ, ਅਮੀਆ ਰਾਓ, ਅਰਬਿੰਦੋ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਅਹੂਜਾ ਅਤੇ ਐਨ ਡੀ ਪੰਚਾਲੀ ਅਤੇ ਸਿੱਖ ਐਨਸਾਈਕਲੋਪੀਡੀਆ ਸਿੱਖੀ ਵਿਕੀ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ।
2: ਤੁਸੀਂ ਕੈਲਬੋ ਦੇ ਹਲਕੇ ਵਿੱਚ ਇਹ ਪ੍ਰੋਗਰਾਮ ਐਫ ਐਮ ਰੇਡੀਓ CISK 93.3 ਤੇ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
0: ਸਿੱਖੀ ਵਿਰਸੇ ਦੇ ਵਾਸਤੋਂ ਹੁਣ ਇਹ ਪ੍ਰੋਗਰਾਮ ਦੁਨੀਆ ਦੇ ਸਾਰੇ ਮੁਲਕਾਂ ਵਿੱਚ sikhnet.com ਦੇ ਚੈਨਲ 16 ਤੋਂ ਲਾਈਵ ਸੁਣਿਆ ਜਾ ਸਕਦਾ ਹੈ। ਜੇਕਰ ਆਪ ਜੀ ਪਾਸ ਸੈਟੇਲਾਈਟ ਹੈ ਤਾਂ ਤੁਸੀਂ ਇਹ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
1: ਸਾਹਿਤਿਕ ਪ੍ਰੇਮੀ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ area code 250-392-4312।
0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। area code 250-392-3374 ਅਤੇ ਟੈਕਸ ਨੰਬਰ ਹੈ area code 250-392-3375। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ gwssa@dallas.net।
1: ਪ੍ਰੋਤਸਾਹਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
2: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30।
0: ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ,
1: ਸੰਦੀਪ ਕੌਰ,
3: ਕੁਲਵਿੰਦਰ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਲਾ ਤੈਨੂੰ ਢਾਲਿਆ ਸਾਡਾ ਪਾਖੰਡੀਆਂ ਨੇ ਤੇਰੇ ਧਰਮ ਚ ਸੈਂਕੜੇ ਧਰਮਾਂ ਬਣ ਗਏ ਪਾਈਆਂ ਆਕਾਰ ਨਾਲ ਪਾਈਆਂ ਇੱਕ

ਦੀਨ ਦੁਨੀਆਂ ਦੇ ਮਾਲਕ, ਲੋਕ ਪ੍ਰਲੋਕ ਦੇ ਰੱਖਿਅਕ, ਜਾਗ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਗੁਰੂ ਪਿਆਰੇ ਗੁਰੂ ਦੁਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਤੋਂ ਅਸੀਸ ਪ੍ਰਾਪਤ ਕਰੀਏ, ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਹਿਰਾ ਬੁਲੰਦ ਕਰੀਏ, ਸਾਰੇ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸਜ ਕਰਕੇ ਜਿੱਥੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਆਪਣੀ ਪ੍ਰੀਤ ਦਾ ਇਜ਼ਹਾਰ ਕਰ ਰਹੇ ਹਾਂ, ਉੱਥੇ ਆਪਣੇ ਮਹਾਨ ਵਿਰਸੇ ਪ੍ਰਤੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋ ਗੁਰੂ ਸਾਹਿਬਾਂ ਦੀ ਬਖਸ਼ਿਸ਼, ਉਹਨਾਂ ਗੁਰਸਿੱਖ ਪਿਆਰਿਆਂ ਦੀ ਬਖਸ਼ਿਸ਼ ਜਿਨ੍ਹਾਂ ਨੇ ਕੌਮ ਵਾਸਤੇ ਤਨ ਮਨ ਧਨ ਕੁਰਬਾਨ ਕੀਤਾ, ਉਹਨਾਂ ਦੇ ਇਤਿਹਾਸ ਪ੍ਰਤੀ ਵੀ ਸੁਹਿਰਦ ਹੋ ਕੇ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ। ਜਿੱਥੇ ਆਪਾਂ ਨਿਰੰਤਰ ਲੜੀਵਾਰ ਇਤਿਹਾਸ ਨੂੰ ਵੇਖਣ ਦਾ ਯਤਨ ਕਰਨਾ ਹੈ, ਉੱਥੇ ਸਮੇਂ ਸਮੇਂ ਆਪਾਂ ਸਿੱਖ ਕੌਮ ਦੇ ਉਹਨਾਂ ਸਾਕਿਆਂ ਦੇ ਉੱਤੇ ਵੀ ਝਾਤ ਮਾਰਨ ਦਾ ਯਤਨ ਕਰਨਾ ਹੈ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਵਿੱਚ ਆਹ ਜਿਹੜੇ ਸਮੇਂ ਸਨ ਇਹ ਬਖਸ਼ਿਸ਼ ਕੀਤੇ, ਸਾਡੀ ਜ਼ਿੰਦਗੀ ਵਿੱਚ ਨਸੀਬ ਹੋਏ। ਕਿਉਂਕਿ ਜਦੋਂ ਮਨੁੱਖ ਸੂਖਮਤਾ ਦੇ ਨਾਲ ਆਪਣੇ ਹਿਰਦੇ ਵਿੱਚ ਇਹ ਗਿਆਨ ਨੂੰ ਪਾਉਣ ਦਾ ਯਤਨ ਕਰਦਾ ਹੈ ਤੇ ਉਦੋਂ ਸਾਡੇ ਸਤਿਗੁਰੂ ਮਹਾਰਾਜ ਸਾਨੂੰ ਦੱਸਦੇ ਨੇ ਬਈ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ, ਸਾਡੇ ਵੱਢ ਵਡੇਰਿਆਂ ਦੀਆਂ ਇਹ ਜਿਹੜੀਆਂ ਜੀਵਨ ਦੀਆਂ ਬਖਸ਼ਿਸ਼ਾਂ ਨੇ ਉਹਨਾਂ ਵਿੱਚੋਂ ਬਹੁਤ ਵੱਡਾ ਸਾਨੂੰ ਸੁਭਾਗ ਸਪੁੱਤ ਹੋਣ ਦਾ ਪ੍ਰਾਪਤ ਹੁੰਦਾ। ਆਓ ਜਰਾ ਤੱਕਣ ਦਾ ਯਤਨ ਕਰੀਏ, ਜਦੋਂ ਕਿਸੇ ਕੌਮ ਦੀ ਵਿਕਾਸ ਦੀ ਗਤੀ ਵਿਗਿਆਨ ਨੇ ਦੁਨੀਆਂ ਦੇ ਫਿਲਾਸਫਰਾਂ ਨੇ ਮਾਪਣੀ ਹੋਵੇ ਤੇ ਉਹਦੇ ਚਾਰ ਜਿਹੜੇ ਵਿਕਾਸ ਦੇ ਮੀਲ ਪੱਥਰ ਨੇ ਉਹਨਾਂ ਵਿੱਚੋਂ ਉਸ ਕੌਮ ਨੂੰ ਦੇਖਿਆ ਜਾਂਦਾ। ਪਹਿਲਾ ਹੈ ਕੌਮ ਦਾ ਧਾਰਮਿਕ ਵਿਕਾਸ, ਬਈ ਕਿਹੜੀ ਕੌਮ ਆਪਣੇ ਧਰਮ ਵਿੱਚ ਪਰਪੱਕਤਾ ਰੱਖਦੀ ਹੈ, ਆਪਣੇ ਧਰਮ ਵਿੱਚ ਪੂਰਨ ਵਿਸ਼ਵਾਸ ਰੱਖਦੀ ਹੈ। ਦੂਸਰਾ ਹੈ ਰਾਜਨੀਤਿਕ ਵਿਕਾਸ, ਕਿਹੜੀ ਕੌਮ ਆਪਣੇ ਬਲ ਬਾਜੂਆਂ

0: ਦੁਨੀਆਂ ਦੇ ਵਿੱਚ ਆਪਣੀ ਥਾਂ ਬਣਾ ਕੇ ਲੋਕਾਂ ਦੇ ਬਰਾਬਰਤਾ ਦੇ ਹੱਕ ਜਿਹੜੇ ਨੇ ਪ੍ਰਾਪਤ ਕਰਦੀ ਹੈ। ਤੀਸਰਾ ਹੈ ਸਮਾਜਿਕ ਵਿਕਾਸ, ਉਹ ਹੈ ਸਾਡਾ ਜਿਹੜਾ ਸਮਾਜ ਹੈ ਉਹਦੇ ਅੰਦਰ ਕਿਹੋ ਜਿਹੀਆਂ ਪ੍ਰਵਿਰਤੀਆਂ ਨੇ। ਅਤੇ ਚੌਥਾ ਹੈ ਆਰਥਿਕ ਵਿਕਾਸ ਜਿਹੜਾ ਕੌਮਾਂ ਦੀ ਕਿਰਤ ਨਾਲ ਜੁੜਿਆ ਹੁੰਦਾ। ਜਿਹੜੀਆਂ ਕੌਮਾਂ ਇਹਨਾਂ ਚਾਰ ਵਿਕਾਸਾਂ ਦੇ ਵਿੱਚ ਪੂਰੀ ਬਾਜ ਅੱਖ ਰੱਖ ਕੇ ਚੱਲਦੀਆਂ ਨੇ ਉਹ ਕੌਮਾਂ ਆਪਣੀ ਜ਼ਿੰਦਗੀ ਵਿੱਚ ਸਫਲ ਕੌਮਾਂ ਘੋਲਦੀਆਂ ਨੇ ਔਰ ਉਹਨਾਂ ਦੀ ਦੁਨੀਆਂ ਦੇ ਉੱਤੇ ਅਮਿਟ ਛਾਪ ਹੁੰਦੀ ਹੈ। 1748 ਦੇ ਵਿੱਚ ਲਾਹੌਰ ਦਰਬਾਰ ਦੇ ਵਿੱਚ ਜਿਹੜਾ ਸੀ ਬਹੁਤ ਵੱਡਾ ਬਦਲਾਅ ਆਇਆ, ਕਿਉਂਕਿ ਜ਼ਕਰੀਆ ਖਾਨ ਦੇ ਮਾਰੇ ਜਾਣ ਤੋਂ ਬਾਅਦ ਜਿਹੜਾ ਲਾਹੌਰ ਦਰਬਾਰ ਸੀ ਇਹ ਕੁਝ ਸਮੇਂ ਵਾਸਤੇ ਹਾਕਮਾਂ ਤੋਂ ਵਿਹਲਾ ਸੀ। ਇੱਕ ਬੰਨੇ ਇਹਦਾ ਪੁੱਤਰ ਸ਼ਾਹ ਨਵਾਜ਼ ਜਿਹੜਾ ਹੈ ਇਹ ਲਾਹੌਰ ਉੱਤੇ ਕਬਜ਼ਾ ਕਰਨ ਵਾਸਤੇ ਆਪਣੇ ਯਤਨ ਕਰ ਰਿਹਾ ਸੀ, ਇੱਕ ਬੰਨੇ ਮਯੋਲਦੀਨ ਮੀਰ ਮੰਨੂ ਜਿਹੜਾ ਇਹ ਮੁਲਤਾਨ ਦਾ ਹਾਕਮ ਬਣ ਕੇ ਪਹੁੰਚ ਚੁੱਕਾ ਸੀ, ਇੱਕ ਬੰਨੇ ਦਿੱਲੀ ਦਰਬਾਰ ਦੇ ਵਿੱਚ ਜਿਹੜੇ ਮੁਸਲਮਾਨ ਸਨ ਜਿਨ੍ਹਾਂ ਵਿੱਚ ਆਰਾਨੀ ਸ਼ੀਆ ਅਤੇ ਸੁਰਾਨੀ ਜਿਹੜੇ ਸੁੰਨੀ ਸਨ ਇਹਨਾਂ ਦਾ ਪਰਸਪਰ ਟਕਰਾਅ ਚੱਲ ਰਿਹਾ ਸੀ। ਔਰ ਜਿਹੜਾ ਸਫਦਰਜੰਗ ਦਿੱਲੀ ਦਾ ਵਜ਼ੀਰ ਸੀ ਇਹ ਮੀਰ ਮੰਨੂ ਦੇ ਬਹੁਤ ਵੱਡਾ ਖਿਲਾਫ਼ ਸੀ। ਮੀਰ ਮੰਨੂ ਨੇ ਮੁਲਤਾਨ ਦੇ ਉੱਤੇ ਕਬਜ਼ਾ ਜਮਾ ਕੇ ਲਾਹੌਰ ਉੱਤੇ ਆਪਣਾ ਹੱਕ ਜਮਾਉਣ ਵਾਸਤੇ ਦੀਵਾਨ ਕੌੜਾ ਮੱਲ ਨੂੰ ਆਪਣੇ ਹੱਕ ਵਿੱਚ ਕੀਤਾ। ਇਸ ਸਮੇਂ ਅੰਦਰ ਜਿਹੜਾ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਦਾ ਜਿਹੜਾ ਸਮਾਂ ਸੀ ਇਹਨੂੰ ਸਿੰਘਾਂ ਨੇ ਆਪਣੀ ਕੌਮ ਦੇ ਵਿਕਾਸ ਵਾਸਤੇ ਪੂਰੀ ਤਰ੍ਹਾਂ ਇਹਦਾ ਲਾਹ ਲਿਆ। ਉਸ ਸਮੇਂ ਅੰਦਰ ਪੰਜਾਬ ਦੀ ਧਰਤੀ ਦੇ ਉੱਤੇ ਰਾਮ ਰੌਣੀ ਦਾ ਕਿਲ੍ਹਾ ਉਸਾਰਿਆ, ਇਹਦੇ ਨਾਲ ਨਾਲ ਬਹੁਤ ਵੱਡੇ ਅੰਮ੍ਰਿਤ ਸੰਚਾਰ ਕੀਤੇ, ਪਿੰਡਾਂ ਪਿੰਡਾਂ ਵਿੱਚ ਜਾ ਕੇ ਕੌਮ ਨੂੰ ਲਾਮਬੰਦ ਕੀਤਾ, ਧਰਮ ਨੂੰ ਪ੍ਰਫੁੱਲਿਤ ਕੀਤਾ, ਉਹਦੇ ਨਾਲ ਨਾਲ ਆਪਣੀ ਜਿਹੜੀ ਸਮਾਜਿਕ ਅਵਸਥਾ ਸੀ ਇਹਨੂੰ ਵੀ ਬਲਵਾਨ ਕੀਤਾ। ਪਰ ਜਦੋਂ ਮੀਰ ਮੰਨੂ ਨੂੰ ਸ਼ਾਹ ਨਵਾਜ਼ ਦੇ ਨਾਲ ਮੁਲਤਾਨ ਦੀ ਬਗਾਵਤ ਵਾਸਤੇ ਜੂਝਣਾ ਪਿਆ ਅਤੇ ਉਦੋਂ ਮੀਰ ਮੰਨੂ ਨੇ ਦੀਵਾਨ ਕੌੜਾ ਮੱਲ ਦੇ ਰਾਹੀਂ ਜਿਹੜਾ ਖਾਲਸਾ ਸੀ ਇਹਨੂੰ ਆਪਣੀ ਮਤ ਵਾਸਤੇ ਸੱਦਿਆ ਔਰ ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹੜੇ ਸਨ ਇਹ ਆਪਣਾ 10,000 ਦਾ ਜੱਥਾ ਲੈ ਕੇ ਇਹ ਜਿਹੜਾ ਦੀਵਾਨ ਕੌੜਾ ਮੱਲ ਦੇ ਰਾਹੀਂ ਮੀਰ ਮੰਨੂ ਦੀ ਮਤ ਵਾਸਤੇ ਗਏ। ਕਈ ਵਾਰ ਜਦੋਂ ਅਸੀਂ ਇਤਿਹਾਸਿਕ ਪੱਖ ਨੂੰ ਵਿਚਾਰਦੇ ਹਾਂ ਤਾਂ ਕੁਝ ਲੋਕ ਇਹ ਗੱਲ ਕਹਿਣ ਦਾ ਯਤਨ ਕਰਦੇ ਨੇ ਬਈ ਸਿੱਖ ਕੌਮ ਰਾਜ ਪ੍ਰਾਪਤ ਕਰ ਲੈਂਦੀ ਨਹੀਂ ਪਰ ਇਸ ਤੋਂ ਰਾਜ ਕੀਤਾ ਨਹੀਂ ਗਿਆ। ਇਹ ਗੱਲਾਂ ਉਹਨਾਂ ਲੋਕਾਂ ਨੇ ਸਾਡੇ ਵਿੱਚ ਪੈਦਾ ਕੀਤੀਆਂ ਜਿਹੜੇ ਸਾਡੇ ਪਰਸਪਰ ਜਿਹੜੀ ਸਾਡੀ ਸ਼ਕਤੀ ਸੀ ਉਹਦੇ ਵਿਰੋਧੀ ਸਨ। ਕਦੇ ਵੀ ਸਿੱਖ ਕੌਮ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਇੱਕ ਇੱਕ ਮਿੰਟ ਦਾ ਜਿਹੜਾ ਫਾਇਦਾ ਹੈ ਸਾਡੇ ਵੱਡ ਵਡੇਰਿਆਂ ਨੇ ਪ੍ਰਾਪਤ ਕੀਤਾ। ਸਮਾਂ ਮਿਲਿਆ, ਰਾਜ ਭਾਗ ਮਿਲਿਆ, ਉਹਦੇ ਮੁਤਾਬਕ ਜਿਹੜੇ ਲਾਹਾ ਸਨ ਉਹ ਪ੍ਰਾਪਤ ਕੀਤੇ ਨੇ। ਉਸ ਵੇਲੇ ਜਿਹੜਾ ਮੀਰ ਮੰਨੂ ਸੀ ਇਹਨੇ 5 ਰੁਪਈਏ ਸਰਦਾਰ ਨੂੰ, 1 ਰੁਪਈਆ ਘੋੜ ਸਵਾਰ ਨੂੰ ਅਤੇ 50 ਪੈਸੇ ਪੈਦਲ ਨੂੰ ਜਿਹੜੀ ਤਨਖਾਹ ਸੀ ਨਿਯਤ ਕੀਤੀ। 4-4 ਮਹੀਨੇ ਦੀਆਂ ਤਲਬਾਂ ਪਹਿਲਾਂ ਦਿੱਤੀਆਂ। ਜਦੋਂ ਸ਼ਾਹ ਨਵਾਜ਼ ਦੇ ਉੱਤੇ ਹਮਲਾ ਕੀਤਾ ਜਾ ਕੇ ਅਤੇ ਜਿਹੜਾ ਦੀਵਾਨ ਕੌੜਾ ਮੱਲ ਸੀ ਇਸ ਮੁਕਾਬਲੇ ਦੇ ਵਿੱਚ ਜਦੋਂ ਲੜ ਰਿਹਾ ਸੀ ਅਤੇ ਇਹਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਆਖਿਆ, ਸਰਦਾਰ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਜੀ, ਜੇ ਮੈਂ ਇੱਥੇ ਹਾਰ ਗਿਆ ਮੇਰੀ ਬਹੁਤ ਵੱਡੀ ਹਾਨੀ ਹੈ, ਮੈਨੂੰ ਇਸ ਜੰਗ ਵਿੱਚ ਜਿੱਤ ਜਵਾ ਦਿਓ, ਮੈਂ ਤੁਹਾਡਾ ਕਦੀ ਅਹਿਸਾਨ ਨਹੀਂ ਭੁੱਲਦਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਿਹੜਾ ਬਹੁਤ ਕਹਿਰ ਦਾ ਹੱਲਾ ਬੋਲਿਆ ਅਤੇ ਇਸ ਹੱਲੇ ਦੇ ਵਿੱਚ ਜਿਹੜਾ ਸ਼ਾਹ ਨਵਾਜ਼ ਸੀ ਉਹਦਾ ਸਿਰ ਜਿਹੜਾ ਸੀ ਜਾ ਕੱਪਿਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ। ਉਸੇ ਵੇਲੇ ਹੀ ਸਰਦਾਰ ਸੁੱਖਾ ਸਿੰਘ ਨੇ ਇਹਨੂੰ ਨੇਜੇ ਵਿੱਚ ਚੜਾ ਰਿਹਾ, ਜਿੱਤ ਦੇ ਝੰਡੇ ਝੁਲ ਗਏ ਔਰ ਉਸ ਵੇਲੇ 3 ਲੱਖ ਰੁਪਈਆ ਨਨਕਾਣਾ ਸਾਹਿਬ ਦੀ ਕਾਰ ਸੇਵਾ ਵਾਸਤੇ ਜਿਹੜਾ ਦੀਵਾਨ ਕੌੜਾ ਮੱਲ ਨੇ ਦਿੱਤਾ, 11,000 ਰੁਪਈਆ ਅੰਮ੍ਰਿਤਸਰ ਦੀ ਭੇਟ ਚੜਾਇਆ। ਇਸ ਸਮੇਂ ਦੇ ਵਿੱਚ ਚੱਲਦਿਆਂ ਦੀਵਾਨ ਕੌੜਾ ਮੱਲ ਦੀ ਮੌਤ ਤੋਂ ਬਾਅਦ ਜਿਹੜਾ ਮੀਰ ਮੰਨੂ ਸੀ ਇਹਨੇ ਜਦੋਂ ਅਬਦਾਲੀ ਨਾਲ ਸਮਝੌਤਾ ਕਰ ਲਿਆ ਅਤੇ ਇਹਨੇ ਸਿੱਖਾਂ ਦੇ ਉੱਤੇ ਆਪਣਾ ਲੋਹਾ ਜਮਾਉਣ ਵਾਸਤੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਆਰਡਰ ਕੀਤੇ ਫੌਜ ਨੂੰ ਭੇਜਿਆ ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ ਆਓ ਜਰਾ ਸਰਵਣ ਕਰਨ ਦਾ ਯਤਨ ਕਰੋ।
1: ਕਰ ਚਾਹੀ ਪਰਮਾਨ ਮਨੂ ਨੇ

0: ਮਨੁ ਨੇ ਭਾਜ ਚੜਾਈ।
1: ਇੱਕ ਬੰਨੇ ਮੀਰ ਮਨੂ ਜਿਹੜਾ ਹੈ, ਜਦੋਂ ਸਮਾਂ ਸੀ ਖਾਲਸੇ ਦੇ ਨਾਲ ਸਮਝੌਤੇ ਕਰਕੇ ਉਹਨਾਂ ਦੀ ਮਤ ਲੈਂਦਾ ਰਿਹਾ, ਪਰ ਜਿਵੇਂ ਜਿਵੇਂ ਸਮਾਂ ਆਪਣਾ ਕਰਵਟ ਬਦਲਦਾ ਗਿਆ, ਤਿਵੇਂ ਤਿਵੇਂ ਮੀਰ ਮਨੂ ਜਿਹੜਾ ਸੀ ਉਹਨੇ ਆਪਣੀ ਸਥਿਤੀ ਵਿੱਚ ਬਦਲਾ ਲਿਆਂਦਾ। ਪਰ ਜਿਵੇਂ ਮੀਰ ਮਨੂ ਬਦਲਾ ਲਿਆ ਰਿਹਾ ਸੀ, ਉਸੇ ਤਰ੍ਹਾਂ ਖਾਲਸਾ ਆਪਣੇ ਵਿੱਚ ਬਦਲਾ ਲਿਆ ਰਿਹਾ ਸੀ, ਕਿਉਂਕਿ ਸਿੱਖ ਕੌਮ ਦੇ ਜਥੇਦਾਰ ਪੂਰਨ ਰੂਪ ਵਿੱਚ ਸਚੇਤ ਸਨ, ਧਰਮ ਵਿੱਚ ਪੱਖ ਸਨ, ਅਤੇ ਅਮਾਨ ਉਹਨਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਔਰ ਕਦੇ ਵੀ ਉਹਨਾਂ ਦੇ ਅੰਦਰ ਹੀਨਤ ਭਾਵਨਾ ਨਹੀਂ ਸੀ ਪੈਦਾ ਹੋਈ। ਇੱਕ ਪੰਜਾਬੀ ਦੀ ਬੜੀ ਪ੍ਰਸਿੱਧ ਅਖੌਤ ਹੈ, ਬਈ ਇੰਨੇ ਮਿੱਠੇ ਨਾ ਹੋ ਕਿ ਤੁਹਾਨੂੰ ਖਾ ਜਾਵੇ ਕੋਈ, ਅਤੇ ਇੰਨੇ ਕੌੜੇ ਨਾ ਹੋ ਤੁਹਾਨੂੰ ਕੋਈ ਥੁੱਕ ਕੇ ਸੁੱਟ ਦੇਵੇ। ਭਾਵ ਜਿਹੜੇ ਸਿਧਾਂਤ ਅੰਦਰ ਆਪਣੇ ਆਪ ਨੂੰ ਪਰਪੱਕ ਰੱਖਦੇ ਨੇ, ਉਹ ਹਮੇਸ਼ ਜਿਹੜੀਆਂ ਮੰਜ਼ਲਾਂ ਨੇ ਉਹਨਾਂ ਨੂੰ ਤੈਅ ਕਰਦੇ। ਬਹੁਤ ਸਾਰੇ ਐਸੇ ਲੋਕ ਸਨ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਵਰਗਲਾ ਕੇ ਆਪਣੇ ਹੱਥਾਂ ਵਿੱਚ ਲੈ ਕੇ ਉਹਨਾਂ ਦੀ ਨਸਲ ਘਾਟ ਕਰ ਦਿੱਤੀ, ਨਸਲ ਕੁਛੀਆਂ ਕਰ ਦਿੱਤੀਆਂ, ਔਰ ਅੱਜ ਵੀ ਹੋ ਰਹੀਆਂ ਨੇ। ਬਹੁਤ ਸਾਰੀਆਂ ਐਸੀਆਂ ਕੌਮਾਂ ਨੇ ਜਿਨ੍ਹਾਂ ਨੂੰ ਇਸ ਧਰਤੀ ਤੋਂ ਖਤਮ ਕਰਨ ਵਾਸਤੇ ਬੜੀਆਂ ਵੱਡੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਬੜੇ ਵੱਡੇ ਵੱਡੇ ਉਹਨਾਂ ਲਈ ਸੁੱਖ ਸਾਧਨ ਕਾਇਮ ਕੀਤੇ ਜਾ ਰਹੇ ਨੇ, ਪਰ ਉਹਦੇ ਨਾਲ ਨਾਲ ਉਹਨਾਂ ਦੀ ਹੋਂਦ ਜਿਹੜੀ ਉਹਦਾ ਮਲੀਆ ਮੇਟ ਕੀਤਾ ਜਾ ਰਿਹਾ। ਪਰ ਜਿਹੜੀਆਂ ਕੌਮਾਂ ਆਪਣੀ ਹੋਂਦ ਨੂੰ ਸਚੇਤ ਰੱਖ ਕੇ ਚੱਲਦੀਆਂ ਨੇ, ਉਹ ਜਿੱਥੇ ਆਪਣੇ ਹੱਕ ਲੈਂਦੀਆਂ ਨੇ ਉੱਥੇ ਕਿਸੇ ਦੇ ਸੁੱਟੇ ਹੋਏ ਟੁਕੜਾਂ ਦੇ ਕਦੀ ਮਸਾਜ ਨਹੀਂ ਹੁੰਦੀਆਂ। ਜਦੋਂ ਸਮਾਂ ਸੀ ਮੀਰ ਮਨੂ ਦੀ ਧੌਣ 'ਤੇ ਗੋਡਾ ਰੱਖ ਕੇ ਖਾਲਸੇ ਨੇ ਆਪਣੀਆਂ ਤਲਬਾਂ ਵੀ ਲਈਆਂ, ਉਹਦੀ ਮਤ ਵੀ ਕੀਤੀ, ਪਰ ਜਦੋਂ ਮੀਰ ਮਨੂ ਨੇ ਆਪਣੀ ਨਿਗਾਹ ਬਦਲੀ ਉਦੋਂ ਖਾਲਸੇ ਨੇ ਵੀ ਆਪਣੀ ਨਿਗਾਹ ਬਦਲ ਲਈ। ਇੱਧਰ ਜਿਹੜਾ ਸ਼ਾਹ ਨਵਾਜ਼ ਸੀ ਇਹ ਮੀਰ ਮਨੂ ਦੇ ਪੂਰੀ ਤਰ੍ਹਾਂ ਮੁਖਾਲਫਤ ਸੀ, ਔਰ ਜਲੰਧਰ ਦੇ ਵਿੱਚ ਅਦੀਨਾ ਬੇਗ ਜਿਹੜਾ ਸ਼ਾਹ ਨਵਾਜ਼ ਜਿਹੜਾ ਸੀ ਮਰ ਚੁੱਕਾ ਸੀ, ਅਦੀਨਾ ਬੇਗ ਜਿਹੜਾ ਇਹ ਵੀ ਮੀਰ ਮਨੂ ਦੇ ਪੂਰੀ ਤਰ੍ਹਾਂ ਵਿਰੋਧ ਵਿੱਚ ਸੀ। ਇੱਧਰ ਜਿਹੜਾ ਸਿੰਘਾਂ ਦੇ ਨਾਲ ਜਿਹੜਾ ਦੀਨਾ ਬੇਗ ਸੀ ਇਹ ਵੀ ਕੁਛ ਪੱਖਾਂ ਦੇ ਉੱਤੇ ਸਮਝੌਤੇ ਕਰਦਾ ਰਿਹਾ, ਪਰ ਸਮਾਂ ਆਉਣ ਉੱਤੇ ਜਿਹੜਾ ਖਾਲਸਾ ਸੀ ਜੇ ਉਹ ਮਦਦ ਦੀ ਲੋੜ ਚਾਹੁੰਦਾ ਸੀ ਮਤ ਲੈਂਦਾ ਸੀ, ਔਰ ਜਦੋਂ ਸਮਾਂ ਬਣਦਾ ਸੀ ਬਈ ਕਿਸੇ ਉੱਤੋਂ ਖਤਰਾ ਪੈਦਾ ਹੋ ਗਿਆ ਉਦੋਂ ਪੂਰੀ ਤਰ੍ਹਾਂ ਸੁਚੇਤ ਹੋ ਕੇ ਉਹਦੇ ਮੁਕਾਬਲੇ 'ਤੇ ਤਲਵਾਰ ਲੈ ਕੇ ਨਿਕਲਦਾ ਸੀ। ਮੀਰ ਮਨੂ ਦੇ ਸਮੇਂ ਅੰਦਰ ਜਿਹੜਾ ਖਾਲਸਾ ਸੀ ਉਹਨਾਂ ਸਮਝਿਆ ਬਈ ਥੋੜ੍ਹਾ ਸਮਾਂ ਪੰਜਾਬ ਤੋਂ ਬਾਹਰ ਰਹਿ ਕੇ ਮੀਰ ਮਨੂ ਦਾ ਮੁਕਾਬਲਾ ਕੀਤਾ ਜਾਵੇ, ਪਰ ਮੀਰ ਮਨੂ ਨੇ ਬੜੀ ਕੋਝੀ ਚਾਲ ਚੱਲੀ ਜਿਹੜੀ ਦੁਨੀਆਂ ਦੇ ਇਤਿਹਾਸ ਵਿੱਚ ਉਹਦੇ ਵਾਸਤੇ ਸਦਾ ਫਟਕਾਰਾਂ ਪਾਉਂਦੀ ਰਹੇਗੀ। ਉਹ ਸੀ ਬਈ ਜਦੋਂ ਸਿੰਘ ਜਿਹੜੇ ਨਹੀਂ ਸਨ ਕਾਬੂ ਆਉਂਦੇ ਅਤੇ ਘਰਾਂ ਵਿੱਚ ਜਾ ਕੇ ਜਿਹੜੀਆਂ ਬੀਬੀਆਂ ਜਿਹੜੀਆਂ ਧੀਆਂ ਸਨ ਸਾਡੀਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਮਾਸੂਮ ਬੱਚੇ ਜਿਹੜੇ ਸਨ ਦੁੱਧ ਸੀਰ ਮਾਵਾਂ ਦੇ ਚੁੰਘਦੇ ਉਹਨਾਂ ਮਾਵਾਂ ਨੂੰ ਸਮੇਤ ਬੱਚਿਆਂ ਗ੍ਰਿਫਤਾਰ ਕੀਤਾ ਜਾਂਦਾ ਸੀ, ਕਿਉਂਕਿ ਕਿਸੇ ਵੀ ਰਾਜ ਦੇ ਵਿੱਚ ਜਦੋਂ 3-4 ਨਿਸ਼ਾਨੀਆਂ ਪ੍ਰਗਟ ਹੁੰਦਾ ਪਣ ਉਹ ਸਮਝ ਲਓ ਰਾਜ ਜਿਹੜਾ ਖਤਮ ਹੋਣ ਦੇ ਕਿਨਾਰੇ ਉੱਤੇ ਚਲਾ ਜਾਂਦਾ ਹੈ। ਜਦੋਂ ਕਿਸੇ ਰਾਜ ਅੰਦਰ ਰਾਜੇ ਔਰ ਵਜ਼ੀਰ ਲਟੇਰੇ ਬਣ ਜਾਣ, ਜਦੋਂ ਕਿਸੇ ਮੁਲਕ ਦੀ ਸਮੁੱਚੀ ਦੌਲਤ ਦੀ ਕਾਣੀ ਵੰਡ ਹੋਣ ਲੱਗ ਪਵੇ, ਜਦੋਂ ਕਿਸੇ ਰਾਜ ਅੰਦਰ ਜਗਤ ਜਨਨੀ ਦੀ ਇੱਜ਼ਤ ਘਟ ਜਾਵੇ, ਜਬਰੀ ਵੇਸਵਾ ਬਣ ਲਈ ਮਜਬੂਰ ਕੀਤਾ ਜਾਣ ਲੱਗ ਪਵੇ, ਜਦੋਂ ਕਿਸੇ ਰਾਜ ਅੰਦਰ ਮੁਰਦਿਆਂ ਨੂੰ ਪੂਜਿਆ ਔਰ ਜਿਉਂਦਿਆਂ ਨੂੰ ਸਾੜਿਆ ਜਾਣ ਲੱਗ ਪਵੇ, ਉਸ ਵੇਲੇ ਮੰਨੋ ਕੋਈ ਵੱਡੀ ਪਰਲੋ ਦੇ ਸੰਕੇਤ ਹੁੰਦੇ ਨੇ। ਮੰਨੋ ਇਹ ਜਿਹੜੀ ਬਹੁਤ ਵੱਡੀ ਚੁਣੌਤੀ ਸੀ ਜਿਹੜੀ ਮੀਰ ਮਨੂ ਨੇ ਸਾਡੀਆਂ ਬੀਬੀਆਂ ਦੇ ਉੱਤੇ ਬੱਚਿਆਂ ਦੇ ਉੱਤੇ ਦੁੱਧ ਸਰੀਰ ਬੱਚਿਆਂ ਦੇ ਉੱਤੇ ਜਿਹੜਾ ਜ਼ੁਲਮ ਸੀ ਉਹਦੀ ਆਰੰਭਤਾ ਕੀਤੀ, ਘਰਾਂ ਵਿੱਚੋਂ ਗਰਭਦਾਰ ਕਰ ਕਰਕੇ ਕੈਂਪਾਂ ਵਿੱਚ ਲਿਆਂਦੇ ਜਾਂਦੇ ਸਨ, ਉਸ ਵੇਲੇ ਦਾ ਹਾਲਾਤ ਜਿਹੜਾ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਕਵਿਤਾ ਰਾਹੀਂ ਆਪਦੇ ਨਾਲ ਸਾਂਝਾ ਕਰਨ ਲੱਗੀ।

ਪੰਨੇ ਮੀਰ ਮੰਨੂ ਜਿਹੜਾ ਸੀ ਜ਼ੁਲਮ ਦੀਆਂ ਹੱਦਾਂ ਟੱਪਦਾ ਗਿਆ, ਇੱਕ ਪੰਨੇ ਖਾਲਸਾ ਜਿਹੜਾ ਸੀ ਸਬਰ ਸਿਦਕ ਦੇ ਵਿੱਚ ਜਿਹੜਾ ਬਹੁਤ ਵੱਡਾ ਇਮਤਿਹਾਨ ਸੀ ਉਹਦੇ ਵਿੱਚ ਪਾਸ ਹੋਣ ਵਾਸਤੇ ਰੋਜ਼ ਦੀਆਂ ਜਿਹੜੀਆਂ ਨਿਰੰਤਰ ਗਤੀਵਿਧੀਆਂ ਸਨ ਉਹਦੇ ਵਿੱਚ ਚੜ੍ਹਦੀ ਕਲਾ ਵਿਖਾ ਰਿਹਾ ਸੀ। ਦੋ ਕੈਂਪ ਪੰਜਾਬ ਦੇ ਵਿੱਚ ਲਾਏ ਗਏ, ਇੱਕ ਲੁਧਿਆਣੇ ਦੇ ਵਿੱਚ ਮੁੱਲਾਂਪੁਰ ਦੇ ਵਿੱਚ ਅਤੇ ਇੱਕ ਜਿਹੜਾ ਸੀ ਲਾਹੌਰ ਦੇ ਲਾਗੇ ਪੱਟੀ ਪਰਗਣੇ ਦੇ ਵਿੱਚ ਜਿਹੜਾ ਸਥਾਪਿਤ ਕੀਤਾ ਗਿਆ। ਇਹਨਾਂ ਦੋਵਾਂ ਕੈਂਪਾਂ ਦੇ ਵਿੱਚ ਜਿਹੜੀਆਂ ਨੌਜਵਾਨ ਬੱਚੀਆਂ ਸਨ, ਬੀਬੀਆਂ ਸਨ, ਮਾਤਾਵਾਂ ਸਨ, ਇਹਨਾਂ ਨੂੰ ਲਿਆਂਦਾ ਜਾਂਦਾ ਸੀ ਔਰ ਇਹਦੇ ਤੋਂ ਬਾਅਦ ਲਾਹੌਰ ਵੱਲ ਨੂੰ ਤੋੜਿਆ ਜਾਂਦਾ ਸੀ ਔਰ ਨਖਾਸ ਚੌਂਕ ਦੇ ਵਿੱਚ ਮੁੰਗਲੀਆਂ ਮਾਰ ਮਾਰ ਕੇ ਸਿੰਘ ਸ਼ਹੀਦ ਕੀਤੇ ਜਾਂਦੇ ਸਨ। 11-11 ਸਿੰਘਾਂ ਦੇ ਜਥੇ ਬਣਾ ਕੇ ਉਹਨਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਜਾਂਦਾ ਸੀ। ਇੱਕ ਬੰਨੇ ਲਾਹੌਰ ਜਿਹੜਾ ਇਹ ਪ੍ਰਣਾਲੇ ਭਰ ਕੇ ਰੱਤ ਦੇ ਸਿੱਖਾਂ ਦੇ ਵਗ ਰਹੇ ਸਨ, ਇੱਕ ਬੰਨਿਓਂ ਇੱਧਰੋਂ ਖਾਲਸਾ ਜਿਹੜਾ ਬੜੀ ਦ੍ਰਿੜਤਾ ਦੇ ਨਾਲ ਆਪਣੇ ਖੂਨ ਦੇ ਨਾਲ ਜਿਹੜੀ ਕੌਮ ਦੀ ਚੜ੍ਹਦੀ ਕਲਾ ਸੀ ਉਹਦਾ ਮਹਿਲ ਉਸਾਰਨ ਵਾਸਤੇ ਹਰਦਮ ਹਰ ਵੇਲੇ ਸੁਚੇਤ ਸੀ। ਜਿਹੜੀਆਂ ਬੀਬੀਆਂ ਗ੍ਰਿਫਤਾਰ ਕੀਤੀਆਂ ਗਈਆਂ ਇਹਨਾਂ ਨੂੰ ਲਾਹੌਰ ਵਿੱਚ ਲਿਜਾਇਆ ਗਿਆ ਔਰ ਇਹਨਾਂ ਦੇ ਮਾਸੂਮ ਬੱਚਿਆਂ ਨੂੰ ਦੇਖ ਕੇ ਸਰਕਾਰ ਨੇ ਇਹਨਾਂ ਨੂੰ ਈਨ ਮਨਾਉਣ ਵਾਸਤੇ ਜਿਹੜਾ ਜੇਲ੍ਹ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਪਹਿਲਾਂ ਇਹਨਾਂ ਬੀਬੀਆਂ ਨੂੰ ਜਿਹੜਾ ਸਵਾ ਸਵਾ ਮਣ ਪੀਸਣ ਜਿਹੜਾ ਅਨਾਜ ਪੀਸਣ ਵਾਸਤੇ ਦਿੱਤਾ ਜਾਂਦਾ ਸੀ ਔਰ ਨਾਲ ਨਾਲ ਕੇਵਲ ਇੱਕ ਜਵਾਂ ਦੀ ਚੌਥਾ ਹਿੱਸਾ ਰੋਟੀ ਅਤੇ ਦੋ ਘੁੱਟਾਂ ਪਾਣੀ ਜਿਹੜਾ ਸਾਰੀ ਦਿਹਾੜੀ ਵਿੱਚ ਪੀਣ ਵਾਸਤੇ ਦਿੱਤਾ ਜਾਂਦਾ ਸੀ। ਸਰਕਾਰ ਦੇ ਇੱਥੇ ਜੇ ਵਾਰ ਵਾਰ ਪੁੱਛਦੇ ਸਨ ਬਈ ਜੇ ਤੁਸੀਂ ਸਰਕਾਰ ਦੀ ਇਨ ਮੰਨ ਲਵੋ ਤਾਂ ਤੁਹਾਨੂੰ ਰਿਹਾਅ ਕਰ ਦਿੱਤਾ ਜਾਵੇਗਾ, ਪਰ ਇਹ ਬੀਬੀਆਂ ਆਪਣੇ ਬੱਚਿਆਂ ਸਮੇਤ ਸਰਕਾਰ ਦੀ ਮਸ਼ਕਤ ਕਰਦੀਆਂ ਹੋਈਆਂ ਵੀ ਚੜ੍ਹਦੀ ਕਲਾ ਦੇ ਵਿੱਚ ਸਨ। ਇੱਕ ਦਿਨ ਮੀਰ ਮੰਨੂ ਇਸ ਕੈਂਪ ਦੇ ਕੋਲੋਂ ਲੰਘਿਆ ਜਾ ਰਿਹਾ ਅਤੇ ਸ਼ਾਮ ਦਾ ਸਮਾਂ ਸੀ, ਇਹੀ ਸਮਾਂ ਸੀ ਜਿਸ ਸਮੇਂ ਉੱਤੇ ਆਪਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਇਹਨਾਂ ਬੀਬੀਆਂ ਨੇ ਸੋਦਰ ਦੀ ਚੌਂਕੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਸੋਦਰ ਦੀ ਪਾਵਨ ਪਵਿੱਤਰ ਬਾਣੀ ਦਾ ਜਾਪ ਕੀਤਾ। ਜਾਪ ਕਰਕੇ ਸੰਗਤੀ ਰੂਪ ਵਿੱਚ ਇਹਨਾਂ ਨੇ ਅਰਦਾਸ ਕੀਤੀ। ਇਸ ਅਰਦਾਸ ਦੇ ਵਿੱਚ ਇਹਨਾਂ ਨੇ ਅੰਤਲੇ ਪੜਾਵਾਂ ਵਿੱਚ ਜਾ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਮੁਖਾਤਬ ਹੋ ਕੇ ਆਖਿਆ, ਹੇ ਪਾਤਸ਼ਾਹ, ਤੇਰੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਅਤੇ ਆਨੰਦ ਨਾਲ ਬਤੀਤ ਹੋਇਆ ਹੈ, ਚਾਰ ਪੈਰ ਰਹਿਣ ਆਈ ਹੈ, ਸੁੱਖ ਅਤੇ ਆਨੰਦ ਨਾਲ ਬਤੀਤ ਹੋਏ। ਮੀਰ ਮੈਨੂੰ ਕਹਿਣ ਲੱਗਾ, ਮੈਂ ਇਹਨਾਂ ਨੂੰ ਸਵਾ ਸਵਾ ਮਨ ਆਟਾ ਪੀਸਣ ਵਾਸਤੇ ਦੇਵਾਂ, ਇਹਨਾਂ ਨੂੰ ਖੰਨੀ ਖੰਨੀ ਰੋਟੀ ਚੌਥਾ ਚੌਥਾ ਹਿੱਸਾ ਜਵਾਂ ਦੀ ਰੋਟੀ ਖਾਣ ਵਾਸਤੇ ਦਿੱਤੀ ਜਾਵੇ, ਪੀਣ ਵਾਸਤੇ ਪਾਣੀ ਨਾ ਦਿੱਤਾ ਜਾਵੇ, ਇਹਨਾਂ ਦੇ ਬੱਚੇ ਸਰੀਰ ਤੋਂ ਕੁਰਲਾ ਰਹੇ ਹੋਣ ਅਤੇ ਫਿਰ ਵੀ ਇਹ ਗੱਲ ਕਰਨ ਬਈ ਪਰਮਾਤਮਾ ਤੇਰੇ ਹੁਕਮ ਅੰਦਰ ਚਾਰ ਪੈ ਦਿਨ ਸੁੱਖ ਅਤੇ ਆਨੰਦ ਨਾਲ ਬਤੀਤ ਹੋਏ। ਮੈਂ ਕੱਲ੍ਹ ਨੂੰ ਵੇਖਾਂਗਾ ਕਿਵੇਂ ਇਹ ਕੱਲ੍ਹ ਸ਼ਾਮ ਨੂੰ ਇਹ ਅਰਦਾਸ ਕਰਦੀਆਂ। ਇਹਨੇ ਹੁਕਮ ਦੇ ਦਿੱਤਾ ਇਹਨਾਂ ਬੀਬੀਆਂ ਦੀ ਛਾਤੀ ਦੇ ਉੱਤੇ ਸਵਾ ਸਵਾ ਮਣ ਦਾ ਪੱਥਰ ਰੱਖ ਦਿੱਤਾ ਜਾਵੇ, ਇਹਨਾਂ ਦੇ ਬੱਚੇ ਜਿਹੜੇ ਨੇ ਇਹਨਾਂ ਤੋਂ ਦੂਰ ਬਿਠਾ ਦਿੱਤੇ ਜਾਣ, ਸਾਰੀ ਸਾਰੀ ਦਿਹਾੜੀ ਇਹਨਾਂ ਦੇ ਬੱਚੇ ਰੋਂਦੇ ਰਹਿਣ, ਕਰਲਾਉਂਦੇ ਰਹਿਣ, ਨਾ ਇਹਨਾਂ ਨੂੰ ਆਪਣੀ ਮਾਤਾ ਦਾ ਸੀਰ ਚੁੰਮਣ ਦਿੱਤਾ ਜਾਵੇ, ਨਾ ਇਹਨਾਂ ਨੂੰ ਬਾਹਰੋਂ ਕੋਈ ਖਾਣ ਲਈ ਦਿੱਤਾ ਜਾਵੇ, ਇਹਨਾਂ ਬੀਬੀਆਂ ਦੇ ਉੱਤੇ ਵੀ ਜਿਹੜੇ ਪੱਥਰ ਨੇ ਇਹਨਾਂ ਨੂੰ ਨਿਰੰਤਰ ਰੱਖਿਆ ਜਾਵੇ, ਅਤੇ ਫਿਰ ਮੈਂ ਦੇਖਾਂਗਾ ਬਈ ਇਹ ਕਿਵੇਂ ਪਰਖ ਵਿੱਚ ਪੂਰੀਆਂ ਉਤਰਦੀਆਂ ਨੇ, ਕਿਵੇਂ ਮੀਰ ਮੰਨੂ ਜਿਹੜੀ ਜ਼ੁਲਮ ਦੀ ਹੱਦ ਜਿਹੜੀ ਹੈ ਉਹਦਾ ਸਿਖਰ ਬੰਨਾ ਕਰ ਰਿਹਾ। ਆ ਇਤਿਹਾਸ ਦੀ ਕਵਿਤਾ ਆਪਦੇ ਨਾਲ ਸਾਂਝੀ ਕਰਦੇ ਸਰਵਣ।

ਛਾਤੀ ਤੇ ਸਵਾ ਸਵਾ ਮਨ ਦਾ ਪੱਥਰ ਰੱਖਿਆ ਗਿਆ। ਸ਼ਾਮ ਨੂੰ ਜਦੋਂ ਇਹ ਪੱਥਰ ਲਾਏ ਤੇ ਇਹ ਜਿਹੜੀਆਂ ਬੀਬੀਆਂ ਸਨ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਬਾਣੀ ਨਾਲ ਜੁੜੀਆਂ ਤੇ ਇਹਨਾਂ ਨੇ ਅਰਦਾਸ ਜਿਹੜੀ ਸੀ ਉਹ ਹੀ ਕੀਤੀ, ਬਈ ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਤੇ ਆਨੰਦ ਨਾਲ ਬਤੀਤ ਹੋਇਆ ਹੈ, ਚਾਰ ਪੈਰ ਰਹਿਣ ਆਈ ਹੈ, ਸੁੱਖ ਤੇ ਆਨੰਦ ਨਾਲ ਬਤੀਤ ਹੋ। ਇੰਨਾ ਤਸ਼ੱਦਦ ਕਰਨ ਵਾਲਾ ਮੀਰ ਮੰਨੂ ਜਿਹੜਾ ਇਤਿਹਾਸ ਦੱਸਦਾ ਹੈ, ਗੇੜਾ ਖਾ ਕੇ ਧਰਤੀ ਉੱਤੇ ਡਿੱਗ ਪਿਆ। ਬਈ ਇੱਕ ਬੰਨਿਓ ਇੰਨਾ ਤਸੀਹਾ ਦਿੱਤਾ ਜਾ ਰਿਹਾ ਹੋਵੇ, ਇਹਨਾਂ ਦੇ ਮਸੂਮ ਬੱਚੇ ਜਿਹੜੇ ਨੇ ਸਾਰੀ ਦਿਹਾੜੀ 'ਚ ਚਲਾਉਂਦੇ ਰਹੇ ਹੋਣ। ਇੱਕ ਮਾਂ ਦੀ ਮਮਤਾ ਵਿੱਚ ਜੇ ਦੁਨੀਆਂ ਵਿੱਚ ਕੋਈ ਸਭ ਤੋਂ ਪਿਆਰੀ ਚੀਜ਼ ਹੈ ਤੇ ਉਹਦੀ ਸੰਤਾਨ ਹੈ। ਮਾਂ ਆਪਣੇ ਪੁੱਤਰ ਬਦਲੇ ਆਪਣਾ ਜੀਵਨ ਕੁਰਬਾਨ ਕਰ ਦਿੰਦੀ ਹੈ, ਆਪਣਾ ਖਾਣ ਪੀਣ ਕੁਰਬਾਨ ਕਰ ਦਿੰਦੀ ਹੈ, ਆਪਣੇ ਸਾਕ ਸੁਨੇਹੀ ਸੰਬੰਧ ਜਿਹੜੇ ਨੇ ਆਪਣੀ ਸੰਤਾਨ ਬਦਲੇ ਛੱਡ ਦਿੰਦੀ ਹੈ। ਪਰ ਇੱਥੇ ਨਾ ਸਾਕ ਸੁਨੇਹੀਆਂ ਦੀ ਸੰਬੰਧ ਸੀ, ਨਾ ਖਾਣ ਦੀ ਗੱਲ ਸੀ, ਇੱਥੇ ਗੁਰੂ ਦੇ ਨਾਲ ਧਰਮ ਦੀ ਸਾਂਝ ਸੀ। ਤੇ ਧਰਮ ਵੀ ਉਹ ਜਿਸ ਧਰਮ ਦੇ ਵਿੱਚ ਰਹਿ ਕੇ ਜੇ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਤੇ ਗੁਰੂ ਦੀਆਂ ਪੁੱਤਰੀਆਂ ਹੋਣ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਹੋਇਆ। ਅੱਜ ਜਦੋਂ ਆਪਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਤੇ ਉਹਨਾਂ ਬੀਬੀਆਂ ਦੇ ਵੀ ਸਨਮੁਖ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਉਹ ਪੰਕਤੀਆਂ ਦੁਹਰਾਉਂਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਤਰੱਖੜੀਆਂ ਤੇ ਚੜ੍ਹੇ, ਜਿੰਦਾ ਆਰਿਆਂ ਨਾਲ ਚੀਰੇ ਗਏ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ। ਇਹ ਉਹਨਾਂ ਦੀ ਕੁਰਬਾਨੀ ਨੂੰ ਸਮਰਪਿਤ ਹੈ ਜਿਹੜੀ ਉਹਨਾਂ ਨੇ ਧਰਮ ਅੰਦਰ ਰਹਿ ਕੇ ਚੜ੍ਹਦੀ ਕਲਾ ਦੇ ਨਾਲ ਕੀਤੀ। ਆਖਿਰ ਮੀਰ ਮੰਨੂ ਕਹਿਣ ਲੱਗਾ, ਇਹਨਾਂ ਦੇ ਬੱਚੇ ਜਿਹੜੇ ਨੇ ਇਹਨਾਂ ਤੋਂ ਕੱਲ੍ਹ ਨੂੰ ਖੋਹ ਕੇ ਇਹਨਾਂ ਦੇ ਟੋਟੇ ਕੀਤੇ ਜਾਣ, ਟੋਟੇ ਕਰਕੇ ਉਹਨਾਂ ਟੋਟਿਆਂ ਦੇ ਵਿੱਚ ਦੀ ਛੇਕ ਕੀਤੇ ਜਾਣ, ਉਹਨਾਂ ਵਿੱਚ ਦੀ ਰੱਸੇ ਨੰਘਾ ਕੇ ਇਹਨਾਂ ਮਾਵਾਂ ਦੇ ਗਲ ਦੇ ਵਿੱਚ ਜਿਹੜੇ ਇਹਨਾਂ ਦੇ ਪੁੱਤ ਨੇ ਉਹਨਾਂ ਦੇ ਟੋਟੇ ਕਰ ਕਰਕੇ ਹਾਰ ਪਰੋ ਕੇ ਪਾ ਦਿੱਤੇ ਜਾਣ। ਮੈਂ ਵੇਖਾਂਗਾ ਕਿਵੇਂ ਇਹ ਮਾਵਾਂ ਜਿਹੜੀਆਂ ਨੇ ਚੜ੍ਹਦੀ ਕਲਾ ਦੇ ਨਾਲ ਆਪਣੇ ਧਰਮ ਦੀ ਗੱਲ ਕਰਦੀਆਂ ਨੇ। ਪਰ ਇਹਨਾਂ ਮਾਵਾਂ ਨੇ ਰੰਚ ਮਾਤਰ ਪ੍ਰਵਾਹ ਨਹੀਂ ਕੀਤੀ, ਚੜ੍ਹਦੀ ਕਲਾ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਰੱਖਿਆ ਹੈ। ਕਿਉਂਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜਾ ਹੈ, ਇਹ ਸਭ ਤੋਂ ਵੱਡਾ ਆਨੰਦ ਜਿਹੜਾ ਹੈ ਇਹ ਚੜ੍ਹਦੀ ਕਲਾ ਦੇ ਵਿੱਚ ਗੁਰੂ ਨਾਲ ਜੁੜ ਕੇ ਹੀ ਪ੍ਰਾਪਤ ਕਰ ਸਕਦਾ। ਕਿਉਂਕਿ ਬਹੁਤ ਸਾਰੀਆਂ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਨੇ, ਪਰ ਧਰਮ ਵਿੱਚ ਪਰਪੱਕ ਰਹਿਣ ਵਾਲੀਆਂ ਕੌਮਾਂ ਸਦਾ ਚੜ੍ਹਦੀ ਕਲਾ ਵਿੱਚ ਰਿਹਾ ਕਰਦੀਆਂ ਨੇ। ਇਸ ਪ੍ਰਸੰਗ ਦਾ ਬਾਕੀ ਹਿੱਸਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਕਿਵੇਂ ਮੀਰ ਮੰਨੂ ਜਿਹੜਾ ਇਹਨੂੰ ਖਾਲਸੇ ਨੇ ਜਿਹੜਾ ਮਾਰਿਆ, ਕਿਵੇਂ ਇਹਦੇ ਕੁਦਰਤ ਨੇ ਸਾਧਨ ਬਣਾਏ ਨੇ, ਇਹ ਇਤਿਹਾਸ ਦੇ ਆਉਣ ਵਾਲੇ ਪੰਨਿਆਂ ਵਿੱਚ ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਇਹ ਤੁਹਾਡਾ ਆਪਣਾ ਹੀ ਸੇਵਾਦਾਰ ਜਥਾ ਹੈ, ਦਾਸਮ ਦਾਸ ਭਾਈ ਸੁਰਜੀਤ ਸਿੰਘ, ਪਿੰਡ ਬੂਜਲਾ ਕਪੂਰਥਲਾ, ਭਾਈ ਕਰਮੇਲ ਸਿੰਘ ਜੀ ਉਮਰੀਆਣਾ ਜ਼ਿਲ੍ਹਾ ਮੋਗਾ, ਭਾਈ ਸਤਨਾਮ ਸਿੰਘ ਜੀ ਬੁੱਕਣ ਵਾਲਾ ਜ਼ਿਲ੍ਹਾ ਮੋਗਾ, ਇਸ ਪਾਵਨ ਪਵਿੱਤਰ ਸਟੇਜ ਤੋਂ ਸੇਵਾ ਨਿਭਾ ਰਹੇ ਹਨ। ਧੰਨਵਾਦੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਆਪ ਸਿੱਖ ਸੰਗਤਾਂ ਦੇ, ਇੱਥੋਂ ਦੀ ਨੁਮਾਇੰਦਾ ਪ੍ਰਬੰਧਕ ਜਮਾਤ ਦੇ, ਤੁਹਾਡੀ ਅਤੇ ਉਹਨਾਂ ਦੀ ਬਦੌਲਤ ਇਸ ਪਵਿੱਤਰ ਸਟੇਜ ਤੋਂ ਆਪਦੀ ਸੇਵਾ ਵਿੱਚ ਹਾਜ਼ਰ ਹੋਣ ਦਾ ਸਮਾਂ ਮਿਲਿਆ। ਆਓ ਪਿਆਰ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,

ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬੋਧ ਅੰਦਰ ਸਜ ਕਰਕੇ ਗੁਰੂ ਜਦ ਸਰਵਣ ਕਰ ਰਹੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਦਾ ਬਖਿਆ ਹੋਇਆ ਨਾਰਾ ਬੁਲੰਦ ਕਰੀਏ ਸਾਰੇ ਗੱਜ ਵੱਜ ਕੇ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਹੈ, ਬਖਸ਼ਿਸ਼ ਹੈ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਜਸ ਸਰਵਣ ਕਰਨ ਦਾ ਭਾਗ ਪ੍ਰਾਪਤ ਹੈ। ਸਾਡੇ ਤੋਂ ਪਹਿਲਾਂ ਆਪ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀਆਂ ਕੁਝ ਝਲਕਾਂ ਜਿਹੜੀਆਂ ਸਨ, ਕਵੀ ਨੇ ਜੋ ਅਨੁਭਵ ਕਰਨ ਦਾ ਯਤਨ ਕੀਤਾ ਉਹ ਆਪ ਨੇ ਸਾਂਝੀਆਂ ਕੀਤੀਆਂ। ਥੋੜ੍ਹਾ ਸਮਾਂ ਆਪਣੇ ਮਹਾਨ ਵਿਰਸੇ ਦੀ, ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੱਚ ਉੱਤੇ, ਸਿਧਾਂਤ ਉੱਤੇ ਆਪਾਂ ਕੁਰਬਾਨ ਕੀਤਾ ਹੈ, ਉਹਨਾਂ ਦੇ ਵਿਲੱਖਣ ਇਤਿਹਾਸ ਵੱਲ ਨਜ਼ਰ ਮਾਰਨ ਲੱਗੇ। ਕਿਉਂਕਿ ਕਿਸੇ ਵੀ ਕੌਮ ਦੀ ਜਿਹੜੀ ਸੁੰਦਰਤਾ ਹੈ ਉਹਦੇ ਗੁਣਾਂ ਉੱਤੇ ਨਿਰਭਰ ਕਰਦੀ ਹੈ, ਉਹਦੇ ਵਿੱਚ ਕਿੰਨੇ ਗੁਣ ਨੇ ਔਰ ਉਹਨਾਂ ਗੁਣਾਂ ਦੇ ਨਾਲ ਕੌਮੀ ਤੌਰ ਉੱਤੇ ਜਿਹੜੀਆਂ ਕੌਮਾਂ ਨੇ ਉਹਨਾਂ ਦਾ ਸ਼ਿੰਗਾਰ ਬਣਦਾ ਹੈ। ਹੁਣ ਦੋ ਕੁਦਰਤ ਦੇ ਬੜੇ ਅਲੌਕਿਕ ਗੁਣ ਨੇ, ਇਹ ਗੱਲ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕਈ ਵਾਰ ਜਦੋਂ ਅਸੀਂ ਵੀਰ ਅਸੀਂ ਇਤਿਹਾਸ ਗਾਇਨ ਕਰਦੇ ਹਾਂ, ਸੰਗਤਾਂ ਸਰਵਣ ਕਰਦੀਆਂ ਨੇ, ਅਤੇ ਕੁਝ ਐਸੇ ਗੁਰਮੁਖ ਪਿਆਰੇ ਹੁੰਦੇ ਨੇ ਜਿਨ੍ਹਾਂ ਦੇ ਮਨ ਅੰਦਰ ਇਹ ਵਿਚਾਰ ਪੈਦਾ ਹੁੰਦਾ ਹੈ, ਬਈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਸਵੇਰ ਤੋਂ ਲੈ ਕੇ ਸ਼ਬਦ ਦੀ ਕੀਰਤੀ ਹੋਈ, ਨਿਰਮਲ ਅਵਸਥਾ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ, ਅਤੇ ਫਿਰ ਆਹ ਜਿਹੜਾ ਸਮਾਂ ਸੀ ਇਹਦੇ ਵਿੱਚ ਕੁਝ ਗੱਲਾਂ ਵੱਢ ਟੁੱਕਦੀਆਂ ਹੋਈਆਂ, ਇਹ ਕੀ ਕਰਨ ਦਾ ਫਾਇਦਾ ਸੀ, ਇਸ ਪੱਖ ਤੋਂ ਮੈਂ ਥੋੜ੍ਹਾ ਜਿਹਾ ਤਾਂ ਆਪ ਦੇ ਨਾਲ ਇਹ ਵਿਚਾਰ ਸਾਂਝੇ ਕਰਨ ਲੱਗਾ। ਜਿਹੜੇ ਦੋ ਮਨੁੱਖ ਦੇ ਵਿੱਚ ਪਰਸਪਰ ਬਹੁਤ ਵੱਡੇ ਗੁਣ ਨੇ ਕੁਦਰਤ ਦੇ, ਇਹ ਸਾਰੀ ਕਾਇਨਾਤ ਦੇ ਵਿੱਚ ਨੇ, ਇੱਕ ਹੈ ਕੋਮਲਤਾ ਅਤੇ ਦੂਸਰਾ ਹੈ ਕੱਟੜਤਾ। ਹੁਣ ਕਿਤੇ ਕੁਦਰਤ ਦੇ ਇਹਨਾਂ ਨਜ਼ਾਰਿਆਂ ਨੂੰ ਤੁਸੀਂ ਤੱਕਣਾ ਹੋਵੇ ਅਤੇ ਫੁੱਲ ਦੀ ਡਾਹਣੀ ਨਾਲ ਲੱਗੇ ਹੋਏ ਫੁੱਲ ਦੇ ਉੱਤੇ ਜਦੋਂ ਤੁਹਾਡੀ ਉਹਦੀ ਸੁੰਦਰਤਾ ਦੇ ਉੱਤੇ, ਉਹਦੀ ਕੋਮਲਤਾ ਦੇ ਉੱਤੇ ਨਿਗਾਹ ਜਾਵੇਗੀ ਅਤੇ ਜਦੋਂ ਤੁਸੀਂ ਉਸ ਨਿਗਾਹ ਨੂੰ ਪਿੱਛੇ ਵੱਲ ਨੂੰ ਲਿਆਓਗੇ, ਡਾਹਣੀ ਵੱਲ ਨੂੰ, ਅਤੇ ਉਹਦੇ ਉੱਤੇ ਕੰਡੇ ਵੀ ਤੁਹਾਨੂੰ ਨਜ਼ਰ ਆਉਣਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸੇ ਪ੍ਰਮਾਣ ਦੇ ਉੱਤੇ ਆਪਣੀ ਬੜੀ ਇੱਕ ਸੁੰਦਰ ਵਿਚਾਰਧਾਰਾ ਸਾਡੇ ਨਾਲ ਸਾਂਝੀ ਕੀਤੀ। ਉਹ ਕਹਿੰਦੇ ਨੇ, ਖੇਤੀ ਵਾੜ ਜੋ ਢਿਗਰੀ, ਕਿੱਕਰ ਆਸ ਪਾਸ ਜੋ ਬਾਗੇ, ਸੱਪ ਲਪੇਟੇ ਚੰਦਨਾ, ਬੂਹਾ ਜਿੰਦਾ ਕੁੱਤਾ ਜਾਵੇ। ਹੁਣ ਕੁਦਰਤ ਦਾ ਨਿਯਮ ਹੈ ਬਈ, ਜੇ ਉਹਨੇ ਫੁੱਲ ਨੂੰ ਸੁੰਦਰਤਾ ਦਿੱਤੀ ਹੈ ਅਤੇ ਉਹਦੀ ਟਾਹਣੀ ਦੇ ਵਿੱਚ ਕੰਡਿਆਂ ਦੀ ਬਖਸ਼ਿਸ਼ ਕਰ ਦਿੱਤੀ, ਉਹਦੀ ਟਾਹਣੀ ਜਿਹੜੀ ਹੈ ਕਿਸੇ ਮਨੁੱਖ ਨੂੰ ਉਸ ਫੁੱਲ ਦੀ ਸੁੰਦਰਤਾ ਨੂੰ ਪਾਉਣ ਤੋਂ ਪਹਿਲਾਂ ਆਪਣੇ ਵੱਲੋਂ ਜਿਹੜਾ ਹੈ ਇੱਕ ਵਾਰਨਿੰਗ ਦਿੰਦੀ ਹੈ ਬਈ ਇਸ ਸੁੰਦਰਤਾ ਵੱਲ ਜੇ ਤੂੰ ਨਿਗਾਹ ਕਰਦਾ ਹੈ ਅਤੇ ਜੇ ਹੱਥ ਪਾਏਗਾ ਤੈਨੂੰ ਕੰਡੇ ਵੀ ਵੱਜ ਸਕਦੇ ਨੇ। ਦੂਸਰਾ ਹੈ ਕੱਟੜਤਾ। ਕੱਟੜਤਾ ਦੇ ਵਿੱਚੋਂ ਸੂਰ ਵੀਰਤਾ ਅਤੇ ਅਣਖ ਪੈਦਾ ਹੁੰਦੀ ਹੈ। ਬੜਾ ਦੁਨੀਆਂ ਦੇ ਵਿੱਚ ਲੰਮਾ ਤਜਰਬਾ ਹੁੰਦਾ ਰਿਹਾ। ਕੁਝ ਲੋਕ ਐਸੇ ਸਨ ਜਿਨ੍ਹਾਂ ਨੇ ਆਖਿਆ ਬਿਲਕੁਲ ਹੱਤਿਆ ਨਹੀਂ ਹੋਣੀ ਚਾਹੀਦੀ, ਬਿਲਕੁਲ ਕਿਸੇ ਦੇ ਉੱਤੇ ਕੋਈ ਵਾਰ ਨਹੀਂ ਹੋਣਾ ਚਾਹੀਦਾ, ਅਹਿੰਸਾ ਪਰਮੋ ਧਰਮ ਹੈ। ਪਰ ਉਹ ਲੋਕ ਜਿਹੜੇ ਸਨ ਕੇਵਲ ਅਤੇ ਕੇਵਲ ਆਪਣੇ ਵਿਚਾਰ ਜਿਹੜੇ ਸਨ ਸੰਸਾਰ ਤੱਕ ਸਾਂਝੇ ਕਰ ਰੱਖ ਸਕੇ ਪਰ ਆਪਣੀ ਹੋਂਦ ਨੂੰ ਬਰਕਰਾਰ ਨਾ ਰੱਖ ਸਕੇ। ਜਿਹੜੀਆਂ ਕੌਮਾਂ ਇਕੱਲੀ ਤਲਵਾਰਧਾਰੀ ਹੋਈਆਂ ਉਹ ਵੀ ਕੌਮਾਂ ਦੁਨੀਆਂ ਦੇ ਉੱਤੇ ਬਹੁਤਾ ਸਮਾਂ ਆਪਣੇ ਵਿਕਾਸ ਨੂੰ, ਆਪਣੇ ਧਰਮ ਨੂੰ, ਆਪਣੇ ਆਲੇ ਦੁਆਲੇ ਨੂੰ ਸਥਿਰ ਨਹੀਂ ਚਲਾ ਸਕੀ। ਇੱਕ ਬੜੀ ਸੁੰਦਰ ਮਿਸਾਲ ਮਿਲਦੀ ਹੈ, ਇੱਕ ਤਲਵਾਰਧਾਰੀ ਕੌਮ ਦਾ ਵਿਜੇਤਾ ਕਿਸੇ ਫਕੀਰ ਦੇ ਬੂਹੇ ਉੱਤੇ ਚਲਾ ਗਿਆ। ਇਹਨੇ ਜਦੋਂ ਫਕੀਰ ਦੇ ਡੇਰੇ ਵੱਲ ਨਜ਼ਰ ਮਾਰੀ ਅਤੇ ਫਕੀਰ ਨੇ ਆਪਣੇ ਡੇਰੇ ਦੇ ਵਿੱਚ ਕੂਕਰ ਰੱਖਿਆ ਹੋਇਆ ਸੀ, ਕੁੱਤਾ ਰੱਖਿਆ ਹੋਇਆ ਸੀ। ਇਹਨੇ ਬੜੇ ਗਿਲੇ ਨਾਲ, ਬੜੇ ਗੁੱਸੇ ਨਾਲ
ਕਹਿਣ ਲੱਗਾ ਉਹ ਫਕੀਰਾਂ ਆ ਕੁੱਤਾ ਕਾਸ ਵਾਸਤੇ ਰੱਖਿਆ ਹੋਇਆ, ਤੂੰ ਤਾਂ ਇੱਕ ਫਕੀਰ ਹੈ, ਤੇਰੇ ਇਸ ਛੱਪੜ ਦੇ ਵਿੱਚੋਂ ਕੀ ਕੋਈ ਧਨ ਚਰਾ ਕੇ ਲੈ ਜਾਵੇਗਾ, ਤੇਰੇ ਕੋਲ ਕਿਹੜਾ ਕੋਈ ਧਨ ਦੌਲਤ ਮਾਲ ਕੋਈ ਤੇਰੇ ਕੋਲ ਇਹੋ ਜਿਹੀ ਚੀਜ਼ ਹੈ ਜਿਹਦੇ ਉੱਤੇ ਦੁਨੀਆਂ ਦਾ ਕੋਈ ਮਨੁੱਖ ਹਮਲਾ ਕਰ ਦੇਵੇ, ਤੇ ਤੂੰ ਆਪਣੇ ਡੇਰੇ ਉੱਤੇ ਕੁੱਤਾ ਰੱਖ ਕੇ ਬੈਠਾ ਹੋਇਆ। ਉਹਨੂੰ ਕਹਿਣ ਲੱਗਾ ਉਹ ਦਰੇ ਦਰਵੇਸ਼ ਰਾ ਦਰਬਾ ਨਭਾਇਕ ਉਹਦਾ ਕਹਿੰਦਾ ਫਕੀਰਾ ਤੈਨੂੰ ਕੀ ਲੋੜ ਸੀ, ਤੂੰ ਆਪਣੇ ਬੂਹੇ ਉੱਤੇ ਕੂਕਰ ਕਿਉਂ ਰੱਖਿਆ ਹੋਇਆ। ਤੇ ਉਹਨੇ ਜਵਾਬ ਦਿੱਤਾ ਕਹਿੰਦਾ ਬਭਾਇਤ ਤੇ ਸੱਗੇ ਦੁਨੀਆਂ ਨਾ ਆਇਤ। ਉਹ ਕਹਿੰਦਾ ਇਸ ਕਰਕੇ ਰੱਖਿਆ ਹੈ ਕਿ ਕੋਈ ਦੁਨੀਆਂ ਦਾ ਤੁਰਦਾ ਫਿਰਦਾ ਕੁੱਤਾ ਜਿਹੜਾ ਹੈ ਮੇਰੇ ਡੇਰੇ ਵਿੱਚ ਆਣ ਕੇ ਆਪਣੀ ਬਦਫੈਲੀ ਕਰਨ ਦਾ ਯਤਨ ਨਾ ਕਰੇ। ਜਿਹੜੀਆਂ ਕੌਮਾਂ ਕੱਲੀ ਮਾਲਾ ਦੇ ਮਣਕਿਆਂ ਉੱਤੇ ਚਲੀਆਂ ਜਾਂਦੀਆਂ ਨੇ, ਕੱਲੀ ਅਧਿਆਤਮਿਕ ਰਸ ਦੀ ਗੱਲ ਕਰਦੀਆਂ ਨੇ, ਉਹ ਵੀ ਕੌਮਾਂ ਦੁਨੀਆਂ ਵਿੱਚ ਆਪਣੀ ਹੋਂਦ ਨੂੰ ਬਰਕਰਾਰ ਨਹੀਂ ਰੱਖ ਸਕਦੀਆਂ। ਜਿਹੜੀਆਂ ਕੌਮਾਂ ਕੱਲੀ ਤਲਵਾਰ ਲੈ ਕੇ ਦੁਨੀਆਂ ਵਿੱਚ ਸਿੱਝਦੀਆਂ ਨੇ, ਉਹ ਵੀ ਕੌਮਾਂ ਦੁਨੀਆਂ ਵਿੱਚ ਆਪਣੀ ਹੋਂਦ ਨਹੀਂ ਬਰਕਰਾਰ ਰੱਖ ਸਕਦੀਆਂ। ਔਰ ਇਹੀ ਕਾਰਨ ਹੈ ਕਿ ਸਿੱਖ ਧਰਮ ਜਿਹੜਾ ਹੈ ਰਬਾਬ ਦੀਆਂ ਕੋਮਲ ਜਿਹੜੀਆਂ ਤੰਦਾਂ ਸਨ ਉਹਦੇ ਤੋਂ ਸ਼ੁਰੂ ਹੋਇਆ ਤੇ ਰਣਜੀਤ ਅੰਗਾਰੇ ਦੇ ਉੱਤੇ ਜਾ ਕੇ ਸੰਪੂਰਨ ਹੋਇਆ। ਜਿਹੜਾ ਕੱਲ੍ਹ ਅਸੀਂ ਪ੍ਰਸੰਗ ਤੁਹਾਡੇ ਨਾਲ ਸਾਂਝਾ ਸ਼ੁਰੂ ਕਰਨਾ ਕੀਤਾ ਸੀ ਉਹਦੇ ਵਿੱਚ ਸੀ ਉਹਨਾਂ ਬੀਬੀਆਂ ਦੀ ਬਹਾਦਰੀ ਦਾ ਜ਼ਿਕਰ ਜਿਨ੍ਹਾਂ ਨੇ ਮੀਰ ਮੰਨੂ ਦੇ ਬਹੁਤ ਵੱਡੇ ਇੰਤਹਾ ਜ਼ੁਲਮ ਦੇ ਖਿਲਾਫ਼ ਜਿਹੜੀ ਚੜ੍ਹਦੀ ਕਲਾ ਦੇ ਨਾਲ ਜੋ ਆਪਣਾ ਸਿਧਾਂਤ ਸੀ ਉਹਨੂੰ ਬਰਕਰਾਰ ਰੱਖਿਆ। ਔਰ ਜਦੋਂ ਲੋਕ ਪੰਜਾਬ ਦੇ ਇਸ ਇਤਿਹਾਸ ਵੱਲ ਤੱਕਦੇ ਸਨ ਤੇ ਉਦੋਂ ਪੰਜਾਬ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਸੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸੁਆਏ। ਹੋ ਮੰਨੂ ਨੇ ਜਿਹੜੀ ਸਿਖਰ ਸੀ ਜ਼ੁਲਮ ਦੀ ਉਹਦੇ ਵਾਸਤੇ ਜਿਹੜੀ ਹੱਦ ਅਖੀਰਲੀ ਸੀ ਉਹਦੇ ਤੱਕ ਜਿਹੜਾ ਹੱਥ ਪਾਉਣ ਦਾ ਯਤਨ ਕੀਤਾ, ਕਿਉਂਕਿ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੋਵੇ ਤੇ ਉਹਦੀ ਜਨਨੀ ਖਤਮ ਕਰ ਦਿਓ ਤੇ ਜਿਹੜੀ ਕੌਮ ਹੈ ਉਹਦਾ ਜਿਹੜਾ ਅਗਲਾ ਭਵਿੱਖ ਹੈ ਆਪਣੇ ਆਪ ਤਬਾਹ ਹੋਣਾ ਸ਼ੁਰੂ ਹੋ ਜਾਵੇਗਾ। ਇਸ ਹੀ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਹਨੇ ਪੰਜਾਬ ਦੀ ਧਰਤੀ ਉੱਤੋਂ ਜਿਹੜੀਆਂ ਨੌਜਵਾਨ ਬੱਚੀਆਂ ਸਨ ਉਹਨਾਂ ਦੇ ਸਿਰ ਕਤਲ ਕਰ ਕਰਕੇ ਲਿਆਉਣ ਵਾਲਿਆਂ ਨੂੰ ਬਹੁਤ ਵੱਡੇ ਇਨਾਮ ਦਿੱਤੇ, ਜਿਹੜੇ ਸਾਬਤ ਕਰਦੇ ਸਨ ਬਈ ਇਹ ਖਾਲਸੇ ਦੇ ਬੱਚੇ ਨੇ। ਜਿਹੜੀਆਂ ਬੀਬੀਆਂ ਸਨ ਉਹਨਾਂ ਨੂੰ ਕੈਂਪਾਂ ਵਿੱਚ ਲਿਆਂਦਾ ਜਾਂਦਾ ਸੀ ਦੁੱਧ ਸੀਰ ਚੁੰਗ ਦੇ ਬੱਚਿਆਂ ਸਮੇਤ। ਜਦੋਂ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ ਕਈ ਵਾਰ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਅੱਜ ਵੀ ਉਹ ਕਮਜ਼ੋਰੀਆਂ ਜਿਹੜੀਆਂ ਨੇ ਸਾਡੇ ਵਿੱਚ ਬਾਦਸਤੂਰ ਚੱਲ ਰਹੀਆਂ ਨੇ। ਇੱਕ ਬੰਨੇ ਅਸੀਂ ਆਪਣੇ ਇਤਿਹਾਸ ਵੱਲ ਵੇਖਦੇ ਹਾਂ, ਇੱਕ ਬੰਨੇ ਉਹਨਾਂ ਕਮਜ਼ੋਰੀਆਂ ਵੱਲ ਤੱਕਦੇ ਹਾਂ। ਤੋ ਖੈਰ ਇਹਨਾਂ ਕਮਜ਼ੋਰੀਆਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਆਪਣੇ ਇਤਿਹਾਸ ਦੇ ਪੰਨਿਆਂ ਵਿੱਚ। ਇਹਨਾਂ ਬੀਬੀਆਂ ਦੇ ਉੱਤੇ ਇੰਨਾ ਤਸ਼ੱਦਦ ਦਾ ਵੱਡਾ ਦੌਰ ਸੀ ਜਿਹਨੂੰ ਜੇ ਕਹਿ ਲਿਆ ਜਾਵੇ ਤੇ ਇੰਤਹਾ ਦੀ ਹੱਦ ਕਿਹਾ ਜਾ ਸਕਦਾ ਹੈ। ਇਹਨਾਂ ਬੀਬੀਆਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਇਹਨਾਂ ਦੇ ਗਲਾਂ ਵਿੱਚ ਹਾਰ ਪਾਏ ਗਏ। ਇਹਨਾਂ ਤੇ ਜੋ ਮੀਰ ਮੰਨੂ ਨੇ ਜ਼ੁਲਮ ਕੀਤਾ ਉਹ ਆ ਕਵਿਤਾ ਦੀਆਂ ਲੀਨਾਂ ਵਿੱਚ ਕਹਿਣ ਲੱਗੇ ਔਰ ਸਰਵਣ ਕਰ।

ਕਹਿੰਦਾ ਕੋਈ ਸਖਰੈਨ ਨੀ ਦੇਣਾ ਮਾਰ ਦਿਓ ਸਿੱਖ ਮਾਵਾ ਸਰਤ ਰੁਲੀ ਤੂੰ ਜਿਨਸ ਰੁਲੇ।

0: ਸਖਤ ਮਸ਼ਕਤ ਪੂਰੀ ਕਰਦੀਆਂ ਨੌਕਰੀਆਂ ਕੀ ਥੱਕੀ
1: ਭਲਾ ਸਰਬੱਤ ਦਾ ਆਖਣ ਆਖਣ

ਸਦਤ ਦੀ ਇਹ ਜਿਹੜੀ ਸਿਖਰ ਹੋ ਰਹੀ ਹੈ, ਇੱਕ ਬੰਨੇ ਧਰਮ ਦਾ ਸਿਖਰ ਹੋ ਰਿਹਾ ਤਾਂ ਸਦਤ ਦੀ ਸਿਖਰ ਦੇ ਵਿੱਚ ਧਰਮ ਦਾ ਸਿਖਰ ਜਿਹੜਾ ਹੈ ਉਹ ਸੰਸਾਰ ਦੇ ਸਾਹਮਣੇ ਉਹ ਦ੍ਰਿੜਤਾ ਦੀ ਮਿਸਾਲ ਹੈ ਕਿ ਇੱਕ ਮਾਂ ਆਪਣੇ ਬੱਚੇ ਦੀ ਪਰਵਾਹ ਨਾ ਕਰਦੀ ਹੋਈ ਜਿਹੜਾ ਉਹਨੂੰ ਉਹਦੀ ਹੱਦ ਤੋਂ ਵੱਧ ਜਾਣ ਤੋਂ ਪਿਆਰਾ ਹੈ ਉਹਦੇ ਨਾਲੋਂ ਆਪਣੇ ਧਰਮ ਨੂੰ ਪਿਆਰਾ ਸਮਝਿਆ। ਸੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਂ ਦਾ ਮਨੁੱਖ ਜਿਹੜਾ ਹੈ ਕਿ ਜਦੋਂ ਸੰਸਾਰੀ ਅਵਸਥਾ ਵਿੱਚ ਆਵੇ ਤੇ ਕਈ ਵਾਰ ਨਿੱਕੇ ਨਿੱਕੇ ਲਾਲਚਾਂ ਦੇ ਵਿੱਚ ਆਪਣੇ ਬਹੁਤ ਵੱਡੇ ਅਮਾਨ ਨੂੰ ਜਿਹੜਾ ਗਵਾ ਬੈਠਦਾ ਹੈ, ਖਤਮ ਕਰ ਬੈਠਦਾ। ਪਰ ਸਾਡਾ ਇਤਿਹਾਸ ਉਹ ਹੀਰਿਆਂ ਦੀ ਖਾਣ ਹੈ ਜਿਹਦੇ ਵਿੱਚੋਂ ਇੱਕ ਇੱਕ ਦੇ ਜਦੋਂ ਦਰਸ਼ਨ ਕਰਦੇ ਹੈ ਤੇ ਇੰਨਾ ਨਿੱਗਰ ਬਲ ਮਿਲਦਾ ਹੈ ਬਈ ਜਿਹੜਾ ਮਨ ਹੈ ਉਹ ਨਿੱਗਰ ਦੀ ਅਵਸਥਾ ਵਿੱਚੋਂ ਨਿਕਲ ਕੇ ਇੱਕ ਵਾਰ ਅਰਸ਼ੀ ਉਡਾਰੀਆਂ ਲਾਉਣ ਲੱਗ ਪੈਂਦਾ। ਮੇਰੇ ਕੋਲ ਇੱਕ ਦਿਨ ਬਾਹਰ ਅਸੀਂ ਨਿਊਜ਼ੀਲੈਂਡ ਦੇ ਵਿੱਚ ਸਾਂ ਤੇ ਇੱਕ ਨੌਜਵਾਨ ਜਿਹੜਾ ਸੀ ਬੜਾ ਹੌਸਲਾ ਜਿਹਾ ਢਾਹ ਕੇ ਕਹਿਣ ਲੱਗਾ, ਬਾਬਾ ਜੀ ਆਪਣਾ ਦੇਸ਼ ਛੱਡਿਆ ਹੈ, ਇੱਥੇ ਹਾਲੀ ਕਾਰੋਬਾਰ ਦੇ ਵਿੱਚ ਸਫਲ ਨਹੀਂ ਹੋ ਰਿਹਾ। ਤੇ ਮੈਂ ਉਹਨੂੰ 18ਵੀਂ ਸਦੀ ਦੇ ਸਿੰਘਾਂ ਦੀ ਜਦੋਂ ਗੱਲ ਸਾਂਝੀ ਕੀਤੀ ਤੇ ਉਹਦੇ ਵਿੱਚ ਮਨੋਂ ਐਂ ਬਲ ਆਇਆ ਵੀ ਜਿਵੇਂ ਉਹਨੇ ਸਾਰੇ ਸੰਕਟ ਹੀ ਜਿਹੜੇ ਨੇ ਉਹਨਾਂ ਨੂੰ ਕੱਟ ਕੇ ਸੁੱਟ ਦਿੱਤਾ। ਮੈਂ ਆਖਿਆ ਉਹ ਅੱਜ ਤਾਂ ਆਪਣੇ ਕੋਲ ਹਰ ਸੁੱਖ ਸਾਧਨ ਹੈ, ਜਦੋਂ ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿਣਾ, ਸਰਕਾਰ ਦੀ ਫੌਜ ਜਿਹੜੀ ਹੈ ਪਤਾ ਨਹੀਂ ਉਹਨੇ ਕਿੱਥੇ ਹਮਲਾ ਕਰ ਦੇਣਾ, ਨਿਤਨੇਮ ਕਰਨ ਜੋਗਾ ਵੀ ਟਾਈਮ ਨਹੀਂ, ਤਨ ਉੱਤੇ ਲੀੜੇ ਨਹੀਂ, ਬਰਫ਼ਾਂ ਦੇ ਵਿੱਚ ਦੀ ਗੁਜ਼ਰਨਾ, ਕਹਿਰ ਦੀਆਂ ਗਰਮੀਆਂ ਦੇ ਵਿੱਚ ਕੰਡਿਆਂ ਦੇ ਵਿੱਚ ਦੀ ਸਰੀਰ ਪੱਛੇ ਜਾਣੇ, ਰੁੱਖਾਂ ਦੇ ਉੱਤੇ ਚੜ੍ਹ ਚੜ੍ਹ ਕੇ ਗੁਜ਼ਾਰਾ ਕਰਨਾ, ਰੋਟੀ ਦੀ ਥਾਂ 'ਤੇ ਰੁੱਖਾਂ ਦੀਆਂ ਛਿੱਲਾਂ ਖਾਣੀਆਂ ਅਤੇ ਅਸੀਂ ਉਹਨਾਂ ਦੀ ਸੰਤਾਨ ਹੋ ਕੇ ਅਤੇ ਇੰਨਾ ਹੌਸਲਾ ਢਾਲੀਏ, ਭਾਵ ਜਦੋਂ ਅਸੀਂ ਆਪਣੇ ਵੱਡ ਵਡੇਰਿਆਂ ਦੀਆਂ ਇਹਨਾਂ ਕਰਨੀਆਂ ਵੱਲ ਨਜ਼ਰ ਮਾਰਦੇ ਹਾਂ ਅਤੇ ਮਨ ਨੂੰ ਇੰਨਾ ਸਕੂਨ ਅਤੇ ਚੜ੍ਹਦੀ ਕਲਾ ਮਿਲਦੀ ਹੈ ਬਈ ਮਨੁੱਖ ਜਿਹੜਾ ਹਰ ਵਿਵਸਥਾ ਦਾ ਟਾਕਰਾ ਕਰਨ ਵਾਸਤੇ ਤਿਆਰ ਹੋ ਜਾਂਦਾ। ਕਈ ਵਾਰ ਕਈ ਦਲੀਲਾਂ ਇਹੋ ਜਿਹੀਆਂ ਪੜ੍ਹਨ ਨੂੰ ਵੇਖਣ ਨੂੰ ਮਿਲਦੀਆਂ ਨੇ। ਇੱਕ ਗੱਲ ਚੱਲਦੀ ਹੈ ਬਈ ਕਿਸੇ ਈਸਾਈ ਧਰਮ ਦੇ ਪ੍ਰਚਾਰਕ ਨੇ ਇਹ ਗੱਲ ਕਹਿ ਦਿੱਤੀ ਬਈ ਸਿੱਖ ਕੌਮ ਜਿਹੜੀ ਹੈ ਇਹਨੇ ਆਪਣੇ ਸ਼ਹੀਦਾਂ ਦਾ ਸਤਿਕਾਰ ਨਹੀਂ ਕੀਤਾ। ਕਈ ਸਾਡੇ ਪ੍ਰਚਾਰਕ ਵੀ ਉਸ ਗੱਲ ਨੂੰ ਲੈ ਕੇ ਸਟੇਜਾਂ ਉੱਤੇ ਆਏ, ਪਰ ਮੈਂ ਸਮਝਦਾ ਜਿੰਨਾ ਸਾਡੀ ਸਿੱਖ ਕੌਮ ਦੇ ਅੰਦਰ ਜਜ਼ਬਾ ਅਤੇ ਚੜ੍ਹਦੀ ਕਲਾ ਹੈ ਜੋ ਅਸੀਂ ਸ਼ਹੀਦਾਂ ਦੇ ਸਨਮਾਨ ਦੇ ਵਿੱਚ ਅੱਜ ਤੱਕ ਸੰਸਾਰ ਦੇ ਸਾਹਮਣੇ ਪੇਸ਼ ਕੀਤਾ ਹੈ, ਇਹਦੇ ਵਰਗੀ ਦੁਨੀਆਂ ਵਿੱਚ ਕਿਸੇ ਕੌਮ ਕੋਲ ਮਿਸਾਲ ਨਹੀਂ ਮਿਲਦੀ। ਇਹਨੂੰ ਹੋਰ ਅੱਗੇ ਵਧਾਉਣ ਵਾਸਤੇ ਯਤਨ ਕਰਨੇ। ਇੱਕ ਬੰਨੇ 84 ਦੇ ਉਹ ਕਾਰਡ ਨੇ ਜਿਨ੍ਹਾਂ ਦੇ ਵਿੱਚ ਸਾਡੇ ਬੱਚਿਆਂ ਨੂੰ, ਸਾਡੀਆਂ ਮਾਤਾਵਾਂ ਨੂੰ, ਸਾਡੀਆਂ ਭੈਣਾਂ ਨੂੰ ਗਲਾਂ ਵਿੱਚ ਪੈਰ ਪਾ ਪਾ ਅੱਗ ਲਾਈ ਗਈ। ਇੱਕ ਬੰਨੇ ਕੌਮ ਹੈ ਉਹ ਉਸ ਵਹਿੰਦੇ ਖੂਨ ਦੇ ਵਿੱਚੋਂ ਕਿਸੇ ਨੂੰ ਬਚਾਉਣ ਵਾਸਤੇ ਆਪਣਾ ਖੂਨ ਦੇ ਰਹੀ ਹੈ। ਸੰਸਾਰ ਦੇ ਲੋਕਾਂ ਦੇ ਵਿੱਚ ਜਿੰਨੀਆਂ ਮਰਜ਼ੀ ਕੌਮਾਂ ਦਾ ਇਤਿਹਾਸ ਹੈ ਪਰ ਉਹਦੇ ਮੁਕਾਬਲੇ ਉੱਤੇ ਜੋ ਖਾਲਸੇ ਦੀ ਵਿਲੱਖਣਤਾ ਹੈ ਇਹ ਕੇਵਲ ਅਤੇ ਕੇਵਲ ਖਾਲਸੇ ਦੇ ਅੰਦਰ। ਜ਼ਕਰੀਆ ਖਾਨ ਨੇ ਆਪਣੀ ਜਿਹੜੀ ਉਸ ਸਮੇਂ ਦੀ ਉਹਦੀ ਜੇਬ ਡਾਇਰੀ ਸੀ ਉਹਦੇ ਵਿੱਚ ਇੱਕ ਗੱਲ ਲਿਖੀ ਹੈ, ਉਹ ਕਹਿੰਦਾ ਮੈਂ ਆਪਣੇ ਚੌਧਰੀਆਂ ਨੂੰ ਇਹ ਗੱਲ ਕਹੀ, ਮੈਂ ਸਾਰੀ ਜ਼ਿੰਦਗੀ ਸਿੱਖਾਂ ਦੇ ਉੱਤੇ ਜ਼ੋਰ ਲਾਇਆ ਹੈ, ਕੋਈ ਵੀ ਸਿੱਖ ਮੇਰੀ ਕਚਹਿਰੀ ਵਿੱਚ ਆਣ ਕੇ ਉਹਨੇ ਆਪਣਾ ਧਰਮ ਨਹੀਂ ਛੱਡਿਆ ਅਤੇ ਹੁਣ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਹੈ ਬਈ ਜਾਓ ਪਿੰਡਾਂ ਦੇ ਵਿੱਚ ਜਿਹੜਾ ਕੋਈ ਚੌਧਰੀ ਇੱਕ ਸਿੱਖ ਲੈ ਕੇ ਆਵੇ ਜਿਹੜਾ ਇਹ ਗੱਲ ਆਣ ਕੇ ਇੱਥੇ ਕਹਿ ਦੇਵੇ ਮੈਂ ਆਪਣਾ ਧਰਮ ਛੱਡਿਆ, ਮੈਂ ਇੱਕ ਜਗੀਰ ਉਸ ਸਿੱਖ ਨੂੰ ਦੇਵਾਂਗਾ ਅਤੇ ਉਸ ਚੌਧਰੀ ਨੂੰ ਵੀ 5 ਪਿੰਡ ਇਨਾਮ ਵਿੱਚ ਦੇਵਾਂਗਾ। ਕਹਿੰਦਾ ਮੈਂ ਇਹ ਜਿਹੜਾ ਲਾਲਚ ਸੀ ਦਿੱਤਾ ਪਰ ਕੋਈ ਵੀ ਚੌਧਰੀ ਇੱਕ ਸਿੱਖ ਨਹੀਂ ਲਿਆ ਸਕਿਆ, ਮੈਂ ਪਟਿਆਂ ਦੀਆਂ ਗੱਲਾਂ ਕੀਤੀਆਂ, ਮੈਂ ਰੁਪਈਆਂ ਦੀਆਂ ਗੱਲਾਂ ਕੀਤੀਆਂ, ਮੈਂ ਹਰ ਤਰ੍ਹਾਂ ਦਾ ਲਾਲਚ ਵਰਤਿਆ ਪਰ ਇੱਕ ਵੀ ਸਿੱਖ ਮੇਰੇ ਦਰਬਾਰ ਵਿੱਚ ਨਹੀਂ ਆਇਆ ਜਿਹਨੇ ਇਹ ਗੱਲ ਕਹੀ ਹੋਵੇ ਮੈਂ ਆਪਣਾ ਧਰਮ ਛੱਡਿਆ। ਇੱਧਰ ਬੀਬੀਆਂ ਜਿਹੜੀਆਂ ਨੇ ਏਡੀ ਵੱਡੀ ਪਰਖ ਵਿੱਚੋਂ ਗੁਜ਼ਰਦੀਆਂ ਨੇ ਅਤੇ ਇੱਧਰ ਜਿਹੜਾ ਖਾਲਸਾ ਹੈ ਇਹ ਵੀ ਸੁੱਤਾ ਹੋਇਆ ਨਹੀਂ ਸੀ, ਪਤਾ ਸੀ ਲਾਹੌਰ ਦਰਬਾਰ ਦੇ ਵਿੱਚ ਜੋ ਕੁਝ ਹੋ ਰਿਹਾ ਬਹੁਤ ਵੱਡਾ ਕਹਿਰ ਵਾਪਰਿਆ ਹੈ। ਕਸੂਰ ਦੇ ਲਾਗੇ ਸਰਦਾਰ ਜੱਸਾ ਸਿੰਘ ਆਲੂ

ਵਾਲੀਆ ਇਹਨਾਂ ਦੇ ਨਾਲ ਜਿੰਨੇ ਜਥੇਦਾਰ ਸਨ ਇਹਨਾਂ ਨੇ ਆਣ ਕੇ ਕਸੂਰ ਦੇ ਲਾਗੇ ਇੱਕ ਕਮਾਦ ਦੇ ਵਿੱਚ ਡੇਰਾ ਕਰ ਲਿਆ ਬਈ ਕਸੂਰ ਤੋਂ ਸਿੱਧੀ ਲਾਹੌਰ ਦੇ ਉੱਤੇ ਚੜ੍ਹਾਈ ਕੀਤੀ ਜਾਵੇ ਔਰ ਉਹਨਾਂ ਬੀਬੀਆਂ ਨੂੰ ਮੀਰ ਮੰਨੂ ਦੀ ਕੈਦ ਦੇ ਵਿੱਚੋਂ ਛਡਾਇਆ ਜਾਵੇ। ਇੱਧਰ ਮੀਰ ਮੰਨੂ ਨੂੰ ਪਤਾ ਲੱਗਿਆ ਬਈ ਸਿੰਘ ਜਿਹੜੇ ਨੇ ਮੇਰੇ ਉੱਤੇ ਹਮਲਾ ਕਰਨ ਵਾਲੇ ਨੇ। ਮੀਰ ਮੰਨੂ ਜਿਹੜਾ ਆਪਣੀ ਫੌਜ ਨੂੰ ਤਿਆਰ ਕਰਕੇ ਬਹੁਤ ਹੀ ਖੁਸ਼ੀ ਦੇ ਮਾਹੌਲ ਦੇ ਵਿੱਚ ਰਾਹ 'ਚ ਸ਼ਿਕਾਰ ਖੇਡਦਾ ਜਾਂਦਾ ਹੈ ਔਰ ਇਹ ਗੱਲ ਕਰਦਾ ਜਾਂਦਾ ਹੈ ਬਈ ਮੇਰੇ ਮੁਕਾਬਲੇ ਉੱਤੇ ਬੇਸ਼ੱਕ ਜਿੰਨੇ ਵੀ ਮਰਜ਼ੀ ਤਾਕਤਵਰ ਨੇ ਮੈਂ ਸਿੰਘਾਂ ਦਾ ਜਿਹੜਾ ਖਾਤਮਾ ਕਰ ਦਿਆਂਗਾ, ਮੈਂ ਇਹਨਾਂ ਦਾ ਜਿਹੜੇ ਬੱਚੇ ਨੇ ਉਹਨਾਂ ਨੂੰ ਖਤਮ ਕਰਨ ਦਾ ਧੋਈਆ ਕੀਤਾ ਹੋਇਆ। ਮੈਂ ਨਕਾਸ ਚੌਂਕ ਜਿਹੜਾ ਰੋਜ਼ ਕੁੱਟ ਕੁੱਟ ਕੇ ਮੁੰਗਲੀਆਂ ਦੇ ਨਾਲ ਮਾਰ ਮਾਰ ਕੇ ਸਿੱਖਾਂ ਦਾ ਜਿਹੜਾ ਖੂਨ ਵਹਾ ਰਿਹਾ ਅਤੇ ਅੱਜ ਮੈਂ ਵੇਖਾਂਗਾ ਕਿਹੜਾ ਸਿੱਖ ਮੇਰੇ ਮੁਕਾਬਲੇ ਵਿੱਚ ਆਉਣ ਨੂੰ ਤਿਆਰ ਹੈ। ਪਰ ਜਦੋਂ ਮਨੁੱਖ ਪਾਪ ਕਰਦਾ ਇਹ ਕੁਦਰਤ ਤੋਂ ਉੱਚਾ ਹੋ ਕੇ ਕਰਦਾ, ਪਰ ਕੁਦਰਤ ਇੱਕ ਐਸੀ ਹੈ ਜਿਹੜਾ ਪਾਪੀ ਨੂੰ ਸਜ਼ਾ ਦੇਣ ਵਾਸਤੇ ਆਪੇ ਹੀ ਸਾਧਨ ਪੈਦਾ ਕਰ ਦਿੰਦੀ ਹੈ। ਤੋ ਆਓ ਜਰਾ ਤੱਕਣ ਦਾ ਯਤਨ ਕਰੋ, ਕਸੂਰ ਦੇ ਲਾਗੇ ਕਮਾਦ ਦੇ ਵਿੱਚ ਬੈਠੇ ਹੋਏ ਸਿੰਘਾਂ ਦੇ ਉੱਤੇ ਇਹਨੇ ਜਾ ਕੇ ਘੇਰਾ ਪਾ ਕੇ ਫਾਇਰਿੰਗ ਸ਼ੁਰੂ ਕੀਤੀ ਹੈ। ਇੱਧਰੋਂ ਸਿੰਘਾਂ ਨੇ ਮੋੜਮਾਏ ਦੇ ਉੱਤੇ ਵਾਰ ਕੀਤਾ, ਇਸ ਦੁਆਲੀ ਫਾਇਰਿੰਗ ਦੇ ਵਿੱਚ ਇਹਦਾ ਘੋੜਾ ਤ੍ਰਿਪਕਿਆ, ਤ੍ਰਿਪਕੇ ਹੋਏ ਘੋੜੇ ਤੋਂ ਜਿਹੜਾ ਮਨੂ ਸੀ ਡਿੱਗਾ, ਇਹਦਾ ਪੈਰ ਰਕਾਬ ਵਿੱਚ ਪੈ ਗਿਆ, ਜਿਵੇਂ ਧੂਹ ਧੂਹ ਕੇ ਇਸ ਘੋੜੇ ਨੇ ਮਾਰਿਆ। ਉਸ ਵੇਲੇ ਦਾ ਇਤਿਹਾਸ ਆ ਕਵਿਤਾ ਰਾਹੀਂ ਆਪਦੇ ਨਾਲ ਸਾਂਝਾ ਕਰਨ ਲੱਗੇ ਅਵਸਰ।

0: ਸੁਪਾ ਪਲ ਪਲ ਲਫ਼ਜ਼ ਕਹਾਏ
1: ਉਹ ਜਿਸ ਥਾਂ ਤੇ ਸਿੰਘਾਂ ਨੇ ਮੇਰਾ ਟਾਈਮ ਕੱਟਣ ਲਈ ਲਾਇਆ

ਸਤਿਗੁਰੂ ਮਹਾਰਾਜ ਜੀ ਦਾ ਬੜਾ ਸੁੰਦਰ ਫਰਮਾਨ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਚਕ ਚੱਲਿਆ ਤਾਂ ਦੀਸੇ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ। ਇੱਕ ਬੰਨੇ ਸਾਰੀ ਜ਼ਿੰਦਗੀ ਪਾਪ ਕਰ ਕਰਕੇ ਜ਼ੁਲਮ ਕਰ ਕਰਕੇ ਧਰਮੀ ਦੁਨੀਆਂ ਨੂੰ ਖਤਮ ਕਰਨ ਦਾ ਉਪਰਾਲਾ ਕਰਦਾ ਰਿਹਾ, ਪਰ ਆਪਣੀ ਮੌਤ ਜਿਹੜੀ ਸੀ ਕੁਦਰਤ ਨੇ ਇਸ ਢੰਗ ਨਾਲ ਕੀਤੀ, ਜਿਹੜੀ ਇਸ ਜ਼ਾਲਮ ਦੀ ਮੌਤ ਸੀ ਉਹਦੇ ਜਦੋਂ ਇਤਿਹਾਸ ਨੂੰ ਵੇਖੀ ਜਾਏ ਤੇ ਉਹ ਵੀ ਇੱਕ ਰੋਮਟੇ ਖੜੀ ਕਰ ਦੇਣ ਵਾਲੀ ਹੈ। ਇਹਨੂੰ ਧੂ ਧੂ ਕੇ ਘੋੜੇ ਨੇ ਇਹਦੀ ਮੌਤ ਕੀਤੀ ਹੈ, ਇਹਦੇ ਹੱਡ ਟੁੱਟਦੇ ਗਏ, ਬਾਹਾਂ ਟੁੱਟਦੀਆਂ ਗਈਆਂ, ਲੱਤਾਂ ਟੁੱਟਦੀਆਂ ਗਈਆਂ, ਫੌਜ ਨੇ ਜਾ ਕੇ ਘੋੜਾ ਘੇਰਿਆ ਤੇ ਇਸ ਜਿਹੜੀ ਲਾਸ਼ ਸੀ ਇਹਦੇ ਉੱਤੇ ਫੌਜ ਨੇ ਕਬਜ਼ਾ ਕਰ ਲਿਆ, ਕਿਉਂਕਿ 3-4 ਮਹੀਨੇ ਤੋਂ ਇਹਨੇ ਫੌਜ ਨੂੰ ਤਨਖਾਹ ਹੀ ਨਹੀਂ ਸਨ ਦਿੱਤੀਆਂ, ਔਰ ਤਨਖਾਹਾਂ ਨਾ ਦੇਣ ਕਰਕੇ ਜਿਹੜੀ ਫੌਜ ਸੀ ਇਹਨੇ ਲਾਸ਼ ਕਬਜ਼ੇ ਵਿੱਚ ਲੈ ਲਈ। ਬਈ ਇਹ ਦੁਸ਼ਟ ਮਾਰਿਆ ਗਿਆ ਤੇ ਸਾਡੀਆਂ ਤਲਬਾਂ ਕੌਣ ਦੇਵੇਗਾ। ਇਹਦੀ ਜਿਹੜੀ ਬੇਗਮ ਮੁਰਾਦ ਸੀ ਉਹਨੇ ਬਹੁਤ ਭੱਜ ਨੱਟ ਕਰਕੇ 4 ਦਿਨ ਜਿਹੜੀ ਸੀ ਆਪਣਾ ਗਹਿਣਾ ਗੱਟਾ ਵੇਚ ਕੇ ਜੋ ਮੱਤ ਆਸਿਆਂ ਪਾਸਿਆਂ ਤੋਂ ਮਿਲ ਸਕਦੀ ਸੀ ਉਹ ਇਕੱਠੀ ਕਰਕੇ ਇਸ ਦੁਸ਼ਟ ਜਿਹੜੀ ਲਾਸ਼ ਸੀ ਉਹ ਛਡਾ ਕੇ ਦਫਨਾਈ। ਇੱਧਰ 4 ਦਿਨ ਜਿਹੜਾ ਸੀ ਪੂਰਾ ਲਾਹੌਰ ਜਿਹੜਾ ਸੀ ਵਿਹਲਾ ਹੋ ਚੁੱਕਾ ਸੀ। ਇਹ ਜਿਹੜੇ ਸਿੰਘ ਸਨ ਇਹਨਾਂ ਨੇ ਆਣ ਕੇ ਲਾਹੌਰ ਦੇ ਉੱਤੇ ਹਮਲਾ ਬੋਲਿਆ, ਜਿਹੜੀਆਂ ਬੀਬੀਆਂ ਸ਼ਹੀਦ ਹੋ ਗਈਆਂ ਸਨ ਉਹਨਾਂ ਦੇ ਸੰਸਕਾਰ ਦੇ ਪ੍ਰਬੰਧ ਕੀਤੇ, ਔਰ ਜਿਹੜੀਆਂ ਹਾਲੀ ਇਹਦੀ ਕੈਦ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਸਨ ਉਹਨਾਂ ਸਾਰੀਆਂ ਬੀਬੀਆਂ ਭੈਣਾਂ ਨੂੰ ਜਿਹੜਾ ਆਜ਼ਾਦ ਕਰਵਾ ਕੇ ਖਾਲਸੇ ਨੇ ਉਹਨਾਂ ਦੇ ਘਰੋਂ ਘਰੀ ਜਿਵੇਂ ਪਹੁੰਚਾਇਆ, ਆ ਕਵਿਤਾ ਦੀਆਂ ਲਾਈਨਾਂ ਕਹਿਣ ਲੱਗੇ।

ਇਹ ਇਤਿਹਾਸ ਦੇ ਪੰਨੇ ਨੇ ਜਿਹੜੇ ਆਪ ਦੇ ਨਾਲ ਸਾਂਝੇ ਕਰਨ ਦਾ ਯਤਨ ਕੀਤਾ ਹੈ। ਸਾਡੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਇਹ ਆਪਾਂ ਜਿੰਨੇ ਕੁ ਦਿਨ ਤੁਹਾਡੇ ਨਾਲ ਨਿਰੰਤਰ ਇਸ ਪਾਵਨ ਪਵਿੱਤਰ ਸਟੇਜ ਤੋਂ ਸਤਿਗੁਰੂ ਮਹਾਰਾਜ ਨੇ ਸਮਾਂ ਬਖਸ਼ਿਆ ਇਹ ਆਪਾਂ ਆਪਣੇ ਇਤਿਹਾਸ ਦੇ ਵਿਲੱਖਣ ਪੰਨਿਆਂ ਵੱਲ ਨਜ਼ਰ ਮਾਰਨੀ ਹੈ ਨਿਰੰਤਰ, ਕਿਉਂਕਿ ਸਿੱਖ ਪੰਥ ਦੀ ਇਹ ਬੜੀ ਚੜ੍ਹਦੀ ਕਲਾ ਦੀ ਸਟੇਜ ਹੈ ਜਿੱਥੇ ਬੇਅੰਤ ਵਿਦਵਾਨ ਜਿਹੜੇ ਨੇ ਆਪਣੀਆਂ ਹਾਜ਼ਰੀਆਂ ਲਵਾ ਕੇ ਗਏ ਨੇ, ਲਵਾਉਂਦੇ ਰਹਿਣਗੇ। ਬੜਾ ਤਰਤੀਬਬੰਦ ਪ੍ਰੋਗਰਾਮ ਇਸ ਸਟੇਜ ਉੱਪਰ ਚੱਲ ਰਿਹਾ ਹੈ ਅਤੇ ਆਓ ਜਿਹੜਾ ਸਾਨੂੰ ਆਪਣੇ ਇਤਿਹਾਸ ਤੋਂ ਸਿੱਖਿਆ ਕੀ ਮਿਲਦੀ ਹੈ ਇਹਦੇ ਵੱਲ ਵੀ ਆਪਾਂ ਥੋੜ੍ਹਾ ਥੋੜ੍ਹਾ ਨਜ਼ਰ ਮਾਰਨ ਦਾ ਯਤਨ ਕਰਨਾ ਹੈ ਇਹਦੇ ਵੱਲ ਵੀ ਆਪਾਂ ਨਜ਼ਰ ਮਾਰਨ ਦਾ ਯਤਨ ਕਰਨਾ ਹੈ ਕਿਉਂਕਿ ਜਿਸ ਵਿਰਸੇ ਦੀ ਅਸੀਂ ਗੱਲ ਕਰਦੇ ਹਾਂ ਉਸ ਵਿਰਸੇ ਦੇ ਵਿੱਚ ਅਸੀਂ ਕਿ ਪਰਪੱਕ ਹੋਈਏ, ਅਸੀਂ ਵੀ ਚੜ੍ਹਦੀ ਕਲਾ ਦੇ ਨਾਲ ਸੰਸਾਰ ਦੇ ਵਿੱਚ ਆਪਣਾ ਜਿਹੜਾ ਸਰੂਪ ਹੈ ਇਹਨੂੰ ਬਰਕਰਾਰ ਰੱਖ ਸਕੀਏ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਜਿਹੜਾ ਸਰੂਪ ਦਿੱਤਾ ਹੈ ਇਹ ਦੁਨੀਆਂ ਤੋਂ ਨਿਆਰਾ ਅਤੇ ਵਿਲੱਖਣ ਹੈ ਅਤੇ ਇਸ ਸਰੂਪ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਯਤਨ ਕਰਨੇ ਨੇ ਔਰ ਇਸ ਸਰੂਪ ਨੂੰ ਹੀ ਅੱਜ ਦੁਨੀਆਂ ਦੇ ਲੋਕ ਚੁੱਕ ਚੁੱਕ ਕੇ ਸਜਦਾ ਕਰਦੇ ਨੇ। ਆਓ ਜਰਾ ਤੱਕਣ ਦਾ ਯਤਨ ਕਰੋ ਬਈ ਖਾਲਸੇ ਦੀ ਇਹ ਚੜ੍ਹਦੀ ਕਲਾ ਦੀ ਜਿਹੜੀ ਪ੍ਰਤੀਕ ਸਾਬਤ ਸੂਰਤ ਅੰਮ੍ਰਿਤਧਾਰੀ ਹੋਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਹਦੇ ਉੱਤੇ ਸ਼ਹਿਰ ਦੀ ਲਿਖੀ ਹੋਈ ਕਵਿਤਾ ਆਪਦੇ ਨਾਲ ਸਾਂਝੀ ਕਰੋ।

ਇਹ ਸੀ ਸਾਡੇ ਵਿਲੱਖਣ ਇਤਿਹਾਸ ਦੀਆਂ ਕੁਝ ਵਨਗੀਆਂ ਜੋ ਆਪਦੇ ਨਾਲ ਇਤਿਹਾਸ ਕੱਥਾ ਰਾਹੀਂ ਸਾਂਝੀਆਂ ਕੀਤੀਆਂ। ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ, ਆਓ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਦੇ ਨਾਲ ਜੁੜਦੇ ਹਾਂ। ਉਪਰੰਤ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਗੁਰੂ ਘਰ ਦੀ ਮਰਿਆਦਾ ਪੂਰਨ ਹੋਵੇਗੀ। ਜਥੇ ਨਾਲ ਇੱਥੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Ek Omkar Satguru Prasad, Vaheguru Parameshwar Ek Hai, Omkar Kripal Swarup Hai, Satguru Prasad Kripana Prapti Hundi Hai। ਸੋਰਠ ਆਦਿ ਪੁਰਖ ਆਦੇਸ਼, ਪੂਰਨਮ ਸ੍ਰੀ ਸਤਿਗੁਰ ਚਰਨ, ਘਟ ਘਟ ਕਾ ਪ੍ਰਵੇਸ਼, ਏਕ ਅਨੇਕ ਵਿਵੇਕ ਸਸ। ਆਦਿ ਪੁਰਖ ਦਾ ਭਾਵ ਹੈ ਪਰਮੇਸ਼ਰ, ਆਦੇਸ਼ ਤੋਂ ਭਾਵ ਹੈ ਨਮਸਕਾਰ, ਪੂਰਨਮ ਤੋਂ ਭਾਵ ਹੈ ਭਲੀ ਪ੍ਰਕਾਰ।

ਅੰਤਿਸ਼ ਕਰਨ ਦੇ ਵਿੱਚ ਪ੍ਰਵੇਸ਼ ਕਰ ਰਿਹਾ, ਆਪਣਾ ਪ੍ਰਕਾਸ਼ ਪਾ ਰਿਹਾ। ਸ਼ੇਸ਼ਨਾਗ ਪਰਸੋਂ ਵੀ ਉਸ ਪਰਮਾਤਮਾ ਦਾ ਜਸ ਕਹਿਣ ਨਾਲ ਅੰਤ ਨਹੀਂ ਹੁੰਦਾ, ਔਰ ਨੇਤੀ ਨੇਤੀ ਤੋਂ ਪਤਲ ਬੇਅੰਤ ਹੈ, ਬੇਅੰਤ ਹੈ। ਜਿਹੜੇ ਵੇਦ ਸਾਰੇ ਵੇਦ ਰਿਗ ਯੁਜਰ ਸ਼ਾਮ ਅਤੇ ਅਥਰਵ, ਉਹ ਵੀ ਉਸਨੂੰ ਨੇਤੀ ਬੇਅੰਤ ਕਹਿੰਦੇ। ਅਤੇ ਜਿਹੜੇ ਭੱਟ ਲੋਕ ਹੈ, ਭੱਟ ਲੋਕ ਜਿਹੜੇ ਵਿਦਵਾਨ ਹੈ, ਉਹਨਾਂ ਨੂੰ ਵੇਦ ਉਹਦੇ ਗੁਣ ਨੂੰ ਗਾਉਂਦੇ ਹਨ, ਜਸ ਨੂੰ ਕਹਿੰਦੇ ਹਨ। ਬੰਦੀ ਜਨਮ ਨੇ ਜਿਹੜੇ ਭੱਟ, ਔਰ ਜਿਹੜਾ ਆਦਮਾਦਿ ਅਰੰਭ, ਜਿਹੜਾ ਸਾਰਿਆਂ ਤੋਂ ਪਹਿਲਾਂ, ਅਤੇ ਔਰ ਪਹਿਲੇ ਸਮੇਂ 'ਚ ਹੋ ਚੁੱਕਾ, ਵਿਚਾਲੇ ਦੇ ਸਮੇਂ 'ਚ, ਅਤੇ ਹੋਰ ਸਮੇਂ ਨੇ ਹੋਣਿਆ, ਹੁਣ ਹੋਵੇਗਾ, ਅਤੇ ਅੰਤਲੇ ਸਮੇਂ 'ਚ ਹੋਵੇਗਾ। ਮਤਲਬ ਭੂਤਕਾਲ, ਵਰਤਮਾਨ ਅਤੇ ਭਵਿੱਖਕਾਲ, ਉਹ ਤਿੰਨਾਂ ਕਾਲਾਂ 'ਚ ਪਰਮਾਤਮਾ ਹਮੇਸ਼ਾ ਰਹਿੰਦਾ ਹੈ। ਅਤੇ ਗੁਰੂ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਸਲੋਕ 'ਚ ਆਚਾਰਿਆ, ਆਦਿ ਸੱਚ ਆਦਿ ਸੱਚ ਹੈ ਅਤੇ ਸੱਚ ਨਾਮ ਤੁਸੀਂ ਜੀ ਸੱਚ, ਭਾਈ ਗੁਰਦਾਸ ਸਾਹਿਬ ਉਸੇ ਦੀ ਵਿਆਖਿਆ ਕਰ ਰਹੇ ਹਨ। ਆਦਿ ਪੁਰਖ ਆਦੇਸ਼ ਚਰਨ ਸ੍ਰੀ ਸਤਿਗੁਰੂ ਹੋਣ, ਜਿਹੜਾ ਸਾਰਿਆਂ ਦਾ

ਕਿਰੀਤ ਮਾਤਲ ਜਿਹੜੇ ਤੋਬਾ ਵਧਾਏ ਵਾਲੇ ਚਰਨਾਂ ਉੱਤੇ ਸਤਿਗੁਰੂ ਦੇ ਪਾਵਨ ਚਰਨ ਹੁੰਦੇ ਉਹ ਨਮ ਸਾਡੀ ਸਰਕਾਰ ਚੰਗੇ ਢੰਗ ਨਾਲ ਸਤਿਕਾਰ ਨਾਲ ਨਮਸਕਾਰ ਕਰਦਾ ਸੋਰਠਾ ਅਵਗਤ ਅਲੱਖ ਅਭੇਵ ਅਗਮ ਅਪਾਰ ਅਨੰਤਵਰ ਸਤਿਗੁਰ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ ਅਵਗਤ ਦਾ ਮਤਲਬ ਹੁੰਦਾ ਅਬ ਮੈਨੂੰ ਦਾ ਕਠਿਨ ਗਤ ਮੈਨੂੰ ਪ੍ਰਾਪਤੀ ਇਹਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ ਆ ਨਹੀਂ ਅਭਿਆਗਤ ਜਿਹੜਾ ਸਰੀਰਾਂ ਵਾਲਾ ਨਹੀਂ ਸਰੀਰ ਤੋਂ ਰਹਿਤ ਨਿਰਗੁਣ ਅਲੱਖ ਲੱਖ ਮੈਨੇ ਜਾਣਨਾ ਜਿਹੜਾ ਜਾਣਿਆ ਨਹੀਂ ਜਾਂਦਾ ਅਗਮ ਗਮ ਹੁੰਦਾ ਇਹ ਜਗ੍ਹਾ ਪਹੁੰਚਣਾ ਪਰ ਮਨਮਣੀ ਸਰੀਰ ਦੀ ਪਹੁੰਚ ਤੋਂ ਪਰੇ ਇਸ ਕਰਕੇ ਅਗਮ ਅਪਾਰ ਜਿਹਦਾ ਕਿ ਉਰਾਰ ਪਾਰ ਜਿਹੜਾ ਪਾਇਆ ਨਹੀਂ ਜਾਂਦਾ ਆਰਾਵਾਰ ਨਹੀਂ ਪਾਇਆ ਜਾਂਦਾ ਅਨੰਤ ਜਿਹਦਾ ਅੰਤ ਨਹੀਂ ਜਾਣਿਆ ਜਾਂਦਾ ਪਾਰ ਬ੍ਰਹਮ ਜਿਹੜਾ ਵਿਆਪਕ ਹੈ ਜੋ ਪਰੇ ਹੈ ਔਰ ਵਿਆਪਕ ਭਾਵ ਵਿਆਪਕ ਤਾਂ ਹੈ ਪਰ ਮਨ ਬਾਣੀ ਅਤੇ ਸਰੀਰ ਦੀ ਪਹੁੰਚ ਤੋਂ ਪਰੇ ਹੈ ਅਥਵਾ ਆਤਮਾ ਦੀ ਜਿਹੜੀ ਨਿਰਗੁਣਾਵੀ ਥਾਂ ਹੈ ਉੱਥੇ ਪਹੁੰਚਣਾ ਬੜਾ ਔਖਾ ਜਿਹੜਾ ਪੂਰਨ ਬ੍ਰਹਮ ਸਾਰੀਆਂ ਦਸ਼ਾਂ ਵਿੱਚ ਵਿਆਪਕ ਹੈ ਅਥਵਾ ਆਤਮਾ ਦੀ ਸਰਗੁਣ ਅਵਸਥਾ ਹੁਣ ਕਥਨ ਕਰਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜਿਹੜਾ ਅਵਗਤ ਹੈ ਔਰ ਅਲੱਖ ਹੈ ਅਭੇਵ ਹੈ ਅਗਮ ਹੈ ਅਪਾਰ ਹੈ ਅੰਤ ਤੋਂ ਰਹਿਤ ਹੈ ਅਗਿਆਨ ਰੂਪੀ ਹਨੇਰੇ ਦਾ ਨਾਸ ਕਰਨ ਵਾਲਾ ਗੋਬਿੰਦ ਹਨੇਰਾ ਰੂਪ ਮੈਨੂੰ ਪ੍ਰਕਾਸ਼ ਗਿਆਨ ਸਰੂਪ ਪ੍ਰਕਾਸ਼ ਹੋਣ ਜੋ ਆਤਮਾ ਦੀ ਨਿਰਗੁਣ ਅਤੇ ਸਰਗੁਣ ਅਵਸਥਾ ਉਹਦਾ ਨਾਮ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਆਪੇ ਉਹ ਨਿਰਗੁਣ ਆਪੇ ਸਰਗੁਣ ਨਿਰਗੁਣ ਆਪ ਸਰਗੁਣ ਸੀ ਉਹੀ ਕਲਾ ਧਾਰ ਜਨ ਸਗਲੀ ਮੋਹੀ ਉਹ ਨਿਰਗੁਣ ਸਰਗੁਣ ਸਰੂਪ ਦੁਨੀਆਂ ਦੇ ਭਲੇ ਲਈ ਧਾਰਦਾ ਹੈ ਦੋਹਰਾ ਅਗਮ ਅਪਾਰ ਅਨੰਤ ਗੁਰ ਅਵਗਤ ਅਲੱਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਕਥਨ ਕਰਦੇ ਹਨ ਕਿ ਜਿਹੜਾ ਪਰਾਬੰਦੀ ਵਿੱਚ ਬ੍ਰਹਮ ਭਾਵ ਨਿਰਗੁਣ ਆਤਮ ਅਗਮ ਅਪਾਰ ਆ ਅਨੰਤ ਅਵਗਤ ਆ ਅਲੱਖ ਆ ਭੇਵ ਆ ਸਾਰਿਆਂ ਤੋਂ ਗੁਰਨਾਮ ਵੱਡਾ ਹੈ ਔਰ ਉਸਦੇ ਸਰਗੁਣ ਸਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਛੰਦ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਗ ਹੈ ਨਾਦ ਬਾਦ ਬਿਸਮਾਦ ਰਾਗ ਰਾਗਨ ਗੁਣ ਗਾਵ ਹੈ ਸੁਨ ਸਮਾਦ ਅਗਾਧ ਸਾਧ ਸੰਗਤ ਸਾ ਪਰੰਪਰ ਅਵਗਤ ਅਲੱਖ ਭੇਵ ਅਗਮ ਅਗਮਿਤ ਅਪਰੰਪਰ ਹੁਣ ਕਥਨ ਕਰਦੇ ਹਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਸਾਰੇ ਦੇਵੀ ਦੇਵਤੇ ਧਿਆਉਂਦੇ ਆ ਉਹਦਾ ਧਿਆਨ ਵੇਗਤ ਅਤੇ ਬਾਸਾਂ ਨੂੰ ਖੜ੍ਹੇ ਸਮਝੋ ਦੀ ਵਿਆਖਿਆ ਹੀ ਕੀਤੀ ਹੈ ਤਾਂ ਹੀ ਉਹਦੀ ਬਾਣੀ ਨੂੰ ਸੁਣੀ ਗਿਆ ਨਾਦ ਨਾਮ ਹੁੰਦਾ ਸ਼ਬਦ ਹੈ ਵਰਤਮਾਨ ਇੱਕ ਸ਼ਬਦ ਹੁੰਦਾ ਵਰਣ ਆਤਮਕ ਇੱਕ ਹੁੰਦਾ ਧੁਨ ਆਤਮਕ ਸ਼ਬਦ ਵਰਨਾਤਮਕ ਜਿਹੜਾ ਬੋਲਣ ਦੇ ਵਿੱਚ ਆਉਂਦਾ ਹੈ ਅਤੇ ਧੋਨੇ ਆਤਮਕ ਹੈ ਜਿਵੇਂ ਘੜਿਆਲ 'ਤੇ ਆਪਾਂ ਥੋੜ੍ਹਾ ਮਾਰਦੇ ਕੋਈ ਸਹਿਮਲੀ ਆਉਣ ਲਈ ਆਵਾਜ਼ ਨਿਕਲਦੀ ਉਹਨੂੰ ਧੁਨ ਕਹਿ ਦਿੰਦੇ ਅਤੇ ਜਿਹੜਾ ਆਤਮਕ ਸ਼ਬਦ ਹੈ ਉਹਨੂੰ ਨਾਦ ਕਿਹਾ ਜਾਂਦਾ ਅਥਵਾ ਨਾਦ ਦੇ ਦੋ ਹਿੱਸੇ ਇੱਕ ਗੂੰਜ ਰੂਪ ਹੈ ਦੂਜਾ ਅੱਖਰਾਂ ਦੇ ਬੋਲਣ ਵਿੱਚ ਜਿਹੜਾ ਗੂੰਜ ਰੂਪ ਹੈ ਉਹ ਹੈਗਾ ਧੁਨਿਆਤਮਕ ਜਿਹੜਾ ਬੋਲਣ 'ਚ ਆਉਂਦਾ ਵਰਨਾਤਮ ਵਰਨਾ ਮਖਦਾਂ ਦਾ ਪਰ ਨਾਦ ਬਾਦ ਦੇ ਸਮਾਦ ਰਾਗ ਰਾਗਨ ਗੁਣ ਗਾਵੇ ਹੈ ਹੁਣ ਛੇ ਰਾਗ ਮੰਨੇ ਅਤੇ ਆਪਣੀਆਂ ਜਿਹੜੀਆਂ ਤੀਹ ਰਾਗਣੀਆਂ ਦੇ ਸਹਿਤ
ਕੀ ਰਾਗਣੀਆਂ ਦੇ ਸਹਿਤ ਫਿਰ ਹੈਰਾਨ ਅਸਚਰਜ ਹੋ ਕੇ ਬਾਜੀਆਂ ਨਾਲ ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਖੁਰਾਕ ਰਾਗਣੀਆਂ ਗਾਉਂਦੇ ਹਨ। ਸੁਣ ਸਮਾਦ ਅਗਾਧ ਸਾਧ ਸੰਗਤ ਸਭ ਪਰੰਪਰ, ਇਹ ਸਾਧ ਸੰਗਤ ਪਰੰਪਰਾ ਤੋਂ ਅਗਾਧ ਜਿਹੜਾ ਡੂੰਘਿਓ ਡੂੰਘਿਆ ਸੁਣ ਸਮਾਧੀ ਦੇ ਨਾਲ ਅਵਗਤ ਅਲੱਖ ਭੇਦ ਅਗਮ ਅਗਮਤ ਪਰੰਪਰ, ਫਿਰ ਅਵਗਤ ਜਿਹੜਾ ਚਲਾਏ ਮਨ ਨਹੀਂ ਹੁੰਦਾ, ਅਲੱਖ ਲੱਖਿਆ ਨਹੀਂ ਜਾਂਦਾ, ਜਿਹੜਾ ਭੇਦ ਨਹੀਂ ਪਾਇਆ ਜਾਂਦਾ, ਅਗਮ ਤੋਂ ਮਨ ਮਨ ਦੀ ਅਵਿਸ਼ੇ ਹੈ, ਪੂਰੇ ਤੋਂ ਰਹੇ ਆ ਅਤੇ ਪਰੇ ਤੋਂ ਪਰੇ, ਔਰ ਸਾਰੇ ਸਥਾਨਾਂ ਵਿੱਚ ਵਿਆਪਕ ਜਾਣ ਕੇ ਜਿਹੜੇ ਗੁਰਮਤਿ ਆ ਜਾਂ ਸਾਧ ਸੰਗਤ ਉਹਦੇ ਸਿਮਰਨ ਅਤੇ ਪੂਜਾ ਕਰ ਰਹੀ ਹੈ। ਹੋਰ ਜਗਮਗ ਜੋਤ ਸਰੂਪ ਪਰਮ ਜੋਤ ਮਿਲ ਜੋਤ ਮਹਿ ਅਦਭੁਤ ਪਤ ਹੈ ਅਨੂਪ ਪਰਮ ਸੰਤ ਪਤ ਹੈ ਮਿਲੇ। ਜਗਮਗ ਮਤ ਹੁੰਦਾ ਝਰਨੇ ਝਰਨੇ ਦਾ ਕਾਰਨ, ਜੋਤ ਜੋਤੀ, ਜੋਤ ਨਾਮ ਸੂਰਜ ਚੰਦਰਮ ਆਦਿਕ ਜਿਹੜੇ ਇਹ ਜੋਤਾਂ ਨੂੰ ਰੋਸ਼ਨ ਕਰਨ ਵਾਲੀ ਜੋਤ ਕਿਹੜੀ, ਪਰਮ ਜੋਤ ਹੈ, ਖੱਟ ਜੋਤ ਨਹੀਂ ਹੈ, ਸੂਰਜ ਹੈ, ਚੰਦਰਮਾ, ਤਾਰੇ ਹੈ, ਬਿਜਲੀ ਹੈ, ਅੱਗ ਹੈ ਅਤੇ ਬੁੱਧੀ ਹੈ, ਇਹ ਛੇ ਜੋਤੀਆਂ ਮਿਲੀਆਂ। ਪਰਤੇ ਪ੍ਰਕਾਸ਼ ਹੈ, ਉਹ ਸੁਤੇ ਪ੍ਰਕਾਸ਼ ਹੈ, ਇਹ ਜਿਹੜੇ ਪ੍ਰਕਾਸ਼ ਹੈ ਇਹ ਉਤੋਂ ਪ੍ਰਕਾਸ਼ ਲੈ ਕੇ ਗਾਹਾਂ ਪ੍ਰਕਾਸ਼ ਕਰਦੇ ਸਮਝੇ, ਇਹਦਾ ਅਨੁਵਾਦ ਆ, ਇਸ ਕਹਿ ਚਾਨਣ ਸਭ ਨੂੰ ਚਾਨਣ ਹੋਏ। ਮੈਂ ਤੂੰ ਮੈਨੇ ਮੈਂ ਰੂਪ ਆ ਅੱਧ ਪਰ ਤੂੰ ਭਾਵ ਬੜਾ ਅਸਚਰਜ ਆ, ਅੰਤਰ ਮੈਨੇ ਬਹੁਤ ਅਨੂਪ ਅਨੂਪ ਜੀ ਵੀ ਉਪਮਾ ਨਹੀਂ ਕੀਤੀ ਜਾਂਦੀ। ਪਰਮ ਤੱਤ ਪੰਜ ਤੱਤ ਕਿਹੜੇ, ਪ੍ਰਿਥਵੀ ਜਲ ਆ, ਆ ਗਿਆ ਹਵਾ ਅਤੇ ਆਕਾਸ਼, ਜਿਹਨੂੰ ਪੈਦਾ ਹੋਏ ਉਹਦਾ ਨਾਮ ਪਰਮ ਤੱਤ, ਜਿਹੜਾ ਜੋਤ ਝਿਲਮਿਲ ਝਿਲਮਿਲ ਕਰਦੀ ਹੈ, ਉਸ ਜੋਤ ਦੇ ਨਾਲ ਆਪਣਾ ਸਰੂਪ ਮਿਲ ਕੇ ਪਰਮ ਜੋਤੀ ਸਰੂਪ ਔਰ ਬੜਾ ਅਸਚਰਜ ਉਪਮਾ ਤੋਂ ਰਹਿਤ ਹੋਇਆ, ਉਹ ਤੱਤ ਨਾਲ ਮਿਲ ਕੇ ਪਰਮ ਤੱਤ ਸਰੂਪ ਹੋ ਗਿਆ ਹੈ। ਦੋਹਰਾ, ਪਰਮ ਜੋਤ ਮਿਲ ਜੋਤ ਮਹਿ ਜਗਮਗ ਜੋਤ ਸਰੂਪ, ਪਰਮ ਤੱਤ ਮਿਲ ਪਤਹਿ ਮਿਲਿਓ ਅਦਭੁਤ ਅਤਹਿ ਅਨੂਪ। ਅਤੇ ਪਰਮ ਜੋਤੀ ਕੌਣ ਹੈ, ਨਿਰੰਕਾਰ ਪਰਮੇਸ਼ਰ, ਉਹਦੀ ਜੋਤ ਨਾਲ ਮਿਲ ਕੇ ਸਤਿਗੁਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤ ਸਰੂਪ ਹੋ ਕੇ ਗਿਆਨ ਦਾ ਉਜਿਆਲਾ ਮੈਨੇ ਪ੍ਰਕਾਸ਼ ਕਰ ਰਹੇ। ਫਿਰ ਉਹ ਤੱਤਾਂ ਨਾਲ ਮਿਲ ਕੇ ਐਸਾ ਪਰਮ ਤੱਤ ਹੋਇਆ ਜਿਹੜਾ ਕਿ ਵੱਡਾ ਹੀ ਅਸਚਰਜਿਆ ਅਤੇ ਉਪਮਾ ਤੋਂ ਰਹਿ ਗਿਆ। ਉਹਦੀ ਉਪਮਾ ਕੀਤੀ ਨਹੀਂ ਜਾਂਦੀ, ਕੋਈ ਉਪਮੇਰ ਨਹੀਂ ਕਿ ਫਲਾਨਾ ਫਲਾਨੇ ਵਰਗਾ ਉਪਮਾ ਦੇ ਦੀਜੀ ਹੈ, ਪਰ ਉਹਦੀ ਉਪਮਾ ਕਿਹਨਾਂ ਦੇ ਸੀ ਕਿ ਫਲਾਨੇ ਵਰਗਾ ਸ਼ਾਂਤ ਅਦਭੁਤ ਅਤਹਿ ਅਨੂਪ ਰੂਪ ਪਾਰਸ ਕਹਿ ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਜਿਹੜਾ ਉਹ ਬਹੁਤ ਹੀ ਅਸਚਰਜ ਰੂਪ ਹੈ, ਉਪਮਾ ਤੋਂ ਰਹਿਤ ਹੈ, ਅਤੇ ਪਾਰਸ ਦਾ ਵੀ ਪਾਰਸ ਹੈ, ਪਾਰਸ ਜਿਹੜਾ ਠੀਕ ਹੈ ਸੱਤਾਂ ਧਾਤਾਂ ਨੂੰ ਸੋਨਾ ਬਣਾਉਂਦਾ, ਪਰ ਪਾਰਸ ਉਹਨਾਂ ਨੂੰ ਪਾਰਸ ਨਹੀਂ ਬਣਾ ਸਕਦਾ, ਅਤੇ ਗੁਰੂ ਸਾਹਿਬ ਆਪਣਾ ਰੂਪ ਦੇ ਦਿੰਦੇ। ਗੁਰ ਅੰਗਦ ਮਿਲ ਅੰਗ ਸੰਗ ਮਿਲ ਸੰਗ ਉਧਾਰਸ, ਦੇਖੋ ਪ੍ਰਤੱਖ ਮਿਸਾਲ ਹੈ ਕਿ ਸਤਿਗੁਰੂ ਜੀ ਨੇ ਹਾਂਜੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਨਾਲ ਮਿਲ ਕੇ, ਪਹਿਲਾਂ ਉਹਨਾਂ ਦਾ ਨਾਮ ਲੈਣਾ ਜੀ ਸੀ, ਧੰਨ ਗੁਰੂ ਅੰਗਦ ਸਾਹਿਬ ਜੀ ਬਣ ਗਏ, ਫਿਰ ਜਿਹਨਾਂ ਨਾਲ ਮਿਲ ਕੇ ਕਿੰਨਿਆਂ ਦਾ ਸੰਗ, ਇਹਨਾਂ ਨੂੰ ਸੰਗ ਸਾਖ ਦੇ ਕੇ ਉਹਨਾਂ ਦਾ ਆਧਾਰ ਹੋਇਆ, ਕਲਿਆਣ ਹੋਈ, ਅਕਲ ਕਲਾ ਭਰਪੂਰ ਸੂਤ ਗਤ ਪੋਤ ਪੋਤ ਮੈਂ, ਫਿਰ ਜਿਹੜੇ ਅਕਲ ਦੀ ਸ਼ਕਤੀ ਨਾਲ ਕਲਾ ਨਾਲ ਪੂਰਨ ਹੈ, ਅਤੇ ਮਹੀ ਨਾਮ ਧਰਤੀ ਦੇ ਵਿੱਚ ਪੋਤ ਪੋਤ ਮੈਨੇ ਤਾਣੇ ਪੇਟੇ ਦੇ ਸੂਤਰ ਦੀ ਨਹੀਂ, ਅਕਲ ਕਲਾ ਭਰਪੂਰ ਸੂਤਰ ਗਤ ਪੋਤ ਪੋਤ ਮੈਂ, ਔਰ ਓਤ ਪੋਤ ਹੁੰਦਾ ਆਪਸ ਵਿੱਚ ਭੇਦ ਹੋਣਾ, ਤਾਣੇ ਪੇਟੇ ਦੀ ਨੇ, ਔਰ ਸੂਤਰ ਦੀ ਰੀਤੀ ਮੁਤਾਬਕ ਗੁਰੂ ਚੇਲੇ ਦੀ ਜਿਹੜੀ ਹੰਦੀ ਹੈ ਹਾਂਜੀ ਆਪਸ ਵਿੱਚ ਮਿਲੀ ਹੋਈ ਹੈ,
ਉਹ ਠੰਡੀ ਜਿਹੜੀ ਹੈ ਆਪਸ ਵਿੱਚ ਮਿਲੀ ਹੋਈ ਹੈ। ਜਿਵੇਂ ਹੁਣ ਕੱਪੜਾ ਬਣਾਇਆ, ਇੱਕ ਤਾਣਾ ਆ ਅਤੇ ਇੱਕ ਪੇਟਾ ਆ, ਦੋਨੋਂ ਰਲ ਕੇ ਇੱਕ ਹੋ ਗਿਆ। ਇਸ ਤਰ੍ਹਾਂ ਗੁਰੂ ਅਤੇ ਚੇਲਾ ਮਿਲ ਕੇ ਇੱਕ ਸਰੂਪ ਹੋ ਗਿਆ। ਜਗਮਗ ਜੋਤ ਸਰੂਪ ਜੋਤ ਮਿਲ ਜੋਤ ਜੋਤ ਮਹਿ ਜੋਤੀ ਸਰੂਪ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਜਿਹੜੀ ਜੋਤ ਸੀ ਸਮਾਨ ਜਗਮਗ ਜਗਮਗ ਕਰਦੇ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਦੀ ਜੋਤੀ ਨਾਲ ਮਿਲਣ ਕਰਕੇ ਹਾਂਜੀ ਇਸ ਧਰਤੀ ਸੰਸਾਰ ਦੇ ਵਿੱਚ ਉਹ ਜੋਤੀ ਰੂਪ ਹੋ ਗਏ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਭੇਦ ਸਰੂਪ ਹੋ ਗਏ। ਸੋਰਠਾ ਅੰਮ੍ਰਿਤ ਦ੍ਰਿਸ਼ ਨਿਵਾਸ ਅੰਮ੍ਰਿਤ ਬਚਨ ਅਨਹਦ ਸ਼ਬਦ ਸਤਿਗੁਰ ਅਮਰ ਪ੍ਰਗਾਸ ਮਿਲ ਅੰਮ੍ਰਿਤ ਅੰਮ੍ਰਿਤ ਪੈ। ਅੰਮ੍ਰਿਤ ਦਾ ਮਤਲਬ ਮੌਤ ਤੋਂ ਰਹਿਤ ਅਵਸਥਾ ਕਰਨ ਵਾਲੀ ਵਸਤੂ, ਅੰਮ੍ਰਿਤ ਦਾ ਦੂਆ ਅਰਥ ਜੀਵਨ ਹੈ। ਇਸ ਵਾਸਤੇ ਪ੍ਰਗਾਸ ਨਾਮ ਚਾਨਣ ਦਾ ਆ, ਪ੍ਰਗਾਸ ਨਾਮ ਚਾਨਣ ਦਾ ਆ। ਹਜ਼ੂਰ ਕਹਿੰਦੇ ਜਿਹਨਾਂ ਦੀ ਜਿਹੜੀ ਮਿਹਰ ਦੀ ਨਜ਼ਰ ਸੀ ਉਹਦੇ ਵਿੱਚ ਅੰਮ੍ਰਿਤ ਦਾ ਨਿਵਾਸ, ਔਰ ਜਿਹਨਾਂ ਦੇ ਜਿਹੜੇ ਬਚਨ ਉਹ ਅੰਮ੍ਰਿਤ ਦੇ ਸਮਾਨ ਹੈ, ਅਣਹੱਦ ਸ਼ਬਦ ਰੂਪ, ਉਹਨਾਂ ਦੀ ਹੱਦ ਸੀਮਾ ਨਹੀਂ ਕਿ ਉਹਨਾਂ ਦਾ ਕੋਈ ਮੁਕਾਬਲਾ ਕਰ ਸਕੇ। ਐਸੇ ਜੋ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ਼੍ਰੀ ਗੁਰੂ ਅੰਗਦ ਦੇਵ ਦਾ ਰੂਪ ਬਣ ਗਿਆ, ਅੰਮ੍ਰਿਤ ਨੂੰ ਮਿਲ ਕੇ ਅੰਮ੍ਰਿਤ ਰੂਪ ਹੋ ਗਏ। ਸਤਿਗੁਰੂ ਜੀ ਦੀ ਮਹਿਮਾ ਵਿੱਚ ਦੱਸਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪ੍ਰੇਮੀ ਕੋੜੇ ਦਾ ਜਿਹੜਾ ਸਰੀਰ ਸੀ ਉਹ ਕੋੜ ਰੋਗ ਨਾਲ ਸਾਰਾ ਗਲਿਆ ਹੋਇਆ ਸੀ, ਉਹ ਸਰੀਰ ਨੂੰ ਮੁੜ ਕੇ ਹਾਂਜੀ ਕਾਂਚਨ ਨੂੰ ਸ਼ੁੱਧ ਸਾਫ਼ ਰੋਗ ਤੋਂ ਰਹਿਤ ਪਵਿੱਤਰ ਕਰਦਾ, ਕੇਵਲ ਉਹਦੇ ਸਰੀਰ ਨੂੰ ਅੱਖਾਂ ਨਾਲ ਇੱਕ ਵਾਰੀ ਵੇਖ ਕੇ ਕਰ ਦਿੱਤਾ। ਉਹ ਦਵਾਈ ਬੂਟੀ ਬੜੀ ਫੜਾਈ ਮੇਹਰ ਦੀ ਦ੍ਰਿਸ਼ਟੀ, ਇਸ ਵਾਸਤੇ ਉਹਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਦੇ ਨਿਵਾਸ ਦਾ ਕਥਨ ਕੀਤਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇੱਕ ਮਾਈ ਦਾ ਪੁੱਤਰ ਮਰ ਗਿਆ ਜਾਣ ਕੇ, ਅਤੇ ਉਹ ਵਿਧਵਾ ਸੀ ਅਤੇ ਬਿਰਧ ਸੀ, ਉਹਦੇ ਦੁੱਖ ਵਾਲੇ ਬੈਣ ਬਚਨ ਸੁਣ ਕੇ ਹੁਕਮ ਕੀਤਾ ਕਿ ਜਿੰਨਾ ਚਿਰ ਭਾਈ ਸਾਡਾ ਸਰੀਰ ਸ਼੍ਰੀ ਗੋਬਿੰਦਵਾਲ ਸਾਹਿਬ 'ਚ ਰਹੇਗਾ ਕਿਸੇ ਵੀ ਮਾਤਾ ਦੇ ਸਾਹਮਣੇ ਉਹਨਾਂ ਦਾ ਪੁੱਤਰ ਨਹੀਂ ਮਰੇਗਾ। ਕਹਿੰਦੇ ਐਸਾ ਹੀ ਹੋਇਆ। ਇਸ ਵਾਸਤੇ ਜਿਹੜੇ ਆਪ ਦੇ ਬਚਨ ਆ ਉਹ ਵੀ ਅੰਮ੍ਰਿਤ ਸਰੂਪ ਹੈ, ਕਿਉਂਕਿ ਭਾਈ ਗੁਰਦਾਸ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਸੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਅਤੇ ਉਹਨਾਂ ਦੇ ਭਰਾ ਹੇਮਰਾਜ ਅਤੇ ਈਸ਼ਰਦਾਸ ਉਹਨਾਂ ਦੇ ਈਸ਼ਰਦਾਸ ਦੇ ਪੁੱਤਰ ਸੀ, ਦੂਜਿਆਂ ਦੇ ਬਾਬਾ ਸਾਵਨ ਮਲ ਸੀ। ਇਹ ਦੋਨੋਂ ਮਹਾਰਾਜ ਭਤੀਜੇ ਜਿੱਥੇ 22 ਮੰਜੀਆਂ ਅਤੇ 72 ਪੀੜੇ ਮੰਜੀਆਂ ਨੂੰ ਦਿੱਤੇ, ਉੱਥੇ ਇਹਨਾਂ ਨੂੰ ਬੜਾ ਵਿਦਵਾਨ ਬਣਾਇਆ, ਔਰ ਦੋਨੋਂ ਬਾਲ ਜਤੀ ਰਹਿ ਕੇ ਬਾਬਾ ਸਾਵਨ ਮਲ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਦੂਰ ਦਰਾਡਿਆਂ 'ਚ ਵਿਚਰ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਆਗਰੇ ਦੇ ਇਲਾਕੇ 'ਚ ਪ੍ਰਚਾਰ ਵਾਸਤੇ ਬਾਬਾ ਸਾਵਨ ਮਲ ਪਹਾੜ ਦੇ ਇਲਾਕੇ ਜਾ ਕੇ ਹਰੀਚੰਦ ਔਰਤ ਜਿਹੜੇ ਰਾਜੇ ਸੀ ਗੁਰੂ ਮਹਾਰਾਜ ਦੇ ਚਰਨਾਂ 'ਚ ਜੋੜਿਆ। ਦੋਹਰਾ ਅੰਮ੍ਰਿਤ ਬਚਨ ਅਨਹਦ ਸ਼ਬਦ ਅੰਮ੍ਰਿਤ ਦ੍ਰਿਸ਼ਟ ਨਿਵਾਸ ਮਿਲ ਅੰਮ੍ਰਿਤ ਅੰਮ੍ਰਿਤ ਹੈ ਸਤਿਗੁਰ ਅੰਮ੍ਰਿਤ ਪ੍ਰਗਾਸ ਅਨਹਦ ਸ਼ਬਦ ਦੇ ਸਮਾਨ ਜਿਹਨਾਂ ਦੇ ਪਵਿੱਤਰ ਜਿਹੜੇ ਅੰਬੋਲਕ ਬਚਨ ਉਹ ਵੀ ਅੰਮ੍ਰਿਤ ਰੂਪ, ਔਰ ਜਿਹਨਾਂ ਦੀ ਜਿਹੜੀ ਪਵਿੱਤਰ ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਦਾ ਨਿਵਾਸ, ਐਸੇ ਗੁਰੂ ਜਿਹੜੇ ਉਹਨਾਂ ਦਾ ਸਰੂਪ ਧੰਨ ਗੁਰੂ ਅਮਰਦਾਸ ਹੈ, ਅੰਮ੍ਰਿਤ ਨੂੰ ਮਿਲ ਕੇ ਸਤਿਗੁਰੂ ਅਮਰਦਾਸ ਜੀ ਅੰਮ੍ਰਿਤ ਰੂਪ ਹੋ ਗਏ। ਛੰਦ ਸਤਿਗੁਰ ਅਮਰ ਪ੍ਰਗਾਸ ਦਾਸ ਚਰਨਾਮਤ ਪਾਵੈ ਕਾਮ ਨਾਮ ਨਿਹਕਾਮ ਪਰਮ ਪਦ ਸਹਿਜ ਸਮਾਵੈ ਗੁਰਮੁਖ ਸੰਤ ਸੁਗੰਧ ਸਾਧ ਸੰਗਤ ਨਿਜ ਆਸਨ ਅੰਮ੍ਰਿਤ ਦ੍ਰਿਸ਼ਟ ਅੰਮ੍ਰਿਤ ਮੁਖ ਬਚਨ ਪ੍ਰਗਾਸਨ। ਭਾਈ ਗੁਰਦਾਸ ਸਾਹਿਬ ਕਥਨ ਕਰਦੇ ਆ ਪ੍ਰਗਾਸ਼ ਨਾਮ ਦੇਵ ਦਾ ਤਾਸ ਉਹਨਾਂ ਦਾ ਚਰਨਾਮ ਜਿਹੜਾ ਚਰਨਾਂ ਦਾ ਅੰਮ੍ਰਿਤ ਚਰਨ ਪੌੜ ਕਾਮਨ ਕਾਮਨ ਸਵਾਰਥ ਪਰਮ ਪਦ ਕੇਵਲ ਇੱਕੋ ਇੱਕ ਮੋਕਸ਼ ਪਦਵੀ ਅਭੇਦ ਅਵਸਥਾ ਅਤੇ ਜਿਹੜਾ ਅਭੇਦਤਾ ਦਾ ਸੁੱਖ ਹੈ
ਪਰਗਾਸਨ ਮੈਨੂੰ ਪ੍ਰਗਟ ਕਰ ਦੇ। ਸੰਧੀ ਮੈਨੂੰ ਹੁੰਦਾ ਮਲਾਪ, ਸੁਗੰਧ ਮੈਨੂੰ ਹੁੰਦਾ ਸੁਗੰਧੀ ਵਾਸ਼ਨਾ ਵਡਿਆਈ ਰੂਪ। ਮੇਜਾਸਨ ਆਤਮ ਸੁੱਖ ਦੀ ਜਿਹੜੀ ਸਥਿਤੀ ਉਹਨੂੰ ਮੇਜਾਸਨ ਕਹਿੰਦੇ। ਧੰਨ ਸ਼੍ਰੀ ਗੁਰੂ ਅਮਰਦਾਸ ਅੰਮ੍ਰਿਤ ਸਰੂਪ ਹੈ। ਜਿਸ ਕਿਸੇ ਨੇ ਉਹਨਾਂ ਦੇ ਚਰਨਾਂ ਦੇ ਚਰਨਾਮਤ ਨੂੰ ਪਾਵੇਗਾ। ਕਾਮਨਾ ਮਨਿਕਾਮ ਪਰਮਪਰਾ ਸਹਿਜ।

ਉਸ ਕਾਮ ਤੋਂ ਰਹਿਤ ਹੋ ਕੇ, ਕਾਮਨਾ ਤੋਂ ਰਹਿਤ ਹੋ ਕੇ ਸਹਿਜੇ ਹੀ ਪਰਮ ਪਦ ਵਿੱਚ ਸਮਾ ਜਾਵੇ। ਕਾਮ ਦਾ ਮਤਲਬ ਜੇਤੀ ਮਨ ਕੀ ਕਾਮਨਾ, ਕਾਮ ਕਹਾ ਵੈਸ ਹੋਏ, ਜਿੰਨੀਆਂ ਵੀ ਮਨ ਦੀਆਂ ਕਾਮਨਾ ਇੱਛਾ ਉਹਨਾਂ ਨੂੰ ਕਾਮ ਕਹਿ ਦਿੰਦੇ। ਕਿਉਂਕਿ ਧਰਮ ਹੁੰਦਾ ਅਰਥ ਮਾਇਆ, ਕਾਮ ਕਾਮਨਾ ਅਤੇ ਮੋਕਸ਼ ਮੁਕਤੀ। ਗੁਰਮੁਖ ਸੰਧ ਸੁਗੰਧ ਸਾਧ ਸੰਗਤ ਨਿਜ ਆਸਨ। ਗੁਰਮੁਖਾਂ ਦੇ ਸੰਧੀ ਮਿਲਾਪ ਦੀ ਜਿਹੜੀ ਸੁਗੰਧੀ ਵਡਿਆਈ ਹੈ ਉਹ ਗੁਰੂ ਦੀ ਸੰਗਤ 'ਚ ਫੈਲ ਜਾਏਗੀ, ਪਸਰ ਜਾਏਗੀ ਅਤੇ ਜਿਹੜਾ ਆਤਮਾ ਸੁਖ ਰੂਪੀ ਨਿਜ ਸਥਾਨ ਵਿੱਚ ਨਿਵਾਸ ਹੋ ਜਾਏਗਾ, ਆਤਮਾ ਪਦ ਵਿੱਚ ਨਿਵਾਸ ਹੋ ਜਾਏਗਾ। ਅੰਮ੍ਰਿਤ ਦ੍ਰਿਸ਼ਟ ਨਿਵਾਸ, ਅੰਮ੍ਰਿਤ ਮੁੱਖ ਬਚਨ ਪ੍ਰਵਾਸ, ਜਿਹਨਾਂ ਦੀ ਜਿਹੜੀ ਦ੍ਰਿਸ਼ਟੀ ਉਹਦੇ 'ਚ ਵੀ ਅੰਮ੍ਰਿਤ ਦਾ ਨਿਵਾਸ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਨੇ ਰੀਠੇ ਵੱਲ ਦੇਖਿਆ, ਰੀਠਾ ਮਿੱਠਾ ਹੋ ਗਿਆ, ਕੌੜੇ ਰਾਜ ਸੱਜਣ ਠਾਸ ਭੂਮੀ ਚੋਰੋਂ ਹੀ ਦ੍ਰਿਸ਼ਟੀ ਨਾ, ਕੈਸੇ ਗੁਰਮੁਖ ਜੀਵਨ ਵਾਲੇ ਬਣ ਗਏ। ਸਤਿਗੁਰੂ ਜੀ ਦੇ ਮੁਖਾਰ ਬਿੰਦ ਜਿਹੜੇ ਅੰਮ੍ਰਿਤ ਰੂਪੀ ਬਚਨ ਹੈ, ਸਤਿਗੁਰੂ ਜੀ ਗਿਆਨ ਦਾ ਪ੍ਰਕਾਸ਼ ਕਰਦੇ ਆ। ਹੁਣ ਗੁਰੂ ਰਾਮਦਾਸ ਸਾਹਿਬ ਦੀ ਉਪਮਾ 'ਚ ਕਥਨ ਕਰਦੇ ਆ, ਕਿਉਂਕਿ ਭਾਈ ਗੁਰਦਾਸ ਸਾਹਿਬ ਆਪਣੇ ਛਿਆਂ ਗੁਰੂਆਂ ਤੱਕ ਦਰਸ਼ਨ ਦਾਰ ਕੀਤੇ, ਉਹਨਾਂ ਦੀ ਸੰਗਤ ਪ੍ਰਾਪਤ ਹੋਈ ਹੈ ਗੁਰੂ ਅਮਰਦਾਸ ਸਾਹਿਬ ਤੋਂ ਲੱਗ ਕੇ। ਸੋਰਠਾ ਬ੍ਰਹਮ ਆਸਨ ਬਿਸਰਾਮ ਗੁਰ ਭਏ ਗੁਰਮੁਖ।

ਬ੍ਰਹਮ ਆਸਨ ਹੁੰਦਾ ਆਤਮ ਸੁਖ ਦੀ ਪ੍ਰਾਪਤੀ ਰੂਪੀ ਅਸਥਾਨ। ਔਰ ਵਿਸ਼ਰਾਮ ਹੁੰਦਾ ਨਿਵਾਸ ਹੋਣਾ, ਟਿਕਾਅ ਹੋਣਾ। ਗੁਰਮੁਖ ਸ਼ਬਦ ਭਾਈ ਗੁਰਦਾਸ ਨੇ ਸਤਿਗੁਰਾਂ ਵਾਸਤੇ ਵਰਤਿਆ। ਸੰਦ ਜਿਹੜਾ ਮਿਲਾਪ ਆ ਸੰਗਤ ਨੂੰ, ਰਮਤਾਂ ਨੇ ਰਮਨ ਹੁੰਦਾ ਸਿਮਰਨ ਕਰਨਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਸਿੱਖ ਜਗ ਦੇ ਵੇਦ ਵਿਆਸ ਆ, ਕਥਨ ਕਰਦੇ ਆ। ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੀ ਸੰਗਤ ਵਿੱਚ ਸਿੱਖਾਂ ਦਾ ਮਨ ਮਿਲਿਆ ਕਿ ਗੁਰੂ ਗੁਰੂ ਸ਼ਬਦ ਦਾ ਸਿਮਰਨ ਇਹਦੇ ਅਭਿਆਸੀ ਹੋਏ ਅਤੇ ਆਤਮ ਸੁਖ ਦੀ ਪ੍ਰਾਪਤੀ ਰੂਪੀ ਜਿਹੜਾ ਪਵਿੱਤਰ ਸਥਾਨ ਸੀ ਮਨ ਉਹਦੇ 'ਚ ਟਿਕਾ ਕਰਕੇ ਇਸ ਪਦਵੀ 'ਤੇ ਪਹੁੰਚ ਕੇ ਗੁਰਸਿੱਖ ਨੇ ਰਾਮ ਦਾ ਰਮਤਾ ਮੈਨੇ ਸਿਮਰਨ ਕੀਤਾ, ਅਭਿਆਸ ਕੀਤਾ। ਉਹਦੇ ਰਾਮ ਦੇ ਨਾਮ ਵਾਲਾ ਗੁਰਸਿੱਖ ਜਿਹੜਾ ਸੀ ਸਤਿਗੁਰੂ ਦਾ ਹੀ ਸਰੂਪ ਹੋ ਗਿਆ, ਕਿਉਂਕਿ ਗੁਰੂ ਮਹਾਰਾਜ ਦਾ ਨਾਮ ਸੀ ਨਾ ਰਾਮਦਾਸ। ਹੈਂ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕਰਕੇ ਪਹਿਲਾਂ ਗੁਰਸਿੱਖ ਸੀ ਫਿਰ ਸਤਿਗੁਰੂ ਬਣ ਗਿਆ। ਦੋਹਰਾ ਗੁਰ ਭਏ ਗੁਰਮੁਖ ਸੰਦ ਮਿਲ ਬ੍ਰਹਮਾਸਨ ਵਿਸਰਾਮ, ਰਾਮ ਨਾਮ ਗੁਰਮੁਖ ਭਏ ਗੁਰਮੁਖ ਰਮਤਾ ਰਾਮ। ਫਿਰ ਕਥਨ ਕਰਦੇ ਹੈ ਧੰਨ ਧੰਨ ਸਾਹਿਬ ਸਤਿਗੁਰੂ ਸੰਗਤ 'ਚ ਮਿਲ ਕਰਕੇ ਜਿਹੜੇ ਵੀ ਸਿੱਖ ਬ੍ਰਹਮ ਅਸਥਾਨ 'ਤੇ ਨਿਵਾਸ ਕੀਤਾ ਉਹ ਸਿੱਖ ਗੁਰੂ ਦਾ ਰੂਪ ਹੋ ਗਿਆ ਅਭੇਦ ਵਸਤਾਂ ਨੂੰ। ਜਿਸ ਗੁਰਸਿੱਖ ਦਾ ਨਾਮ ਰਾਮ ਹੈ ਉਹ ਰਾਮ ਰਾਮ ਸਿਮਰਦਾ ਹੋਇਆ ਆਪ ਹੀ ਸਤਿਗੁਰੂ ਬਣ ਗਿਆ। ਆਪ ਮਹਾਰਾਜ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਪਦਵੀ ਦੇ ਦਿੱਤੀ। ਸੰਤ ਗੁਰਮੁਖ ਰਮਤਾ ਰਾਮ ਨਾਮ ਗੁਰਮੁਖ ਪ੍ਰਗਟਾਇਓ, ਸ਼ਬਦ ਸੁਰਤ ਗੁਰ ਗਿਆਨ ਧਿਆਨ ਗੁਰੂ ਗੁਰੂ ਕਹਾਇਓ। ਜਦੋਂ ਗੁਰਸਿੱਖ ਨੇ ਰਮੇ ਹੋਏ ਰਾਮ ਦੇ ਨਾਮ ਦਾ ਸਿਮਰਨ ਕੀਤਾ ਤਾਂ ਪਰਮਾਤਮਾ ਨੇ ਸਿੱਖ ਦੇ ਹਿਰਦੇ 'ਚ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ, ਕਿਉਂਕਿ ਜਿਹੜਾ ਨਾਮ ਆ ਉਹ ਨਾਮੀ ਨੂੰ ਪ੍ਰਗਟ ਕਰ ਦਿੰਦਾ। ਸ਼ਬਦ ਸੁਰਤ ਗੁਰ ਗਿਆਨ ਧਿਆਨ ਗੁਰੂ ਗੁਰੂ ਕਹਾਇਓ। ਫਿਰ ਕਹਿੰਦੇ ਜਦੋਂ ਸਿੱਖ ਨੇ ਗੁਰੂ ਸ਼ਬਦ ਨੂੰ ਆਪਣੀ ਸੁਰਤ ਕਰਕੇ ਹਾਂਜੀ ਗਿਆਨ ਮੈਨੇ ਜਾਣਿਆ ਅਤੇ ਧਿਆਨ ਕਰਕੇ ਹਾਂਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਦਾ ਸਿਮਰਨ ਕੀਤਾ। ਦੀਪ ਜੋਤ ਮਿਲ ਦੀਪ ਜੋਤ ਜਗਮਗ ਅੰਤਰ ਔਰ, ਜਿਸ ਤਰ੍ਹਾਂ ਦੀਵੇ ਦੀ ਜੋਤੀ ਨਾ ਮਿਲ ਕੇ ਦੂਜੇ ਦੀਵੇ ਦੀ ਜਿਹੜੀ ਜੋਤ ਜਗ ਪੈਂਦੀ ਹੈ ਅਤੇ ਉਹਦਾ ਪ੍ਰਕਾਸ਼ ਘੱਟਦਾ ਵੀ ਨਹੀਂ, ਦੂਆ ਦੀਵਾ ਜਗਾਉਂਦਾ ਜਨ ਦੀਪ ਕਿਤੇ ਦੀਪ ਜਗਾਏ। ਇਸ ਤਰ੍ਹਾਂ ਗੁਰੂ ਸ਼ਬਦ ਨਾਲ ਮਿਲਣ ਕਰਕੇ ਸਿੱਖ ਦੇ ਹਿਰਦੇ ਦੇ ਅੰਦਰ ਆਤਮਾ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਮਾਰਾ ਕਰ ਦਿੰਦੇ ਹਨ। ਗੁਰਮੁਖ ਰਮਤਾ ਰਾਮ ਸੰਤ ਗੁਰਮੁਖ ਮਿਲ ਪਏ ਗੁਰ, ਐਸੇ ਸਤਿਗੁਰੂ ਗਰੀਬ ਨਿਵਾਸ ਦੇ ਮਿਲਾਪ ਦੀ ਸੰਧੀ ਦੇ ਵਿੱਚ ਮਿਲ ਕੇ ਜਦੋਂ ਰਮੇ ਹੋਏ ਰਾਮਦਾਸ ਕਰਨ ਵਾਲਾ ਗੁਰੂ ਦਾ ਸਿੱਖ ਗੁਰੂ ਦਾ ਰੂਪ ਹੋ ਗਿਆ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਵਸਥਾ ਨੂੰ ਪਾ ਕੇ ਫਿਰ ਵੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਹੋਰ ਸਤਿਗੁਰ ਸੰਗ ਕੀਰੇ ਹਮ ਥੱਪੇ ਨਹੀਂ ਨਿਮਰਤਾ ਰੱਖੀ। ਆਦ ਅੰਤ ਬਿਸਮਾਦ ਫਲ ਬ੍ਰਹਮ ਗੁਰਸਿੱਖ ਸੰਧ ਗਤ, ਆਦ ਪਰਮ ਪਰਮਾਦ ਅੰਤ ਅਨੰਤ ਨਾ ਜਾਣੀ। ਬਿਸਮਾਦ ਨਾਮ ਅਸਚਰਜ ਦਾ ਹੁੰਦਾ, ਸੰਧੀ ਨਾਮ ਮਿਲਾਪ ਦਾ ਜਾਂ ਸੰਗਤ ਦਾ, ਗਤੀ ਤੋਂ ਮਤਲਬ ਹੁੰਦਾ ਰੀਤੀ ਮਰਿਆਦਾ, ਬ੍ਰਹਮ ਨਾਮ ਬ੍ਰਿਕਸ਼ ਦਾ ਅਨੰਤ ਜਿਹਦਾ ਅੰਤ ਨਹੀਂ ਪਾਇਆ ਜਾਂਦਾ। ਕਹਿੰਦੇ ਆਦਿ ਕਾਲ ਤੋਂ ਲੈ ਕੇ ਅੰਤ ਤੱਕ ਉਹ ਤਾਂ ਅਸਚਰਜ ਰੂਪ ਹੈ, ਸਤਿਗੁਰਾਂ ਦੇ ਸਿੱਖ ਦੇ ਮਿਲਾਪ ਦੀ ਮਰਿਆਦਾ ਫਲ ਅਤੇ ਬ੍ਰਿਕਸ਼ ਵਾਂਗ ਆਦਿ ਤੋਂ ਪਰੇ ਹੈ ਅਤੇ ਫਿਰ ਪਰੇ ਦੀ ਵੀ ਆਦ ਹੈ ਅੰਤ ਹੈ, ਅਤੇ ਅੰਤ ਹੈ ਜਾਂ ਅੰਤ ਨਹੀਂ ਹੈ ਇਸ ਭੇਦ ਨੂੰ ਨਹੀਂ ਜਾਣਿਆ ਜਾਂਦਾ, ਬਾਬੂ ਦਾ ਅੰਤ ਨਹੀਂ ਪਾਇਆ ਜਾਂਦਾ। ਅੱਗੇ ਦੱਸਦੇ ਆ ਜਿਸ ਤਰ੍ਹਾਂ ਫਲ ਜਿਹੜਾ ਬ੍ਰਿਕਸ਼ ਤੋਂ ਪੈਦਾ ਹੁੰਦਾ ਫਿਰ ਉਹ ਬ੍ਰਿਕਸ਼ ਫਲ ਦੇ ਅੰਦਰ ਬੀਜ ਉਹਤੋਂ ਪੈਦਾ ਹੋ ਜਾਂਦੇ, ਇਸ ਭੇਦ ਨੂੰ ਕੋਈ ਜਾਣ ਸਕਦਾ? ਫਲ ਸਰੂਪ ਬੀਜ
ਪਹਿਲੇ ਸੀ ਜਾਂ ਬ੍ਰਿਕਸ਼ ਪਹਿਲਾਂ ਸੀ, ਜੇ ਕਿਉਂਕਿ ਪਹਿਲਾਂ ਬ੍ਰਿਕਸ਼ ਪੈਦਾ ਹੋਇਆ ਤਾਂ ਪਹਿਲਾਂ ਬੀਜ ਪੈਦਾ ਹੋਇਆ, ਜਿਹਦਾ ਉੱਤਰ ਬੜਾ ਔਖਾ, ਕਿਉਂਕਿ ਬ੍ਰਿਕਸ਼ ਬਿਨਾਂ ਫਲ ਨਹੀਂ ਹੁੰਦਾ, ਫਲ ਹੀ ਬੀਜ ਹੈ ਜਿਹਦੋਂ ਬ੍ਰਿਕਸ਼ ਪੈਦਾ ਹੁੰਦਾ। ਹਾਂਜੀ, ਇਹੀ ਦਸ਼ਾ ਦਾ ਨਾਮ ਅਨਰਵਚਨੀ ਹੈ, ਜਿਹੜਾ ਕਿਸੇ ਬਚਨ ਨੂੰ ਕਹਿ ਕੇ ਦੱਸਿਆ ਨਾ ਹੁੰਦਾ। ਇਹ ਦਸ਼ਾ ਗੁਰੂ ਅਤੇ ਸੇਵਕ ਦੀ ਹੈ, ਪਹਿਲਾਂ ਗੁਰੂ ਦੇ ਚੇਲਾ, ਫਿਰ ਉਹ ਚੇਲਾ ਹੀ ਗੁਰੂ ਰੂਪ ਹੋ ਗਿਆ। ਇਸ ਮਰਿਆਦਾ ਮੁੰਡ ਜਿਹੜਾ ਪਰਮ ਜਾਂ ਪਰਮ ਦੀ ਆਦ, ਫਿਰ ਅੰਤ ਦਾ ਅੰਤ ਨਹੀਂ, ਅਥਵਾ ਜਿਵੇਂ ਇਸ ਗੱਲ ਦਾ ਜਿਹੜਾ ਪਤਾ ਨਹੀਂ ਹੁੰਦਾ, ਨਿਸ਼ਚੇ ਨਹੀਂ ਕੀਤਾ ਜਾਂਦਾ, ਪਹਿਲੇ ਬ੍ਰਿਕਸ਼ ਆ ਜਾਂ ਬੀਜ ਦਾ ਜਨ ਗੁਰੂ ਫਾਲਿਆ, ਇਹਦੀ ਮਰਿਆਦਾ ਵਿੱਚ ਅਨ ਅਵਸਥਾ ਹੈ। ਇਸੇ ਪ੍ਰਕਾਰ ਪਹਿਲੇ ਗੁਰੂ ਹੈ ਜਾਂ ਗੁਰੂ ਹੀ ਪਰਮ ਆਦ ਸਾਰਿਆਂ ਦੀ ਆਦ, ਫਿਰ ਅੰਤਲੀ ਅਵਸਥਾ ਰੂਪ ਜਿਹੜਾ ਸਿੱਖ ਹੈ, ਇਹਦੇ ਅੰਤ ਦਾ ਅੰਤ ਨਹੀਂ, ਇਸ ਵਿੱਚ ਵੀ ਅਨ ਅਵਸਥਾ ਹੀ ਕਹਿਣੀ ਬਣਦੀ ਹੈ। ਫਲ ਦ੍ਰੁਮ ਗੁਰ ਸਿੱਖ ਸੰਧ ਗਤ ਆਦ ਅੰਤ ਬਿਸਮਾਗ, ਅੰਤ ਅਨੰਤ ਨਾ ਜਾਣੀ ਆਦ ਪਰਮ ਪਰਮਾਦ। ਫਲ ਤੋਂ ਦਰਖਤ, ਦਰਖਤ ਤੋਂ ਫਲ ਦੀ ਇਹ ਜਿਹੜੀ ਮਰਿਆਦਾ ਤੋਂ ਗੁਰੂ ਔਰ ਸਿੱਖ ਦੇ ਜਿਹੜੀ ਮਲਾਪ ਦੀ ਇਹ ਰੀਤੀ ਹੈ, ਗਤੀ ਹੈ, ਇਹਦਾ ਆਦ ਅਤੇ ਅੰਤ ਬੜਾ ਅਸਚਰਜ ਹੈ। ਫਿਰ ਕਹਿੰਦੇ ਇਸ ਅਨੰਤ ਸਰੂਪ ਗੁਰੂ ਜੀ ਦਾ ਅੰਤ ਨਹੀਂ ਜਾਣੂਗਾ, ਆਦ ਮੁੰਡ ਵੀ ਪਰਮ ਤੋਂ ਪਰਮਾਦ ਹੈ। ਅਤੇ ਮੁੰਡ ਬਾਰੇ ਵੀ ਦੱਸਣਾ ਬਹੁਤ ਔਖਾ, ਸਾਰਿਆਂ ਦਾ ਆਦਿ ਸਰੂਪ ਆਪੇ ਹੀ ਹੈ। ਅੰਤ ਆਦ ਪਰਮ ਪਰਮਾਦ ਨਾਦ ਮਿਲ ਨਾਦ ਸ਼ਬਦ ਧੁਨ, ਸਲਲ ਹੈ ਸਲਲ ਸਮਾਏ ਨਾਮ ਸਰਤਾ ਸਾਗਰ ਸੁਣ, ਨਰਪਤ ਸੁਤ ਨਿਰਪ ਹੋਤ ਜੋਤ ਗੁਰਮੁਖ ਗੁਣ ਗਰਜਨ, ਰਾਮ ਨਾਮ ਪ੍ਰਸਾਦ ਭਏ ਗੁਰ ਤੇ ਗੁਰ ਅਰਜਨ। ਆਦਮੀ ਜੀਵਾਤਮਾ ਔਰ ਪਰਮਾਦ ਈਸ਼ੁਰਾਤਮਾ, ਸਲਲ ਹੈ ਜਿਵੇਂ ਪਾਣੀ ਵਿੱਚ ਸਲਲ ਪਾਣੀ, ਸਰਤਾ ਨਾਮ ਨਦੀ ਦਾ ਸਾਗਰ ਸਮੁੰਦਰ, ਨਰਪਤੀ ਰਾਜਾ ਸੋਤੂ ਦਾ ਪੁੱਤਰ ਸ਼ਜਾਦਾ, ਨਿਰਪਰਾਜਾ ਗਰਜਣ ਮਿਨ ਗੂੰਜ ਕਰਦਾ ਗਾਉਂਦਾ ਆ, ਪ੍ਰਸਾਦ ਬਖਸ਼ਿਸ਼ ਕਿਰਪਾ ਨੇ। ਜਿਸ ਤਰ੍ਹਾਂ ਕਹਿੰਦੇ ਆਦ ਤੋਂ ਵੀ ਪਰੇ ਦਾ ਸਮਾਂ, ਇਹ ਪਰੇ ਦਾ ਸਮਾਂ ਆਦ ਹੋ ਗਿਆ, ਜਿਵੇਂ ਨਾਦ ਨਾ ਮਿਲ ਕੇ ਨਾਦ ਸ਼ਬਦ ਹੀ ਧੁਨੀ ਹੋ ਜਾਂਦੀ ਹੈ, ਆਪਸ ਵਿੱਚ ਰਲ ਜਾਂਦੀ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਸਮਾ ਜਾਂਦਾ, ਨਦੀ ਦੀ ਆਵਾਜ਼ ਸਮੁੰਦਰ ਦੀ ਆਵਾਜ਼ ਵਿੱਚ ਮਿਲ ਜਾਂਦੀ ਹੈ, ਜਿਸ

ਔਰ ਇਵੇਂ ਜਿਵੇਂ ਨਦੀ ਸਮੁੰਦਰ ਵੀ ਸਮਾ ਜਾਂਦੀ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਿੰਘ ਨਾਮ ਲਾ ਦੇ ਵਾਸਤੇ ਸ੍ਰੀ ਰਾਮ ਨਾਮ ਵਾਲੇ ਧੰਨ ਗੁਰੂ ਰਾਮਦਾਸ ਜੀ ਹੈ ਸਤਿਗੁਰਾਂ ਦੇ ਵਿੱਚ ਉਹ ਭੇਦ ਹੋ ਗਿਆ। ਜਿਵੇਂ ਰਾਜੇ ਦਾ ਪੁੱਤਰ ਰਾਜਾ ਹੁੰਦਾ, ਇਸ ਤਰ੍ਹਾਂ ਗੁਰੂ ਰਾਮਦਾਸ ਦੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੋ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸੱਸ ਤੇ ਵਡਿਆਈ ਸੋਲਠ ਪੂਰਨ ਬ੍ਰਹਮ ਵਿਵੇਕ ਆਪਾ ਪ੍ਰਗਾਸ ਹੋਏ ਨਾਮ ਦੋਏ ਪ੍ਰਭ ਏਕ ਗੁਰ ਗੋਬਿੰਦ ਵਖਾਣ। ਵਿਵੇਕ ਹੁੰਦਾ ਵਿਚਾਰ ਕਰਨ, ਆਪਾ ਆਪ ਆਪਣੇ ਆਪ ਨੂੰ ਪ੍ਰਗਾਸ ਮੈਨੂੰ ਉਜਾਲਾ ਹੋਣਾ, ਪ੍ਰਕਾਸ਼ ਹੋਣਾ, ਗਿਆਨ ਨਾਮ ਕਹਿਣ ਮਤ। ਕਹਿੰਦੇ ਜਿਹਨੇ ਪੂਰਨ ਬ੍ਰਹਮ ਦਾ ਵਿਚਾਰ ਕੀਤਾ ਉਸ ਨੂੰ ਆਪਣੇ ਆਤਮਾ ਦਾ ਗਿਆਨ ਹੋ ਗਿਆ। ਉਹ ਕਹਿਣ ਮਤ ਨੂੰ ਤਾਂ ਦੋ ਰੂਪ ਹੈ, ਪਰ ਅਸਲ ਵਿੱਚ ਉਹ ਪਰਮਾਤਮਾ ਨਾਲ ਮਿਲ ਕੇ ਇੱਕ ਮਿਕ ਹੋ ਚੁੱਕੇ। ਐਸਾ ਗੁਰੂ ਤੇ ਗੋਬਿੰਦ ਕਿਹਾ ਜਾਂਦਾ ਹਾਂਜੀ, ਇਹਨੂੰ ਪੂਰਨ ਬ੍ਰਹਮ ਦਾ ਵਿਚਾਰ ਆ ਹਾਂਜੀ। ਭਾਈ ਗੁਰਦਾਸ ਸਿੰਘ ਕਹਿੰਦੇ ਇਹਨੂੰ ਆਤਮਾ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋ ਜਾਂਦਾ। ਫਿਰ ਜਿਨ੍ਹਾਂ ਨੇ ਜਿਨ ਜਾਤਾ ਸੋਤੇ ਸੀ ਜਿਹਾ ਉਹ ਜਿਹਾ ਹੋਣ ਕਰਕੇ ਉਹ ਪ੍ਰਭੂ ਨਾਲ ਭੇਦ ਹੋ ਜਾਂਦੇ ਆ। ਇਸ ਤਰ੍ਹਾਂ ਅਭੇਦ ਗਿਆਨ ਵਾਲਾ ਹਾਂਜੀ ਛੇਵੇਂ ਸਤਿਗੁਰੂ ਕਹਿਣਾ ਚਾਹੀਦਾ। ਆਪਾ ਪ੍ਰਗਾਸ ਹੋਏ ਪੂਰਨ ਬ੍ਰਹਮ ਵਿਚਾਰ ਗੁਰੂ ਗੋਬਿੰਦ ਵਖਾਣੀ ਹੈ ਨਾਮ ਦੋਏ ਪ੍ਰਭ ਏਕ। ਕਹਿੰਦੇ ਫਿਰ ਉਹਨੂੰ ਆਪਣੇ ਪਵਿੱਤਰ ਆਤਮਾ ਦਾ ਗਿਆਨ ਪ੍ਰਕਾਸ਼ ਹੋ ਜਾਂਦਾ। ਜਿਹਨੇ ਪੂਰਨ ਬ੍ਰਹਮ ਨਿਰੰਕਾਰ ਦਾ ਵਿਚਾਰ ਕੀਤਾ ਉਸੇ ਨੂੰ ਗੁਰੂ ਅਤੇ ਗੋਬਿੰਦ ਕਿਹਾ ਜਾਂਦਾ, ਕਿਉਂਕਿ ਦੱਸਦੇ ਨਾਮ ਦੇ ਦੋ ਰੂਪ ਹੈ। ਵਾਸਤਵ ਵਿੱਚ ਅਸਲ ਵਿੱਚ ਪ੍ਰਭੂ ਇੱਕੋ ਹੀ ਹੈ। ਸੰਤ ਨਾਮ ਦੋਏ ਪ੍ਰਭ ਏਕ ਟੇਕ ਗੁਰਮੁਖ ਠਹਿਰਾਈ ਆਦਿ ਪੈ ਗੁਰਨਾਮ ਦੁਤੀਆ ਗੋਬਿੰਦ ਵਡਾਈ। ਹਰ ਗੁਰ ਹਰ ਹਰ ਗੁਰ ਹਰ ਗੋਬਿੰਦ ਰਚਨ ਰਚ ਥਾਪੋ ਥਾਪਨ ਪੂਰਨ ਬ੍ਰਹਮ ਵਿਵੇਕ ਪ੍ਰਗਟ ਹੋਏ ਆਪਾ ਆਪਣ। ਨਾਮ ਦੋ ਪਰਮਾਤਮਾ ਇੱਕ ਹੈ। ਇਹ ਟੇਕ ਕਹਿੰਦੇ ਗੁਰਸਿੱਖਾਂ ਨੇ ਮਨ 'ਚ ਠਹਿਰਾਈ ਧਾਰਨ ਕੀਤੀ। ਪਹਿਲਾ ਨਾਮ ਗੁਰੂ ਦਾ ਹੋਇਆ, ਦੂਜਾ ਨਾਮ ਗੋਬਿੰਦ ਦੀ ਵਡਿਆਈ ਦਾ ਸਰੂਪ ਹੈ। ਇਹ ਹਰੀ ਹੀ ਗੁਰੂ ਆ ਅਤੇ ਹਰੀ ਗੋਬਿੰਦ ਹੈ ਜੋ ਰਚਨਾ ਰਚਦਾ ਥਾਪਨਾ ਕਰਦਾ ਅਤੇ ਉਥਾਪਨ ਨਾਸ ਕਰਦਾ। ਫਿਰ ਪੂਰਨ ਬ੍ਰਹਮ ਦੇ ਵਿਚਾਰ ਕਰਕੇ ਉਹਨਾਂ ਨੂੰ ਆਪਣੀ ਪਵਿੱਤਰ ਆਤਮਾ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਹੋ ਜਾਂਦਾ। ਅਤੇ ਸਮਾਧਿਆ ਵੀ ਸਮਾਧ ਅਸਚਰਜ ਅਸਚਰਜਗਤ ਆਦਿ ਪੁਰਖ ਪਰਮਾਦ ਪਾ ਅਧ ਪੁੱਤ ਪਰਮੋਦ ਪੁੱਤ ਪੈ। ਜਿਹੜਾ ਬਿਸਮਾਤ ਵਿੱਚ ਬੜਾ ਅਸਚਰਜ ਅਸਚਰਜ ਗਤੀ ਵਾਲਾ ਉਹ ਕਹਿੰਦੇ ਆਦਿ ਪੁਰਖ ਆਤੋਂ ਪਰੇ ਅਤੇ ਅਧ ਪੁੱਤ ਪਰਮ ਪੁੱਤ ਪਰਮ ਅਧ ਪੁੱਤ ਬਹੁਤ ਹੀ ਅਸਚਰਜ ਹੋਇਆ। ਦੋ ਹੈ ਅਸਚਰਜ ਹੈ ਅਸਚਰਜ ਗਤ ਬਿਸਮਾਦ ਹੈ ਬਿਸਮਾਦ ਅਧ ਪੁੱਤ ਪਰਮ ਅਧ ਪੁੱਤ ਪਏ ਆਦਿ ਪੁਰਖ ਪ੍ਰਸਾਦ। ਫਿਰ ਕਹਿੰਦੇ ਜਿਹਦੀ ਗਤੀ ਅਸਚਰਜ ਤੋਂ ਅਸਚਰਜ ਹੈ। ਹੁਣ ਵਾਹੇ ਨਾਮ ਅਸਚਰਜ ਦਾ ਗੋ ਹਨੇਰੇਰਾ ਰੂਪ ਪ੍ਰਕਾਸ਼ ਦਾ ਚਲੋ ਗੁਰੂ ਸਾਹਿਬ ਪਰਮੇਸ਼ਰ ਤੋਂ ਕਹਿੰਦੇ ਵਾਹੇ ਅਸਚਰਜ ਵਧੀਆ ਕਹਿੰਦੇ ਪ੍ਰਾਪਤੀ ਕਹਿੰਦੇ ਗੁਰੂ ਦੁਆਰਾ ਉਹ ਅਦਭੁਤ ਤੋਂ ਪਰਮ ਅਦਭੁਤ ਹੋਇਆ ਬਹੁਤ ਵੱਡਾ ਅਸਚਰ ਆਦਿ ਪੁਰਖ ਆਦਿ ਤੋਂ ਪਰੇ ਛੰਦ ਆਦਿ ਪੁਰਖ ਪਰਮਾਦ ਆਦਿ ਪੁਰਖ